0: ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ। ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ ਨਹੀਂ, ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ। ਹਾਂ, ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ, ਉੱਥੇ ਤਾਂ ਵੱਖਰੀ ਉਹ ਕਹਾਣੀ ਹੈ। ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ, ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ, ਲਿਟਰੇਚਰ ਦੀ ਗੱਲ ਆਉਂਦੀ ਹੈ, ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ, ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ?
1: ਬਿਲਕੁਲ, ਜਿਹੜੀ ਤੁਹਾਡੀ ਇਹ ਗੱਲ ਹੈ, ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ, ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ, ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ, ਇੱਕ ਖੇਮੇ ਦਾ, ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆ ਦਾ ਕਵੀ ਕਿਵੇਂ ਬਣਦਾ? ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟ੍ਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ। ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹ ਰਿਹਾ, ਪੜ੍ਹਿਆ ਜਾ ਰਿਹਾ। ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਦੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆ ਦੇ ਵਿੱਚ ਤੇ ਦੇਸ਼ ਦੇ ਵਿੱਚ ਖਾਸ ਕਰਕੇ, ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦੇਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਹੈ, ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ, ਲਹਿਰ ਪ੍ਰਤੀ, ਹੋਰ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨਹੀਂ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ, ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਸੀ, ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਇੱਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ, ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਇੱਦਾਂ ਦਾ ਉੱਥੇ ਆਈ ਗੱਲ, ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ, ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ, ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਉਂ ਜਿਉਂ ਕਵਿਤਾ ਦਾ ਵਿਕਾਸ ਹੁੰਦਾ, ਜਿਉਂ ਜਿਉਂ ਸੁਸਾਇਟੀ ਦਾ ਵਿਕਾਸ ਹੁੰਦਾ, ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ, ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ, ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਦਾ ਮਰ ਜਾਣਾ। ਤੇ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ, ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ, ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ, ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ, ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨਹੀਂ, ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਸ਼ਿਵ ਕੁਮਾਰ ਬਟਾਲਵੀ ਵੀ ਉਹਨਾਂ ਦਿਨਾਂ ਚ ਸੀਗੇ, ਲਿਖ ਰਹੇ ਸੀ, ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ, ਤੇ ਉਹ ਤੱਕ ਉਹ ਸਮਕਾਲੀ ਵੀ ਰਹੇ, ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ, ਭਾਵੇਂ ਇਸ਼ਕ ਮਿਜਾਜ਼ੀ ਵਾਲੀਆਂ ਸੀ, ਉਹਨਾਂ ਤੇ ਕਰਦੇ ਸੀ। ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ, ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ, ਤੇ ਠੀਕ ਹੈ, ਉਹਦੇ ਚ ਜਿਹੜੇ ਉਤਰਾਅ ਚੜਾ ਉਹ ਸਾਰਾ ਕੁਛ ਆਉਂਦਾ। ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ, ਖੜਕੂਵਾਦ ਦੀ ਲਹਿਰ ਕਹਿ ਲਓ, ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ, ਕੋਈ ਉਹਨੂੰ ਮਿਲੀਟੈਂਸੀ ਕਹਿੰਦਾ, ਚਲੋ ਉਹ ਅਲੱਗ ਅਲੱਗ ਸ਼ਬਦ ਹੈ, ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ, ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ ਸੀਪੀਆਈ ਐਮਐਲ ਦੇ ਨਾਲ ਜਿਹੜੇ ਜੁੜੇ, ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ, ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ, ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ, ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ, ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ। ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ, ਤੇ ਉਹ ਫਿਰ ਚੱਲਦਾ ਇਸ ਤੱਕ ਪਹੁੰਚ ਗਿਆ। ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼, ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ, ਲੜਾਂਗੇ ਸਾਥੀ ਇਹੋ ਜਿਹੀਆਂ, ਤੇ ਆ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ। ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਖੈਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ, ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ। ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ, ਠੀਕ ਹੈ, ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ਼ ਸੀ, ਕੋਈ ਉਹਨਾਂ ਦੇ ਖਿਲਾਫ਼ ਹਥਿਆਰ ਤਾਂ ਚੱਕੀ ਨਹੀਂ ਸੀ ਫਿਰਦਾ, ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ। ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ, ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦਿਨਾਂ ਚ, ਉਹਨਾਂ ਦੇ ਸਮਕਾਲੀ ਪੱਤਰਕਾਰ, ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ, ਏਦਾਂ ਦੀ ਗੱਲ ਵੀ ਸੀ। ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ, ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਹੈ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਹੈ, ਤੇ ਉਦੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਹੈ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ, ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਹੈ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ। ਬਲਕਿ ਇੰਨੀ ਜਿਹੜੀ ਸਿੱਧੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਆ ਇੱਕ ਪੋਇਟਰੀ ਦੇ ਵਿੱਚ, ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ, ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ, ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ, ਤੇ ਉਹ ਹੁਣ ਰਹੇਗਾ ਸਾਰਾ ਕੁਛ, ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ, ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ, ਦਹਿਸ਼ਤਗਰਦ ਕਹਿ ਲਓ, ਕੋਈ ਵੀ ਸੀ, ਉਹਨਾਂ ਨੇ ਆ ਕੇ ਅੰਨੇ ਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਕਤਲ ਕਰਤਾ। ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ, ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ ਲੜਦਾ ਰਿਹਾ ਹੋਵੇ ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ, ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ, ਰਿਸਰਚ ਹੋਵੇ। ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ ਤੇ ਸਾਹਿਤ ਅਕਾਡਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ। ਤੇ ਫਿਰ ਕਿੰਨੇ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟਰਾਂਸਲੇਟ ਕੀਤਾ, ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟਰਾਂਸਲੇਟ ਹੋਏ ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀ ਅੰਤਰ ਕੀਤਾ ਗਿਆ, ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ ਤੇ ਉਹਦੇ ਵਿੱਚ ਕੀਤਾ ਗਿਆ। ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ, ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ਼ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ। ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ, ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ, ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ, ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ, ਉਹ ਉਹਦਾ ਮਤਲਬ ਉੱਥੋਂ ਹੀ ਸੀਗਾ ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ। ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋ ਐਡੀਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ, ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ, ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ ਮੈਗਜ਼ੀਨ ਤਿਆਰ ਕਰਦੇ ਸੀਗੇ। ਤੇ ਇਹ ਜਿਹੜਾ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਜੇ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨਾਂ ਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ, ਪਹਿਲਾਂ ਲੋਕ ਕਥਾ ਛਪੀ, ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ, ਤੇ ਫਿਰ ਸਾਡੇ ਸਮਿਆਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ, ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ। ਤੇ 1988 ਦੇ ਵਿੱਚ ਪਾਸ਼ ਦਾ ਕਤਲ ਹੁੰਦਾ, ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ, ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ, ਖਿਲਰੇ ਵਰਕੇ, ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ, ਪਰ ਇਹ ਨੀ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ, ਮਨੁੱਖੀ ਹੈ। ਉਹਦੇ ਕਈ ਤਾਂ ਕਵਿਤਾਵਾਂ ਬਹੁਤ ਕਮਾਲ ਦੀਆਂ ਨੇਗੀਆਂ ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਹੋਵੇ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ, ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ, ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ। ਇਹਦੇ ਚ ਉਹ ਕਹਿੰਦਾ ਹੈ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ, ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ, ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੜਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਏਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਏਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ, ਤੇ ਇਉਂ ਵੀ ਹੁੰਦਾ ਏਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ, ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਕੁਝ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਚੋਂ, ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ, ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ, ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ, ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ, ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ, ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ, ਬੁੱਧੀ ਦਾ ਜਿਹੜਾ ਹੈ, ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ, ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ, ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ, ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ, ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾਲਾ, ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ, ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ, ਜਿਹੜੇ ਹੈ ਰਿਸ਼ਤਿਆਂ ਦੇ ਵਿੱਚ, ਆਪਣੇ ਭਰਾਵਾਂ ਦੇ ਵਿੱਚ, ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ। ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ, ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨਹੀਂ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ, ਜਿਹੜਾ ਹੈ ਵਿਅਕਤੀ ਵੱਡਾ ਉਦੋਂ ਹੀ ਹੁੰਦਾ ਹੈ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ, ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ, ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ, ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ। ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ, ਉਹ ਰਹਿਣੀ ਹੈ ਰੈਲੀਵੈਂਟ, ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ, ਭਾਵੇਂ ਪੂੰਜੀ ਦਾ, ਭਾਵੇਂ ਜਗੀਰਦਾਰੀ ਦਾ, ਭਾਵੇਂ ਵਿਚਾਰਾਂ ਦਾ ਗੱਲਬਾਤ, ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ। ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ, ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ, ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ, ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ, ਜਿਹ ਤੋਂ ਹੋਰ ਕਾਫੀ ਉਮੀਦ ਸੀ। ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾਵੇ ਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
0: ਜੀ। ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ, ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ, ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ, ਸਾਹਿਤੀ ਇਸ ਕਿਸਮ ਦਾ ਲਿਖਣਾ, ਕਲਮ ਹੀ ਇਸ ਕਿਸਮ ਦੇ ਨਾਲ ਅੱਗੋਂ ਗੱਲ ਨਹੀਂ ਕਿ ਜੇਲ੍ਹ ਲੈ ਜਾਂਦੇ ਸੀ। ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿਧਰੇ ਹੜਤਾਲ ਹੋਣੀ, ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ। ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ, ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹਨਾਂ ਜੇਲ੍ਹ ਫੜ ਕੇ ਲੈ ਗਏ। ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ, ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ, ਅਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ, ਉਹਨਾਂ ਨੂੰ ਬਿਠਾ ਕੇ ਕਹਿੰਦਾ ਅਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ, ਅਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ, ਅਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ, ਦਾਦ ਦੇਈ ਜਾਣ, ਉਹ ਕਹਿੰਦੇ ਦਾਦ ਨਾ ਦਿਉ, ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ, ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ। ਅਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ ਲਿਖਣੀ, ਚਾਹੇ ਐਮਰਜੈਂਸੀ ਦੇ ਖਿਲਾਫ, ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ, ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਬੀ ਹੋਈ ਯੋਗ ਵਾਂਗ, ਹੈ ਨਾ। ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਵੀ ਉਹ ਵੋਕਲ ਹੋ ਗਏ ਸੀਗੇ, ਸਰਕਾਰ ਦੇ ਖਿਲਾਫ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਵੋਕਲ ਹੋਣ ਦਾ, ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ, ਅੱਗੇ ਪਿੱਛੇ ਵੀ ਇਹ ਰਿਹਾ ਹੈ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ, ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ। ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ। ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਆ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ। ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ।
1: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ, ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ। ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਵੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ। ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋ ਕਹਿੰਦਾ ਮੈਂ ਘਾਹ ਹਾਂ, ਤੇ ਉਹ ਉੱਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਹੈ, ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ, ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ, ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ। ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚ ਜਿਹੜੀ ਉਹ ਸਾਰੀ ਗੱਲ, ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ, ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਦੀਆਂ ਲਿਖੀਆਂ, ਸ਼ੁਰੂ ਚ ਰਾਸ਼ੀ ਫਲ ਦੇ ਉੱਪਰ ਇੱਕ ਕਿਤਾਬ ਲਿਖੀ ਮੈਨੂੰ ਯਾਦ, ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ, ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ, ਇੱਕ ਵਿਗਿਆਨਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ, ਤੇ ਇਹ ਸਾਰਾ ਕੁਛ। ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ, ਕਿਉਂਕਿ ਲਿਖਤ ਤਾਂ ਆਮ ਵਰਗੀ ਸੀਗੀ, ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਹੈ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ, ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ, ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ, ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮੇਂ ਵਿੱਚ ਕਿਤਾਬ ਦੇ ਵਿੱਚ ਹੀ ਹੈ, ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਵਰਗ ਜਿਹੜਾ ਸਿਰ ਹੈ ਮੇਮਣੇ ਵਾਂਗੂ ਬੀਹਾਂ ਚ ਮਿਆਂਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਇਹ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ CPI ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ, ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ਼ ਦੇ ਹਿੱਸੇ ਹੀ ਆਈ ਹੈ ਗੱਲ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
1: ਹਾਂਜੀ ਸ਼ੁਕਰੀਆ ਜੀ।
0: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ, ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਅਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ, ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜ਼ੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਜੀ ਵੀ ਦੱਸ ਗਏ ਆ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਹਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ, ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬੰਨਣਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖਵਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸ ਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ, ਪਰ ਮੁੱਕਦੀ ਗੱਲ ਇਹ ਕਿ ਸਿਰਫ਼

ਹਰਕਤ ਕਰ ਤੁਰਿਆ ਹੈ। ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ ਤਿੰਨ ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ। ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ, ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ। ਰੋਡੇਸ਼ੀਆ, ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ, ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ। ਵਾਸ਼ਿੰਗਟਨ, ਇਹਨਾਂ ਨੂੰ ਗਊਆਂ ਮਣਸਾ ਕੇ ਭੇਜ। ਵਾਸ਼ਿੰਗਟਨ ਦਿਓ ਜਾਸਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਜਿਹਦਾ ਨਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ ਹੋ। ਦਿਓ ਜਾਸਤਾਂ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
4: ਓ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
5: ਹੁਣ ਟੈਂਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਂਸ਼ਨ ਵੀ ਘੱਟ
6: ਫਿਰ ਲਵਾਈਏ ਕਿੱਥੋਂ
5: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au on roads on us campaign sirf seemit samay layi hun nava BYD kar le aao shandar drive away offers de naal BYD C-Line 7 premium sirf $54,990 BYD C-Line 8 dynamic FWD sirf $55,990 te BYD Shark 6 premium sirf $57,900 ek khas offer 1 august to 30 september 2026 tak order karan wale layi hai delivery 31 october 2026 tak ho jankari layi aaj hi BYD Caroline Springs naal sampark karo and mention Radio Hanji BYD on roads on us conditions apply
2: haan ji haan ji oye haan ji haan ji
3: haan ji radio

¡Cashiro! ¡Me contó!

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਸਮਿਥਸ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਭਾਂਡੇ ਪੂੰਡੇ ਮਾਜ ਉਹ ਸੋਰੀ ਸੋਰੀ ਸੋਰੀ ਸੋਰੀ ਗਾਲ ਨੀ ਕੱਢਣੀ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਕੇ ਕਰ ਰਹੇ ਹੋ ਕੇ ਉਸ ਰੱਬ ਦਾ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਬਣਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਖੁਸ਼ੀ ਦਾ ਅਭਿਆਸ ਕਰਦੇ ਹੋ, ਖੁਸ਼ ਰਹਿਣ ਦਾ ਅਭਿਆਸ ਕਰਦੇ ਹੋ, ਤਾਂ ਹੌਲੀ ਹੌਲੀ ਤੁਹਾਨੂੰ ਖੁਸ਼ ਰਹਿਣਾ ਆ ਜਾਂਦਾ। ਫਿਰ ਕੌਣ ਨਹੀਂ ਚਾਹੁੰਦਾ ਖੁਸ਼ ਰਹਿਣਾ। ਆਓ ਫਿਰ ਖੁਸ਼ੀ ਖੁਸ਼ੀ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ, ਅੱਜ ਦੇ ਦਿਨ ਦੇ ਵਿੱਚ। ਅੱਗੇ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੰਤ ਸੁਭਾਅ ਫਕੀਰ ਬੰਦਾ ਜਿਹੜਾ ਆਪਣੀ ਜ਼ਿੰਦਗੀ ਮੌਤ ਦੀਆਂ ਆਖਰੀ ਘੜੀਆਂ ਗਿਣ ਰਿਹਾ ਸੀ, ਕੁਛ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋਏ, ਉਹਦੇ ਚਾਹੁਣ ਵਾਲੇ, ਉਹਦੇ ਪਰਿਵਾਰ ਦੇ ਜੀ ਜਿਹੜੇ ਉਹਨੂੰ ਬਹੁਤ ਪਿਆਰ ਕਰਦੇ ਸੀ, ਜਿਨ੍ਹਾਂ ਦੇ ਲਈ ਉਹਨੇ ਬਹੁਤ ਕੁਛ ਕੀਤਾ, ਉਹਦੇ ਲਈ ਅਰਦਾਸਾਂ ਕਰ ਰਹੇ ਸੀ। ਭਾਵੇਂ ਉਹ ਕਿੰਨੀ ਤਕਲੀਫ ਦੇ ਵਿੱਚ, ਪਰ ਫਿਰ ਵੀ ਉਹ ਖੁਸ਼ ਸੀ। ਉਹ ਭਾਣੇ ਦੇ ਵਿੱਚ ਹੀ, ਸਬਰ ਦੇ ਵਿੱਚ ਇੰਨੇ ਲੋਕ ਇਕੱਠੇ ਹੋਏ ਤਾਂ ਉਹਨਾਂ ਦਾ ਸੁੱਖ ਦੁੱਖ ਤੋਂ ਇਲਾਵਾ ਇੱਕ ਸਵਾਲ ਸੀ। ਸਾਰਿਆਂ ਦਾ ਇੱਕ ਸਵਾਲ ਸੀ ਜਿਹੜਾ ਉਹਨਾਂ ਨੇ ਬੜੀ ਵਾਰੀ ਉਹਦੇ ਤੋਂ ਪਹਿਲਾਂ ਵੀ ਪੁੱਛਿਆ, ਪਰ ਪਹਿਲਾਂ ਵੀ ਕਦੀ ਉਹਨੇ ਜਵਾਬ ਨਹੀਂ ਦਿੱਤਾ, ਹੱਸ ਕੇ ਟਾਲ ਦਿੰਦਾ। ਉਹਨੇ ਕਹਿ ਕੇ ਰੱਖਿਆ ਸੀ ਕਿ ਜਦੋਂ ਮੈਂ ਜਾਊਂਗਾ ਇਸ ਦੁਨੀਆਂ ਤੋਂ, ਜਦੋਂ ਮੈਂ ਗਿਆ ਤੁਹਾਨੂੰ ਮੈਂ ਜ਼ਰੂਰ ਦੱਸ ਕੇ ਜਾਊਂਗਾ। ਸ਼ਾਇਦ ਬਹੁਤੇ ਇਸ ਕਰਕੇ ਵੀ ਆਲੇ ਦੁਆਲੇ ਬੈਠੇ ਸੀ। ਉਹ ਸਵਾਲ ਕੀ ਸੀ ਕਿ ਤੈਨੂੰ ਕਦੀ ਦੁਖੀ ਨਹੀਂ ਵੇਖਿਆ। ਇਹ ਕੋਈ ਨਿੱਕੀ ਗੱਲ ਨਹੀਂ। ਜੇ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਦੁਖੀ ਨਾ ਵੇਖਿਆ ਹੋਵੇ, ਹਮੇਸ਼ਾ ਹੱਸਦਾ ਰਹਿੰਦਾ ਹੋਵੇ, ਤਾਂ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ। ਇਹਦੇ ਮਹਿਨੇ ਤਾਂ ਕੁਛ ਹੋਰ ਹੋਣਗੇ। ਕਹਿੰਦੇ ਨੇ ਜਿਹਦੇ ਵੀ ਸਾਹ ਚੱਲਦੇ ਆ ਉਹਦੇ ਨਾਲ ਸੁੱਖ ਦੁੱਖ ਵੀ ਚੱਲਦੇ। ਦੁਨੀਆਂ ਦਾ ਹਰ ਇੱਕ ਇਨਸਾਨ ਦੁਖੀ ਹੁੰਦਾ, ਹਰ ਇੱਕ ਇਨਸਾਨ ਖੁਸ਼ ਹੁੰਦਾ, ਇਹ ਭਾਵ ਤਾਂ ਆਉਂਦੇ ਰਹਿੰਦੇ ਆ। ਪਰ ਜੇਕਰ ਕੋਈ ਹਰ ਵੇਲੇ ਸਥਿਰ ਰਹੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ। ਆਖਿਰਕਾਰ ਇੱਕ ਜਣੇ ਨੇ ਹੌਸਲਾ ਕਰਕੇ ਪੁੱਛਿਆ, ਫਕੀਰ ਜੀ ਤੁਸੀਂ ਕਿਹਾ ਸੀ ਜਦੋਂ ਜਾਣ ਲੱਗੋਗੇ ਦੱਸ ਕੇ ਜਾਓਗੇ ਕਿ ਖੁਸ਼ ਰਹਿਣ ਦਾ ਮੰਤਰ ਕੀ ਆ, ਤੁਸੀਂ ਕਿੱਦਾਂ ਹਰ ਵੇਲੇ ਖੁਸ਼ ਰਹਿ ਲੈਂਦੇ ਹੋ? ਕਹਿਣ ਲੱਗਾ, ਹਾਂ ਮੈਨੂੰ ਆਪਣਾ ਵਾਅਦਾ ਯਾਦ ਹੈ। ਗੱਲ ਕੋਈ ਤਕਰੀਬਨ 50 ਸਾਲ ਪਹਿਲਾਂ ਦੀ ਹੈ। ਮੈਂ ਕੋਈ ਹਮੇਸ਼ਾ ਤੋਂ ਖੁਸ਼ ਰਹਿਣ ਵਾਲਿਆਂ 'ਚੋਂ ਨਹੀਂ, 40-50 ਸਾਲ ਹੋ ਗਏ ਹੋਣਗੇ। ਮੈਂ ਵੀ ਬਹੁਤ ਦੁਖੀ ਹੁੰਦਾ ਸੀ, ਤੁਹਾਡੇ ਤੋਂ ਵੀ ਵੱਧ, ਹਰ ਗੱਲ 'ਤੇ ਦੁਖੀ ਹੁੰਦਾ ਸੀ। ਨਿੱਕੀ ਨਿੱਕੀ ਗੱਲ ਮੈਨੂੰ ਜਜ਼ਬਾਤੀ ਕਰ ਦਿੰਦੀ ਸੀ, ਨਿੱਕੀ ਨਿੱਕੀ ਗੱਲ 'ਤੇ ਮੈਨੂੰ ਗੁੱਸਾ ਆਉਂਦਾ ਸੀ। ਫਿਰ ਇੱਕ ਦਿਨ ਅਚਾਨਕ ਮੇਰੀ ਵਹੁਟੀ ਚੱਲ ਵਸੀ, ਸੱਪ ਨੇ ਡੰਗ ਮਾਰਿਆ, ਮੈਂ ਬਹੁਤ ਦੁਖੀ ਹੋਇਆ। ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਖਤਮ ਹੋ ਗਈ, ਮੇਰਾ ਪਰਿਵਾਰ ਸੀ ਉਹਦੇ ਨਾਲ, ਮੈਨੂੰ ਲੱਗਦਾ ਸੀ ਹੁਣ ਮੇਰੇ ਜੀਣ ਦਾ ਕੀ ਫਾਇਦਾ। ਪਰ ਫਿਰ ਮੈਂ ਸੋਚਦਾ ਮੇਰੇ ਬੱਚਿਆਂ ਦਾ ਕੀ ਬਣੂਗਾ, ਕਦੀ ਬੱਚਿਆਂ ਬਾਰੇ ਸੋਚਾਂ, ਕਦੀ ਘਰ ਬਾਰ ਬਾਰੇ, ਕਦੀ ਖੁੱਸੇ ਸਾਥ ਬਾਰੇ। ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਉਹ ਸਮਾਂ ਸੀ ਜਦੋਂ ਮੈਂ ਸਭ ਤੋਂ ਵੱਧ ਦੁਖੀ ਹੋਇਆ। ਅਤੇ ਫਿਰ ਇੱਕ ਦਿਨ ਉਹਨੇ ਆ ਕੇ ਮੇਰੇ ਦੁੱਖ ਦਾ ਕਾਰਨ ਪੁੱਛਿਆ। ਕਹਿਣ ਲੱਗੀ, ਤੂੰ ਇੰਨਾ ਦੁਖੀ ਹੁੰਦਾ ਕਿਉਂ ਹੈ ਮੇਰੇ ਜਾਣ ਕਰਕੇ, ਜਾਂ ਮੇਰੇ ਇਸ ਕਰਕੇ ਕਿ ਤੈਨੂੰ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਪੈਣੀ, ਜਾਂ ਫਿਰ ਇਸ ਕਰਕੇ ਕਿ ਜਦੋਂ ਮੈਂ ਜਿਉਂਦੀ ਸੀ
ਉਦੋਂ ਬਹੁਤ ਸਾਰੀਆਂ ਗੱਲਾਂ ਤੂੰ ਮੇਰੇ ਨਾਲ ਨਹੀਂ ਕਰ ਪਾਇਆ, ਜਾਂ ਫਿਰ ਇਸ ਕਰਕੇ ਕਿ ਜਾਣੇ ਅਣਜਾਣੇ ਜਿਹੜੇ ਤੂੰ ਮੈਨੂੰ ਦਿੱਤੇ ਦੁੱਖ, ਉਹਨਾਂ ਦੀ ਤੂੰ ਮਾਫ਼ੀ ਨਹੀਂ ਮੰਗ ਪਾਇਆ, ਜਾਂ ਫਿਰ ਇਸ ਕਰਕੇ ਕਿ ਆਪਾਂ ਬਹੁਤ ਸਾਰਾ ਸਮਾਂ ਖੁਸ਼ੀ ਖੁਸ਼ੀ ਇਕੱਠੇ ਬਿਤਾ ਸਕਦੇ ਸੀ, ਉਹ ਆਪਾਂ ਉਹਨੇ ਸੁਚੱਜੇ ਢੰਗ ਨਾਲ ਨਹੀਂ ਬਿਤਾ ਪਾਏ। ਜ਼ਰਾ ਸੋਚ ਕੇ ਤਾਂ ਦੱਸ ਕਿਹੜੀ ਚੀਜ਼ ਤੰਗ ਕਰਦੀ। ਉਸ ਰਾਤ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਬਾਤਾਂ ਚੱਲੀਆਂ, ਬੱਚੇ ਲੱਗ ਗਏ ਸੁੱਤੇ ਰਹੇ ਅਤੇ ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਸਵੇਰ ਹੋਣ ਤੱਕ ਸਾਰੇ ਨਿਕਲਿਆ ਕਿ ਮੇਰੀ ਜ਼ਿੰਦਗੀ 'ਚ ਖੁਸ਼ ਰਹਿਣ ਦੇ ਲਈ ਹਾਲੇ ਬਹੁਤ ਕੁਛ ਬਾਕੀ ਹੈ। ਉਹ ਕਰਮਾਲੀ ਇਹ ਕਹਿ ਕੇ ਸਵੇਰੇ ਚਲੀ ਗਈ ਕਿ ਮੈਂ ਇਸ ਚੀਜ਼ 'ਚ ਖੁਸ਼ ਹੋਵਾਂਗੀ ਜੇ ਤੂੰ ਮੇਰੇ ਬੱਚਿਆਂ ਦਾ ਸਹੀ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰੇਗਾ, ਅਤੇ ਜੇ ਤੂੰ ਦੁਖੀ ਰਿਹਾ ਇਹਨਾਂ ਦੀ ਦੇਖਭਾਲ ਨਾ ਹੋਈ ਤਾਂ ਫਿਰ ਸਮਝ ਮੈਂ ਦੁਖੀ, ਅਤੇ ਜੇ ਮੈਂ ਦੁਖੀ ਹਾਂ ਤਾਂ ਫਿਰ ਸੁਖੀ ਤੂੰ ਵੀ ਕਿੱਦਾਂ ਰਹਿ ਪੈਣਾ। ਬਸ ਇੰਨੇ ਨੂੰ ਸਵੇਰੇ ਲੋ ਲੱਗੀ ਅਤੇ ਉਹ ਸੁਪਨਾ ਜਿਹਾ ਜਿੱਦਾਂ ਟੁੱਟ ਗਿਆ। ਪਤਾ ਨਹੀਂ ਉਹ ਵਾਕਈ ਆਈ ਸੀ ਕਿ ਪਤਾ ਨਹੀਂ ਮੈਨੂੰ ਭੁਲੇਖਾ ਲੱਗਾ, ਪਰ ਉਹਦੇ ਵਿੱਚੋਂ ਜੋ ਮੈਂ ਸਿੱਖਿਆ ਉਹ ਮੈਂ ਸਾਰੀ ਉਮਰ ਫਿਰ ਪੱਲੇ ਬੰਨ੍ਹ ਕੇ ਰੱਖਿਆ। ਉਸ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਬਾਹਰ ਉਹਦੇ ਹੱਥੀਂ ਲਾਇਆ ਗੁਲਾਬ ਦਾ ਫੁੱਲ ਸਾਹਮਣੇ ਨਜ਼ਰ ਆਇਆ। ਮੈਂ ਬੜੇ ਦਿਨਾਂ ਤੋਂ ਸੋਚਦਾ ਸੀ ਇਸ ਗੁਲਾਬ ਦੇ ਫੁੱਲ ਨੂੰ ਮੈਂ ਵੱਢਣਾ, ਜਦੋਂ ਬਾਹਰ ਨਿਕਲੀ ਤਾਂ ਇਹ ਹੁਣ ਆਕਾਰ ਦੇ ਵਿੱਚ ਕਾਫੀ ਵੱਡਾ ਹੋ ਚੁੱਕਾ, ਐਵੇਂ ਬੱਚਿਆਂ ਨੂੰ ਕੰਡੇ ਵੱਜਣਗੇ, ਇਹ ਤੰਗ ਕਰਦਾ। ਪਰ ਅੱਜ ਪਤਾ ਨਹੀਂ ਕੀ ਜਦੋਂ ਸਵੇਰੇ ਉੱਠ ਕੇ ਮੇਰਾ ਉਸ ਫੁੱਲ 'ਤੇ ਧਿਆਨ ਪਿਆ ਤਾਂ ਮੈਨੂੰ ਲੱਗਾ ਇਹ ਤਾਂ ਫੁੱਲ ਆ। ਪਤਾ ਨਹੀਂ ਕਿਉਂ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਇਹ ਸੌਵਾਂ ਹਜ਼ਾਰਾਂ ਕੰਡੇ ਨੇ ਅਤੇ ਉਹਨਾਂ ਅਨੇਕਾਂ ਹੀ ਕੰਡਿਆਂ ਦੇ ਵਿੱਚ ਇੱਕ ਨਿਕਾਹ ਜਿਹਾ ਫੁੱਲ ਖਿੜਿਆ ਅਤੇ ਉਹ ਕੰਡੇ ਮੈਨੂੰ ਤੰਗ ਕਰਦੇ ਨੇ। ਪਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਉਹ ਫੁੱਲ ਹੀ ਫੁੱਲ ਹੈ, ਉਹ ਫੁੱਲਾਂ ਦੀ ਹਿਫਾਜ਼ਤ ਦੇ ਲਈ ਕੰਡੇ ਨੇ। ਮੈਨੂੰ ਪਹਿਲੀ ਵਾਰੀ ਲੱਗਿਆ ਕਿ ਮੇਰੇ ਘਰ ਵੱਲ ਨੂੰ ਜਾਂਦਾ ਰਾਹ ਉਨਾ ਵੀ ਮਾੜਾ ਨਹੀਂ, ਮੀਂਹ ਪੈਂਦਾ ਹੈ ਤਾਂ ਥੋੜ੍ਹੀ ਤੰਗੀ ਆਉਂਦੀ ਹੈ, ਪਰ ਫਿਰ ਵੀ ਆਸ ਪਾਸ ਦੇ ਬਾਕੀ ਘਰਾਂ ਦੇ ਲੋਕਾਂ ਦੇ ਨਾਲੋਂ ਮੇਰੇ ਘਰ ਨੂੰ ਆਉਣ ਵਾਲਾ ਰਾਹ ਕਿਤੇ ਬਿਹਤਰ ਹੈ। ਥੋੜ੍ਹੇ ਦਿਨਾਂ ਦੀ ਪਰੇਸ਼ਾਨੀ ਹੁੰਦੀ ਹੈ ਜਦੋਂ ਕਿਤੇ ਮੀਂਹ ਪੈਂਦਾ, ਪਰ ਉਸ ਤੋਂ ਬਲਹਿਦਾ ਸਾਰਾ ਸਾਲ ਕਿੰਨਾ ਇਸ ਰਾਹ ਨੂੰ ਵਰਤੀ ਦਾ, ਮੈਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ। ਉਹ ਬੱਚੇ ਜਿਹੜੇ ਵਹੁਟੀ ਦੇ ਮਰਨ ਤੋਂ ਬਾਅਦ ਮੈਨੂੰ ਭਾਰ ਲੱਗਣ ਲੱਗਦੇ ਸੀ, ਹੁਣ ਮੈਨੂੰ ਇੱਦਾਂ ਲੱਗਦੇ ਸੀ ਜਿਵੇਂ ਉਹ ਮੇਰੇ ਲਈ ਇੱਕ ਆਸਰਾ ਛੱਡ ਕੇ ਗਈ ਹੋਵੇ। ਮੈਂ ਕਈ ਵਾਰੀ ਯਾਦ ਕੀਤਾ ਕਿ ਜਦੋਂ ਮੇਰੀ ਜ਼ਿੰਦਗੀ 'ਚ ਕੁਛ ਨਹੀਂ ਸੀ, ਮੈਂ ਇਕੱਲਾ ਸੀ, ਦੁਖੀ ਤਾਂ ਮੈਂ ਉਦੋਂ ਵੀ, ਫਿਰ ਮੈਨੂੰ ਲੱਗਾ ਕਿ ਮੇਰੀ ਜ਼ਿੰਦਗੀ 'ਚ ਇੱਕ ਜੀਵਨ ਸਾਥੀ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ ਖੁਸ਼ ਰਹਿਣ ਲੱਗਾ, ਪਰ ਉਹ ਖੁਸ਼ੀ ਵੀ ਬਹੁਤੇ ਦਿਨ ਨਹੀਂ ਰਹੀ। ਪਰ ਇਹ ਸਾਰਾ ਕੁਛ ਇੰਨਾ ਸੁਭਾਵਿਕ ਹੋਇਆ, ਇੰਨਾ ਕੁ ਭੋਲੇ ਭਾਅ ਹੋਇਆ, ਇੰਨਾ ਕੁਰਬਾਨਗੀ ਦੇ ਵਿੱਚ ਹੋਇਆ ਕਿ ਕੀ ਹੋ ਗਿਆ ਪਤਾ ਹੀ ਨਹੀਂ ਲੱਗਾ। ਮੈਂ ਇਕੱਲਾ ਵੀ ਦੁਖੀ ਸੀ, ਅਸੀਂ ਦੋ ਹੋ ਗਏ ਤਾਂ ਵੀ ਫਿਰ ਮੈਂ ਸੁਖੀ ਨਹੀਂ ਹੋ ਸਕਿਆ, ਦੋ ਤੋਂ ਚਾਰ ਹੋ ਗਏ। ਇੱਦਾਂ ਲੱਗਦਾ ਸੀ ਕਿ ਹੁਣ ਸਾਡੇ ਦੋਵਾਂ ਦੇ ਦਰਮਿਆਨ ਕੁਛ ਨਿੱਕੇ ਜੀ ਆ ਗਏ ਨੇ, ਖੁਸ਼ੀਆਂ ਆ ਗਈਆਂ ਨੇ, ਅਸੀਂ ਆਪਣਾ ਇੱਕ ਦੂਸਰੇ ਦਾ ਗੁੱਸਾ, ਇੱਕ ਦੂਸਰੇ ਦਾ ਧਿਆਨ ਹਟਾ ਕੇ ਆਪਣੇ ਪਰਿਵਾਰ 'ਤੇ ਲਾਵਾਂਗੇ, ਬੱਚਿਆਂ 'ਤੇ ਲਾਵਾਂਗੇ। ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ
ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਦੇਣਗੀਆਂ, ਪਰ ਬਹੁਤਾ ਚਿਰ ਤੇ ਉਹ ਵੀ ਨਹੀਂ ਰਿਹਾ। ਪਰ ਉਸ ਦਿਨ ਤੋਂ ਬਾਅਦ ਮੈਨੂੰ ਚਾਰ ਚੁਫੇਰੇ ਖੁਸ਼ੀਆਂ ਹੀ ਨਜ਼ਰ ਆਈਆਂ। ਜਦੋਂ ਵੀ ਮੈਨੂੰ ਕੋਈ ਦੁੱਖ ਨਜ਼ਰ ਆਉਂਦਾ ਤਾਂ ਮੈਂ ਉਹਦੇ ਆਲੇ ਦੁਆਲੇ ਨਜ਼ਰ ਘੁਮਾ ਕੇ ਜ਼ਰੂਰ ਵੇਂਦਾ, ਬਿਲਕੁਲ ਉਸ ਫੁੱਲ ਵਾਂਗੂ। ਜਦੋਂ ਵੀ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਹੈ, ਆਹ ਦੁੱਖ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੈ, ਤਾਂ ਫਿਰ ਨਾਲ ਦੀ ਨਾਲ ਹੀ ਮੇਰਾ ਧਿਆਨ ਜਾਂਦਾ ਕਿ ਇਹਦੇ ਆਲੇ ਦੁਆਲੇ ਹੋਰ ਸੁੱਖ ਕਿਹੜੇ ਕਿਹੜੇ ਨੇ। ਜੇ ਕਦੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਰੋਟੀ ਪਾਣੀ ਬਣਾਉਣ ਦੇ ਵਿੱਚ ਮੈਨੂੰ ਬੜਾ ਸਮਾਂ ਚਲੇ ਜਾਂਦਾ, ਇਹ ਚੰਗਾ ਕਜੀਆ ਪੈ ਗਿਆ, ਪਰ ਫਿਰ ਮੈਂ

ਇਹ ਤਾਂ ਕਿੱਡੀ ਪਿਆਰੀ ਨਿਆਮਤ ਦਿੱਤੀ ਹੈ ਰੱਬ ਨੇ। ਤੇ ਜੇ ਇੰਨੀ ਪਿਆਰੀ ਨਿਆਮਤ ਦਿੱਤੀ ਹੈ ਫਿਰ ਉਹਨਾਂ ਦਾ ਰੋਟੀ ਪਾਣੀ ਪਕਾਉਣ ਦੇ ਵਿੱਚ ਮੈਨੂੰ ਕਿਉਂ ਤਕਲੀਫ ਹੈ? ਤੇ ਜਦੋਂ ਕਿਤੇ ਲੋੜ ਪੈਂਦੀ ਮੈਂ ਕਰਮਾਲੀ ਨੂੰ ਫੇਰ ਪੁੱਛ ਲੈਂਦਾ, ਅੱਜ ਬੱਚੇ ਨੂੰ ਆਹ ਤਕਲੀਫ ਹੋਈ ਆ, ਆਹ ਦਵਾਈ ਇਹ ਕਿੱਦਾਂ ਦੇਣੀ? ਪਤਾ ਨਹੀਂ ਕਿੱਥੋਂ ਆਪੇ ਜਵਾਬ ਮਿਲ ਜਾਂਦਾ। ਬਸ ਹੌਲੀ ਹੌਲੀ ਇੱਦਾਂ ਦਾ ਅਭਿਆਸ ਹੋਇਆ ਇਹਨਾਂ ਪਿਛਲੇ 40 ਵਰ੍ਹਿਆਂ ਦੇ ਵਿੱਚ। ਬਸ ਫਿਰ ਇਹ ਜ਼ਿੰਦਗੀ ਦਾ ਨੇਮ ਬਣ ਗਿਆ, ਜਿੱਥੇ ਵੀ ਕਿਤੇ ਦੁੱਖ ਦਿਖਦੇ ਸੀ ਮੈਂ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਘੁੰਮ ਕੇ ਵੇਖਦਾ, ਅਤੇ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਦੁੱਖਾਂ ਦੇ ਨਾਲੋਂ ਸੁੱਖ ਵਧੇਰੇ ਹੁੰਦੇ, ਅਤੇ ਫਿਰ ਮੈਂ ਉਹਨਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਬਸ ਇਹੋ ਅਭਿਆਸ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਕਿ ਮੈਂ ਕਦੀ ਦੁਖੀ ਨਹੀਂ ਹੋਇਆ, ਤਾਂ ਸ਼ਾਇਦ ਇਹੋ ਅਭਿਆਸ ਆਪਾਂ ਵੀ ਸਾਰੇ ਕਰ ਸਕਦੇ ਹਾਂ। ਦੁੱਖ ਵੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਨੇ, ਅਤੇ ਕੋਸ਼ਿਸ਼ ਕਰਕੇ ਵੇਖਿਓ ਉਹਨਾਂ ਦੁੱਖਾਂ ਦੇ ਆਲੇ ਦੁਆਲੇ ਸੁੱਖ ਵੀ ਬਹੁਤ ਹੋਣਗੇ, ਉਹਨਾਂ ਚੀਜ਼ਾਂ ਦੇ ਨਾਲ ਬੜੀਆਂ ਸਾਰੀਆਂ ਚੰਗੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ। ਪਰ ਹੌਲੀ ਹੌਲੀ ਇਨਸਾਨ ਆਪਣਾ ਸੁਭਾਅ ਇੱਦਾਂ ਦਾ ਕਰ ਲੈਂਦਾ ਕਿ ਉਹਨੂੰ ਸਭ ਤੋਂ ਪਹਿਲਾਂ ਦੁੱਖ ਦਿਦੇ ਆ, ਉਹਨੂੰ ਸਭ ਤੋਂ ਪਹਿਲਾਂ ਕੰਡੇ ਦਿਦੇ ਆ, ਉਹ ਫੁੱਲ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਤੋੜ ਕੇ ਸੁੱਟਣ ਤੱਕ ਰਾਜ਼ੀ ਹੋ ਜਾਂਦਾ। ਆਪਾਂ ਜਦੋਂ ਵੀ ਗੱਲ ਕਰਾਂਗੇ ਦੁੱਖਾਂ ਦੀ ਕਰਾਂਗੇ, ਜਦੋਂ ਵੀ ਕਰਾਂਗੇ ਕੰਡਿਆਂ ਦੀ ਕਰਾਂਗੇ। ਇਸ ਵਜ੍ਹਾ ਕਰਕੇ ਹੌਲੀ ਹੌਲੀ ਆਪਾਂ ਇੰਨਾ ਕੁ ਅਭਿਆਸ ਕਰ ਲੈਂਦੇ ਹਾਂ ਕੰਡਿਆਂ ਦਾ ਕਿ ਸਾਨੂੰ ਜ਼ਿੰਦਗੀ 'ਚ ਚਾਰ ਚੁਫੇਰੇ ਕੰਡੇ ਹੀ ਨਜ਼ਰ ਆਉਂਦੇ। ਕੋਸ਼ਿਸ਼ ਕਰਕੇ ਅੱਜ ਤੋਂ ਫੁੱਲ ਵੇਖਣੇ ਸ਼ੁਰੂ ਕਰ ਦਿਉ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਨੂੰ ਫੁੱਲਾਂ ਵੱਲ ਨੂੰ ਲੈ ਜਾਊਗਾ। ਜਿੱਦਾਂ ਹਰ ਰੋਜ਼ ਸਵੇਰੇ ਸਵੇਰੇ ਆਪਾਂ ਖੁਸ਼ ਹੁੰਦੇ ਹਾਂ, ਇੱਕ ਦੂਸਰੇ ਨੂੰ ਮੁਸਕਰਾਉਣ ਦੇ ਲਈ ਕਹਿੰਦੇ ਹਾਂ, ਬੱਚਿਆਂ ਦੇ ਨਾਲ ਸਵੇਰੇ ਸਵੇਰੇ ਹੱਸਦੇ ਹਾਂ। ਸੋ ਇਹ ਅਭਿਆਸ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ, ਅਤੇ ਤੁਸੀਂ ਵੀ ਖੁਸ਼ ਰਹਿ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: On Roads Honors Campaign, सिर्फ सीमित समय लई। हुन नवा BYD कार ले आओ शानदार ड्राइव अवे ऑफर्स दे नाल। BYD C-Lion 7 Premium सिर्फ $54,990, BYD C-Lion 8 Dynamic FWD सिर्फ $56,990 ते BYD Shark 6 Premium सिर्फ $57,900। एक खास ऑफर 1 अगस्त to 30 सितंबर 2026 तक ऑर्डर करने वाले लई है। डिलीवरी 31 अक्टूबर 2026 तक। हो जानकारी लई आज ही BYD Caroline Springs नाल संपर्क करो एंड मेंशन रेडियो हांजी। BYD On Roads Honors, कंडीशन अप्लाई।
5: हाँ जी हाँ।

0: ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ। ਚੂਜ਼ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ। ਡਾਮਾ ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
1: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvec.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
1: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
2: अमृत एक कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com

0: ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ। ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ ਮੇਰੇ ਖਿਆਲ ਨਾਲ ਤਾਂ ਕਾਫ਼ੀ ਸਕਸੈਸਫੁਲ ਰਿਹਾ, ਕਾਫ਼ੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਅਤੇ ਕਾਫ਼ੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਹੁਣ ਚੱਲ ਰਿਹਾ, ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰੈਨੋਵੇਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰੈਨੋਵੇਸ਼ਨ ਦਾ ਕਾਫ਼ੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰੈਨੋਵੇਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਜੀ ਹੁੰਦੀ ਆ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰੈਨੋਵੇਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰੈਨੋਵੇਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਹੈ
1: ਸੁਪਰੈਨੋਵੇਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ। ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ
1: ਕੀ ਬੁਢਾਪੇ ਤੱਕ
0: ਰਿਟਾਇਰਮੈਂਟ ਤੱਕ,
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰੈਨੋਵੇਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰੈਨੋਵੇਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰੈਨੋਵੇਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰੈਨੋਵੇਸ਼ਨ ਹੈਗਾ ਰੇਟ ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
0: ਜੀ,
1: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ ਉਹਦੀ ਸੈਲਰੀ 'ਤੇ ਦੇਣਾ, ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਤੇ ਉਹਦੇ ਉੱਤੇ ਸੁਪਰੈਨੂਏਸ਼ਨ ਨਹੀਂ ਦੇਣਾ ਪੈਂਦਾ। ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ
1: ਤੇ ਫਿਰ ਹੀ
0: ਸੁਪਰੈਨੂਏਸ਼ਨ, ਭਾਵੇਂ ਤੁਹਾਡੀ $2 ਪੇ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰਐਨੂਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰਐਨੂਏਸ਼ਨ?
1: ਹਾਂਜੀ ਸੁਪਰਐਨੂਏਸ਼ਨ ਤੁਸੀਂ ਪਾ ਸਕਦੇ ਹਾਂ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰੈਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤਾਂ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ, ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ ਉਹਦੀ ਨਾਲ ਦੀ ਨਾਲ ਪੇਸ ਲਈ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ ਸੁਪਰਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟ ਸੇ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਅਤੇ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੁਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹਾਂ ਅਤੇ ਤੁਸੀਂ ਉਹ ਕਰ ਸਕਦੇ ਹੋ, ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਹੈ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ, ਸਾਲ
0: ਤੋਂ ਵੱਧ ਨਹੀਂ ਕਰ ਸਕਦੇ,
1: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ, ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
0: ਓਕੇ, ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਆ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਹੋਣਾ?
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ ਹੋ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਹੈ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੁਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੁਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੁਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੁਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੁਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੁਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੁਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰ ਐਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
0: ਪੈਸੇ ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ ਬਿਲਕੁਲ, ਪਰ ਉਦੋਂ ਥੋੜਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ, ਬਟ ਐਨੀਵੇਜ਼ ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰ ਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ
1: ਵਾਲੀ ਚੀਜ਼। ਹਾਂਜੀ ਬਿਲਕੁਲ।
0: ਅੱਛਾ ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਅਤੇ ਉਹ ਘਟਣਾ ਸ਼ੁਰੂ ਹੋ ਜਾਂਦਾ, ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਆ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚਲਦੀ ਚਲ ਜਾਂਦੀ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
0: ਸੋ ਆਪਣੇ ਹੱਥ ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ। ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ। ਸੋ ਉਹ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
0: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
1: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ। ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਆ। ਜਿਵੇਂ ਐਗਜ਼ਾਮਪਲ ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾ।
0: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
1: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਆ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
0: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਆ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
1: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਆ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
0: ਅੱਛਾ ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
1: ਦੇਖੋ ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇਡ ਏ ਸੁਪਰ ਹੈ ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
0: ਉਹ ਐਪਲੀਕੇਸ਼ਨ ਤੇ ਆਜੂਗਾ।
1: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਹੈ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
0: ਜੀ।
1: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤੇ ਇੰਪਲੋਈਜ਼ ਹੋ ਸਕਦਾ ਕਿ ਉਹ ਯੂ ਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
0: ਜੀ
1: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਕਲੇਮ ਹੋ ਗਈ ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ ਅਤੇ ਆਡਿਟ ਦੀ ਹੈਸਲ ਵੀ ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ ਉਹੀ ਤੁਹਾਡੀ ਕੋਸਟ ਆ ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਹਾਂ
0: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕੁ ਆ ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ
1: ਹਾਂਜੀ ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇ ਡੇਜ਼ ਉੱਪਰ ਮੇਰੇ ਖਿਆਲ ਨਾਲ ਉਹ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ
0: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ
1: ਹਾਂਜੀ ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ
0: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਆ ਇਹੋ ਹੀ ਸਾਡੀ ਕਮਾਈ ਹੈ ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ ਅੱਛਾ ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ
1: ਅਗਰ 70,000 ਦਾ ਕਰ ਰਿਹਾ 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ ਜਿਹੜਾ ਕਿ $8,400 ਬਣਦਾ ਆ ਸਾਲ ਦਾ ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ ਅਤੇ ਉਹਨੇ ਰਿਟਰਨ ਵੀ ਦੇਣੀ ਆ ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ ਉਹ ਵਧਣਾ ਆ ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ
0: ਓਕੇ ਅੱਛਾ ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੋਵੇਸ਼ਨ ਦੀ
1: ਹਾਂਜੀ
0: ਉਹਦੇ ਕੀ ਰੂਲ ਰੈਗੂਲੇਸ਼ਨ ਨੇ ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ
1: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਹੈ ਬਟ ਉਹ ਸਾਰਿਆਂ ਲਈ ਨਹੀਂ ਆ ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ ਜਿਨ੍ਹਾਂ ਨੂੰ ਨੌਲੇਜ ਆ ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਹੈ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ ਪਰ ਤੁਸੀਂ ਕਹਿੰਦੇ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ
0: ਕਿ ਤੁਸੀਂ ਜਗ੍ਹਾ ਤੇ ਕਰ ਰਹੇ ਹੋ ਕਿ ਨਹੀਂ
1: ਹਾਂਜੀ ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ ATO ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $2,00,000 ਹੋਵੇ ਸੁਪਰ ਦਾ ਬੈਲੈਂਸ ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ ਪਹਿਲਾਂ ਸਟ੍ਰੈਟਜੀ ਬਣਾਓ ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ੀਅਲ ਪ੍ਰੋਪਰਟੀਜ਼ 'ਤੇ ਤੁਸੀਂ ਸਟਿਲ ਕਰ ਸਕਦੇ ਇਨਵੈਸਟ ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ। ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।
10: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ, ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ, ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ, ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ, ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
11: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending।
12: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ। visa.com.au.
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
14: ਉਹ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
15: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
15: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
16: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ।

0: ਮਿਲਦੀ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁਲਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
1: ਅੱਛਾ ਇੱਕ ਇਹਦੇ ਵਿੱਚ ਕੋਈ ਇੰਸ਼ੋਰੈਂਸ ਵਗੈਰਾ ਵੀ ਹੁੰਦੀ ਹੈ ਇਹਦੇ 'ਚ
2: ਹਾਂਜੀ ਸੋ ਕੀ ਹੁੰਦਾ ਕਿ ਤੁਸੀਂ ਜਦੋਂ ਡਿਫੋਲਟ ਫੰਡ ਆਪਣਾ ਯੂਜ਼ ਕਰਦੇ ਆ ਇੰਪਲੋਇਰ ਵੱਲੋਂ ਡਿਫੋਲਟ ਕਰ ਲੈਂਦੇ ਆ ਜਾਂ ਤੁਸੀਂ ਨਵਾਂ ਫੰਡ ਸੈਟਅਪ ਕਰਦੇ ਆ ਬਾਏ ਡਿਫੋਲਟ ਮੋਸਟਲੀ ਜਿਹੜੇ ਸੁਪਰ ਫੰਡ ਨੇ ਉਹ ਇੰਸ਼ੋਰੈਂਸ ਆਪਸ਼ਨ ਦਿੰਦੇ ਨੇ ਜ਼ਿਆਦਾਤਰ ਜੋ ਕੋਮਨ ਇੰਸ਼ੋਰੈਂਸ ਸੁਪਰ ਫੰਡ ਦੇ ਥਰੂ ਹੁੰਦੀਆਂ ਨੇ ਉਹ ਹੈਗੀ ਹੈ ਇੱਕ ਤਾਂ ਹੋ ਗਿਆ ਡੈਥ ਬੈਨੀਫਿਟ
1: ਜੀ
2: ਜਿਹਦੇ ਵਿੱਚ ਇਨ ਕੇਸ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਤੁਹਾਡੀ ਫੈਮਿਲੀ ਨੂੰ ਉਹ ਇੰਸ਼ੋਰੈਂਸ ਪੇ ਕਰਦੀ ਹੈ ਇੱਕ ਹੁੰਦੀ ਹੈ ਕਿ ਟੈਂਪਰੇਰੀ ਜਾਂ ਪਾਰਸ਼ਲ ਪਾਰਸ਼ਲ ਜਾਂ ਪਰਮਾਨੈਂਟ ਡਿਸੇਬਿਲਟੀ ਦੇ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ ਅਤੇ ਇੱਕ ਆਪਸ਼ਨ ਜਿਹੜੀ ਹੈ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਜਿਹਦੇ ਵਿੱਚ ਕਿ ਤੁਸੀਂ ਅਗਰ ਟੈਂਪਰੇਰੀ ਕਿਸੇ ਕਾਰਨ ਤੁਸੀਂ ਨਹੀਂ ਕੰਮ ਕਰ ਸਕਦੇ ਅਤੇ ਉਹ ਇੰਸ਼ੋਰੈਂਸ ਤੁਹਾਨੂੰ ਜਿੰਨਾ ਤੁਸੀਂ ਅਰਨ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਪੇ ਕਰਦੀ ਆ ਅਤੇ ਸੋ ਇੰਸ਼ੋਰੈਂਸ ਆਪਸ਼ਨ ਮਿਲਦੀਆਂ ਨੇ ਪਰ ਇਹ ਵੀ ਜਦੋਂ ਮੈਂ ਕਹਿ ਰਿਹਾ ਕਿ ਤੁਸੀਂ ਐਕਟਿਵਲੀ ਮੈਨੇਜ ਕਰੋ ਉਹਦੇ ਵਿੱਚ ਇਹ ਹੈ ਕਿ ਤੁਸੀਂ ਉਹ ਦੇਖੋ ਉਹਨਾਂ ਨੂੰ ਰਿਵਿਊ ਕਰੋ ਕਿ ਜੋ ਇੰਸ਼ੋਰੈਂਸਿਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀਆਂ ਨੇ ਕਿ ਉਹ ਇਨਫ ਨੇ ਤੁਹਾਡੇ ਲਈ ਜਾਂ ਐਵੇਂ ਤਾਂ ਨਹੀਂ ਕਿ ਤੁਸੀਂ ਜੇ ਤੁਹਾਡੇ 3 ਫੰਡ ਨੇ ਫੋਰ ਐਗਜ਼ਾਮਪਲ ਤੁਸੀਂ ਹਰ ਇੰਪਲੋਇਰ ਨਾਲ ਵੱਖਰਾ ਫੰਡ ਕਰ ਲਿਆ ਸੀ ਔਰ ਜਿਹਨੂੰ ਤੁਸੀਂ ਬਾਅਦ ਵਿੱਚ ਮਰਜ ਨਹੀਂ ਕੀਤਾ ਉਹ ਸਾਰੇ ਪਾਸੇ ਇੰਸ਼ੋਰੈਂਸ ਚੱਲ ਰਹੀ ਹੈ ਜਿਹੜੀ ਤੁਸੀਂ ਕਦੀ ਯੂਜ਼ ਵੀ ਨਹੀਂ ਕੀਤੀ ਕਦੀ ਕਲੇਮ ਵੀ ਨਹੀਂ ਕੀਤਾ ਅਤੇ ਉਹ ਵੀ ਤੁਹਾਨੂੰ ਕਿਉਂਕਿ ਉਹ ਪ੍ਰੀਮੀਅਮ ਉਹਨਾਂ ਨੇ ਕੱਟੀ ਜਾਣਾ ਉਹਦੇ ਵਿੱਚੋਂ ਸੁਪਰ ਫੰਡ ਦੇ ਵਿੱਚੋਂ ਅਤੇ ਸੋ ਉਹਨੂੰ ਵੀ ਮੈਨੇਜ ਕਰਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਫੰਡ ਦੇ ਨਾਲ ਰਹੋ ਉਹਨੂੰ ਰਿਵਿਊ ਕਰੋ ਦੇਖੋ ਕਿ ਉਹ ਇੰਸ਼ੋਰੈਂਸ ਜੋ ਤੁਹਾਨੂੰ ਮਿਲ ਰਹੀ ਹੈ ਉਹ ਤੁਹਾਡੇ ਲਈ ਠੀਕ ਹੈ
1: ਸੋ ਇੱਦਾਂ ਨਹੀਂ ਹੈ ਕਿ ਆਪਾਂ ਸੁਣੀਆਂ ਸੁਣਾਈਆਂ ਦੇ ਉੱਤੇ ਮਹਿਫਲ 'ਚ ਬੈਠੇ ਉੱਥੋਂ ਕੋਈ ਸਲਾਹ ਲਈ ਅਤੇ ਜਾ ਕੇ ਕਰਤਾ ਵੀ ਸਾਨੂੰ ਆਪਣੇ ਹਿਸਾਬ ਦੇ ਨਾਲ ਪਹਿਲਾਂ ਉਹਨੂੰ ਚੈੱਕ ਕਰ ਲੈਣਾ ਚਾਹੀਦਾ ਅੱਛਾ ਮੇਜਰ ਗਲਤੀਆਂ ਕੀ ਕਰਦੇ ਨੇ ਆਪਣੇ ਲੋਕ ਇਸ ਲਿਹਾਜ਼ ਦੇ ਨਾਲ
2: ਮੇਜਰ ਗਲਤੀਆਂ ਨੇ ਕਿ ਇੱਕ ਤਾਂ ਵੱਖਰੇ ਵੱਖਰੇ ਸੁਪਰ ਫੰਡ ਦੇ ਨਾਲ
1: ਮਲਟੀਪਲ
2: ਸੁਪਰ ਫੰਡ ਰੱਖਦੇ ਨੇ
1: ਜੋਬ ਕੀਤੀ ਦੂਸਰੀ ਥਾਂ ਤੇ ਕੀਤੀ ਇਹਦਾ
2: ਮਤਲਬ 3-4 ਸੁਪਰ ਫੰਡ ਸੈਟਅਪ ਕਰ ਲਏ ਹਰ ਇੰਪਲੋਇਰ ਨੇ ਆਪਣਾ ਵੱਖਰਾ ਸੁਪਰ ਫੰਡ ਸੈਟਅਪ ਕਰਤਾ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਸੇਮ ਫੰਡ ਹੀ ਹਰ ਜਗ੍ਹਾ 'ਤੇ ਨੋਮੀਨੇਟ ਕਰ ਸਕਦੇ ਹੋ
1: ਸੋ ਤੁਸੀਂ ਫੋਰ ਐਗਜ਼ਾਮਪਲ ਮੈਂ ਇੱਕ ਜੋਬ ਕਰਦਾ ਵਾਂ ਇਹਨਾਂ ਨੇ ਸੁਪਰ ਮੇਰਾ ਬਣਾ ਦਿੱਤਾ ਅਕਾਊਂਟ ਮੈਂ ਦੂਸਰੀ ਜਗ੍ਹਾ 'ਤੇ ਗਿਆ ਉਹਨਾਂ ਨੇ ਆਪਣਾ ਵੱਖਰਾ ਬਣਾ ਦਿੱਤਾ ਤੀਸਰੀ ਇੱਦਾਂ ਹੁੰਦਾ
2: ਹਾਂਜੀ ਦੇਖੋ ਇੰਪਲੋਇਰ ਨੇ ਆਪਣੇ ਆਪ ਨਹੀਂ ਬਣਾਉਣਾ ਹੁੰਦਾ ਇੰਪਲੋਇਰ ਤੁਹਾਨੂੰ ਆਪਸ਼ਨ ਦਿੰਦਾ ਕਿ ਤੁਸੀਂ ਆਪਣਾ ਫੰਡ ਜਾਂ ਤਾਂ ਨੋਮੀਨੇਟ ਕਰ ਦਿਉ ਅਤੇ ਜਾਂ ਫਿਰ ਤੁਹਾਡੇ ਕੋਲ ਫੋਰਮ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਇੰਪਲੋਇਰ ਦਾ ਡਿਫੋਲਟ ਫੰਡ ਚੂਜ਼ ਕਰ ਲਓ ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਤੁਹਾਨੂੰ ਕਰ ਲਓ ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ ਤਾਂ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ ਫਿਰ ਇਨਵੈਸਟਮੈਂਟ ਸਟ੍ਰੈਟਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ ਤੁਹਾਡੀ ਹਜੇ ਤੁਸੀਂ ਯੰਗ ਹੋ ਤੁਸੀਂ ਅੰਡਰ 30 ਹੋ ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
1: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ
2: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
1: ਕਢਾ ਸਕਦੇ ਹੋ
2: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ
1: ਪੂਰਾ ਮਿਲ ਜਾਂਦਾ
2: ਨਹੀਂ ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
1: ਤੁਹਾਡੀ ਫੈਮਿਲੀ ਨੂੰ
2: ਜੋ ਵੀ ਹਾਂਜੀ ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ
1: ਅੱਛਾ ਸੋਰੀ ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਡਿਫੋਲਟ ਮਿਲ ਜਾਂਦਾ
2: ਦੇਖੋ ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ

0: ਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੁਆਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ, ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਹੈ।
1: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਹੋ।
0: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
1: ਓਕੇ,
0: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਅਤੇ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿੱਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ, ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
1: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
0: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
1: ਤਾਂ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ 'ਚ ਰਹਿੰਦੇ,
0: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤਾਂ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ, ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
1: ਅੱਛਾ, ਜੇ ਕੋਈ ਰੱਬ ਨਾ ਖਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਹੈ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
0: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹੋ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
1: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
0: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹਾਂ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
1: ਠੀਕ ਠੀਕ ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
0: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
1: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
0: ਦੇਖੋ, ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
1: ਜੀ,
0: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਹਾਂ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
1: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ। ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
0: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਹੋਇਆ ਸਰ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
1: $17 billion
0: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
1: ਅਤੇ
0: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, $6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
1: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
0: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡ ਦੇ
1: ਉਹ ਤੇ ਆਪਣਾ ਹੋ ਗਿਆ।
0: ਹਾਂਜੀ,
1: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
0: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ
1: ਆਪੋ ਆਪਣਾ ਹੀ ਕਰ ਸਕਦੇ
0: ਆਪੋ ਆਪਣਾ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
1: ਜੀ
0: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
1: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
0: ਨਹੀਂ, ਉਹ ਕਲੇਮ ਤਾਂ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰੱਸਟੀ ਜੋ ਹੈ ਸੁਪਰ ਫੰਡ ਟਰੱਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਹਨੂੰ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
1: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ ਇੱਥੇ
0: ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫੋਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
1: ਓਕੇ,
0: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
1: ਜੀ,
0: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ,
1: ਕੱਲ ਨੂੰ ਪੰਗਾ ਨਾ ਪਵੇ,
0: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
1: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
0: ਹਾਂਜੀ
1: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਵੱਧ ਪੇ ਆ ਰਹੀ ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਆ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
0: ਹਾਂਜੀ, ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਸ਼ਚਨ ਤੁਹਾਡਾ, ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ, ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
1: ਅੱਛਾ, ਕਰ ਸਕਦੇ ਆ,
0: ਤੁਸੀਂ ਕਰ ਸਕਦੇ ਹਾਂ, ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਅਤੇ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ, ਅਤੇ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ, ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ, ਅਤੇ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ, ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ, ਕਿ ਅਗਰ ਤੁਹਾਡੇ ਲੈਟਸ ਏ ਵਾਈਫ ਦੀ ਇਨਕਮ ਘੱਟ ਹੈ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ, ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
1: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ, ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
0: ਹਾਂਜੀ, ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
1: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
0: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ?
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
0: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ, ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ, ਪਹਿਲੇ ਨੰਬਰ 'ਤੇ ਇਹ ਕਰੋ। ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟੇਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ, ਹੋ ਗਿਆ।
0: ਸੋ ਫੀਸ, ਇਨਵੈਸਟਮੈਂਟ ਸਟ੍ਰੈਟੇਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
0: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ, ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
0: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ। ਜਿਹੜਾ ਫੀਸ ਕੰਪੇਅਰ ਕਰਨਾ, ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ। ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ, 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ। ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ, ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ, ਕੋਈ ਹੋਰ ਮਤਲਬ ਵੀ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
0: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ। ਇਹ ਤੁਹਾਡਾ ਪੈਸਾ, ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ। ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ, ਤੁਹਾਨੂੰ ਨੌਲੇਜ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ AI ਤੋਂ ਬਹੁਤ ਹੈਲਪ ਲੈ ਲੈਂਦੇ ਆ, ChatGPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
0: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
0: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ChatGPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
0: ਦੇਖੋ ChatGPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਸ਼ਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲ ਗਈਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਬ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਭਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ।

0: ਬਹੁਤ ਸ਼ੁਕਰੀਆ ਤੁਹਾਡਾ। ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
1: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਅਸੀਂ ਕਿ ਤੁਸੀਂ
0: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
1: ਹਾਂਜੀ,
0: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
1: ਹਾਂਜੀ,
0: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
1: ਹਾਂਜੀ,
0: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
1: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
0: ਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
1: ਹਾਂਜੀ,
0: ਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ ਜੀ,
1: ਬਹੁਤ
0: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਹੈ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਇੱਕ ਤਰ੍ਹਾਂ ਦੀ ਇੱਕ ਲੀਕੇਜ ਹੈ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚੋਂ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ, ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮੈਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮੈਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮੈਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ, ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ ਯੂ ਐੱਸ ਐੱਸ ਆਰ ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ, ਜ਼ਾਰ ਦਾ ਅੰਤ ਹੁੰਦਾ ਹੈ। ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ ਯੂ ਐੱਸ ਐੱਸ ਆਰ ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਹਿਣ ਲਿਆ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ ਯੂ ਐੱਸ ਐੱਸ ਆਰ ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ ਯੂ ਐੱਸ ਐੱਸ ਆਰ ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ, ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ, ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਦੇ ਵਿੱਚ ਆ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ, ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ, ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ, ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ, ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ, ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ, ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੂਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ ਪੰਜਾਬੀ 'ਚ, ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰਸਤਰੀਕਾ, ਪੈਰਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ, ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ ਲਿਥੀਨੀਆ ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ, ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ, ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ, ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ, ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ ਹਿਟਲਰ ਨੂੰ ਐਡਲਫ ਹਿਟਲਰ ਨੂੰ ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ ਸੋਵੀਅਤ ਯੂਨੀਅਨ ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ ਉਹਨਾਂ ਨੇ ਹੀ ਮਾਰਿਆ ਸੀ ਹਿਟਲਰ ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੀ ਬੰਕਰ ਦੇ ਵਿੱਚ

ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਦੇ ਸੀ ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾਤੇ ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ ਦੈਟ ਵਾਜ ਵਨ ਰੀਜ਼ਨ ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ ਉਹਦੇ ਵਿੱਚ ਕੋਲਡ ਵਾਰ ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ ਸਟਾਲਿਨ ਸੀਗਾ ਉਸ ਵਕਤ ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਰਸ਼ੀਆ ਨੇ ਬਣਾਇਆ ਸਪੂਤਨਿਕ ਉਹਦਾ ਨਾਮ ਰੱਖਿਆ ਸੀ ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ ਚਾਈਨਾ ਕਹਿੰਦਾ ਜੀ ਅਸੀਂ ਬਣਾਤੀ ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ ਯੂਰਪ ਕਹਿ ਰਿਹਾ ਬਣਾ ਰਹੇ ਹਾਂ ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ ਉਹ 2020-21 ਦੀ ਗੱਲ ਹੈਗੀ ਹੈ ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ ਜਿਹੜੀ ਵੀ ਤਰੱਕੀ ਹੁੰਦੀ ਹੈ ਜੋ ਵੀ ਕਾਮਯਾਬੀ ਹੁੰਦੀ ਹੈ ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ ਅਤੇ ਸਪੇਸ ਵਾਰ ਹੀ ਨਹੀਂ ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ

0: ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫੇਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਆ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ ਹੈ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ, ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ, ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ। 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਣੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਡੀਓ। ਹਾਂਜੀ, BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
8: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ।
9: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਨਾਲੇ ਫੇਰ

0: ਅੱਜ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ।
1: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਹਾਂਜੀ, ਮੈਂ ਤੁਹਾਡਾ ਆਪਣਾ ਗੈਰੀ ਸੰਧੂ, ਸੋਨ ਡਰਾਈਵਰ ਦਾ ਮੁੰਡਾ, ਪਿੰਡ ਰੋੜਕਾ ਗਲਾ। ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ। ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ। ਉੱਥੇ ਮੇਰੇ ਵਰਗਾ ਦੇਸੀ ਬਲੈਦਣ ਬੀਬੀ ਤੋਂ ਸਨੈਪਚੈਟ ID ਮੰਗਦਾ ਸੀ ਤੇ ਮੈਂ

ਜੀਵਾਂ ਦੇ ਪੈਂਡੇ ਤੇ ਥਕਾਵਟਾਂ ਨੂੰ ਭੁੱਲ ਗਏ, ਗਲ ਕਾਹਦਾ ਲਾਇਆ ਅਸੀਂ ਪਾਣੀ ਵਾਂਗੂ ਡੁੱਲ ਗਏ। ਹਵਾ ਵਿੱਚ ਰਹਿੰਦਾ ਸਦਾ ਉੱਡਦਾ ਪਿਆਰ ਹੈ, ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਹੈ, ਮਿਲਣਾ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: On Roads Honors Campaign sirf seemit samay layi, hun nava BYD kar le aao shandar drive away offers de naal. BYD C-Lion 7 Premium sirf $54,990, BYD C-Lion 8 Dynamic FWD sirf $56,990, te BYD Shark 6 Premium sirf $57,900. Ek khas offer 1 August to 30 September 2026 tak order karan walyan layi hai. Delivery 31 October 2026 tak. Hor jankari layi aaj hi BYD Caroline Springs naal sampark karo and mention Radio Hanji. BYD, on roads, on us. Conditions apply.

0: ਫਰੰਟੀਅਰ ਨਾ ਸਹੀ, ਟ੍ਰਿਬਿਊਨ ਪੜ੍ਹੋ, ਕਲਕੱਤਾ ਨਹੀਂ ਢਾਕੇ ਦੀ ਗੱਲ ਕਰੋ, ਆਰਗਨਾਈਜ਼ਰ ਅਤੇ ਪੰਜਾਬ ਕੇਸਰੀ ਦੇ ਕਾਤਲ ਲਿਆਓ ਅਤੇ ਮੈਨੂੰ ਦੱਸੋ ਕਿ ਇੱਲਾਂ ਕਿੱਧਰ ਜਾ ਰਹੀਆਂ ਨੇ, ਕੌਣ ਮਰਿਆ ਹੈ। ਸਮਾਂ ਕੋਈ ਕੁੱਤਾ ਨਹੀਂ ਕਿ ਸੰਗਲੀ ਫੜ ਕੇ ਜਿੱਧਰ ਮਰਜ਼ੀ ਧੂ ਲਓ। ਤੁਸੀਂ ਕਹਿੰਦੇ ਹੋ ਮਾਓ ਇਹ ਕਹਿੰਦਾ, ਮਾਓ ਉਹ ਕਹਿੰਦਾ, ਮੈਂ ਪੁੱਛਦਾ ਮਾਓ ਕਹਿਣ ਵਾਲਾ ਕੌਣ ਹੈ? ਸ਼ਬਦ ਗਿਰਵੀ ਨਹੀਂ, ਸਮਾਂ ਗੱਲ ਆਪ ਕਰਦਾ, ਪਲ ਗੂੰਗੇ ਨਹੀਂ। ਤੁਸੀਂ ਰੈਂਬਲ 'ਚ ਬੈਠੋ ਜਾਂ ਪਿਆਲਾ ਚਾਹ ਦੀ ਰੇੜੀ ਤੋਂ ਪੀਓ, ਸੱਚ ਬੋਲੋ ਜਾਂ ਝੂਠ, ਕੋਈ ਫਰਕ ਨਹੀਂ ਪੈਂਦਾ, ਭਾਵੇਂ ਚੁੱਪ ਦੀ ਲਾਸ਼ ਦੀ ਛੱਲ ਕੇ ਵੀ ਲੰਘ ਜਾਵੋ। ਅਤੇ ਇਹ ਹਕੂਮਤ, ਇਹ ਹਕੂਮਤ ਆਪਣੀ ਪੁਲਿਸ ਨੂੰ ਪੁੱਛ ਕੇ ਇਹ ਦੱਸ ਕਿ ਸਿੱਖਾਂ ਅੰਦਰ ਮੈਂ ਕੈਦ ਹਾਂ ਜਾਂ ਸਿੱਖਾਂ ਤੋਂ ਬਾਹਰ ਇਹ ਸਿਪਾਹੀ। ਸੱਚ AIR ਦੀ ਰਖੇਲ ਨਹੀਂ, ਸਮਾਂ ਕੋਈ ਕੁੱਤਾ ਨਹੀਂ। ਇਹ ਲਿਖਤ ਅਵਤਾਰ ਸਿੰਘ ਪਾਸ਼ ਹੋਰਾਂ ਦੀ ਲਿਖੀ ਹੋਈ ਹੈ। ਵੈਸੇ ਉਹ ਅਵਤਾਰ ਸਿੰਘ ਪਾਸ਼ ਜਿਨ੍ਹਾਂ ਨੂੰ ਤੁਸੀਂ ਬੜੇ ਮਸ਼ਹੂਰ ਕਾਵ ਟੋਟੇ, ਅਸੀਂ ਲੜਾਂਗੇ ਸਾਥੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਆਦਿ ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਲਈ ਸੁਣਿਆ ਜਾਣਿਆ ਹੋਏਗਾ। ਅੱਜ ਗੱਲ ਕਿਉਂ ਕਰਨ ਲੱਗੇ ਹਾਂ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤਾਂ ਉਹੀ ਦੱਸਣਗੇ ਇਸਦਾ ਬਿਰਤਾਂਤ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂ,
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਹਾਂਜੀ ਜੀ, ਅਵਤਾਰ ਸਿੰਘ ਪਾਸ਼ ਭਾਜੀ, ਹੁਣ ਇੱਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਇੱਕ ਬਾਗੀ ਕਵੀ ਕਹਿ ਲਓ, ਕਹਿੰਦੇ ਹੁੰਦੇ ਨੇ ਕਿ ਬਗਾਵਤ ਦੀ ਕਵਿਤਾ ਅਮਰ ਹੋ ਜਾਂਦੀ ਹੈ ਪਰ ਬਗਾਵਤ ਕਰਨ ਵਾਲਾ ਕਵੀ ਅਮਰ ਨਹੀਂ ਰਹਿ ਸਕਦਾ। ਖੈਰ, ਉਹਦੇ ਵੀ ਇੱਕ ਵੱਖਰੇ ਕਾਰਨ ਸੀਗੇ, ਔਰ ਜਿਸ ਕਿਸਮ ਦੇ ਨਾਲ ਅਵਤਾਰ ਸਿੰਘ ਪਾਸ਼ ਦੀ ਕਲਮ ਲਿਖ ਰਹੀ ਸੀ, ਲਾਗਤ ਨਹੀਂ ਰਿਹਾ ਸੀਗਾ ਕਿ ਬਹੁਤਾ ਚਿਰ ਕੱਢਣ ਨਹੀਂ ਲੱਗੇ। ਪਰ ਕੀ ਬਣੀ ਸੀ ਉਹ ਕਹਾਣੀ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਕਤਲ ਤੱਕ ਦੀ ਪੂਰੀ, ਜੇ ਗੱਲ ਤੁਸੀਂ ਸਾਡੇ ਨਾਲ ਕਰੋ। ਅਤੇ ਨਾਲ ਹੀ ਅਵਤਾਰ ਸਿੰਘ ਪਾਸ਼ ਦਾ ਜਨਮ 9 ਸਪਤੰਬਰ ਨੂੰ ਹੈ, ਸੋ ਉਸੇ ਸੰਦਰਭ ਦੇ ਵਿੱਚ ਅਸੀਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਅੱਜ ਗੱਲ ਕਰਨ ਲੱਗੇ ਹਾਂ। ਅਤੇ ਜਿਹੜੀ ਕਵਿਤਾ ਦੇ ਨਾਲ ਮੈਂ ਸ਼ੁਰੂਆਤ ਕੀਤੀ ਸੀ, ਮੈਂ ਇਸ ਕਰਕੇ ਕੀਤੀ ਕਿਉਂਕਿ ਆਪਾਂ ਜਿਸ ਬੈਕਗਰਾਊਂਡ ਦੇ ਵਿੱਚੋਂ ਹੈਗੇ ਆ, ਜਰਨਲਿਜ਼ਮ ਦੇ ਵਿੱਚੋਂ, ਅਤੇ ਉਹਦੇ 'ਚੋਂ ਇਹ ਨਿਕਲ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਉਹ ਇਹੀ ਕਹਿੰਦੀ ਹੈ ਕਿ ਅੱਜ ਵੀ ਇੰਨੇ ਚਿਰ ਬਾਅਦ ਵੀ, ਉਹ ਲਗਭਗ ਅੱਧੀ ਸਦੀ ਦੇ ਬਾਅਦ ਵੀ, ਇਹ ਜਿਹੜੀ ਕਵਿਤਾ ਹੈਗੀ ਹੈ ਉਹ ਉਸੇ ਹੀ ਕੰਟੈਕਸਟ ਦੇ ਵਿੱਚ ਗੱਲ ਕਰਦੀ ਹੈ ਕਿ ਮੀਡੀਆ ਹਾਊਸਿਸ ਜਾਂ ਉਹਨਾਂ ਦੇ ਵਿੱਚ ਕੀਤੀ ਜਾਂਦੀ ਗੱਲ ਉਹ ਕਿੰਨੀ ਕੁ ਜਾਇਜ਼ ਔਰ ਕਿੰਨੀ ਕੁ ਜਿਹੜੀ ਹੈਗੀ ਹੈ ਸਰਕਾਰ ਦਾ ਡੈਮੇਜ ਨਾ ਹੋਵੇ ਉਸ ਨੂੰ ਕੰਟਰੋਲ ਕਰਕੇ ਉਹ ਖਬਰਾਂ ਕਿਵੇਂ ਲਿਖੀਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਘੜੀਆਂ ਜਾਂਦੀਆਂ ਨੇ। ਔਰ ਇਹ ਸਿਰਫ ਭਾਰਤ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ ਨਹੀਂ, ਇਹ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਇੱਦਾਂ ਹੀ ਹੁੰਦਾ। ਹਾਂ, ਜੇ ਐਕਸਟ੍ਰੀਮਿਸਟ ਕੰਟਰੀਆਂ ਨੇ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਉੱਥੇ ਤਾਂ ਵੱਖਰੀ ਉਹ ਕਹਾਣੀ ਹੈ। ਪਰ ਅਵਤਾਰ ਸਿੰਘ ਪਾਸ਼ ਕਿੰਨਾ ਕੁ ਢੁੱਕਦਾ ਹੈਗਾ ਅੱਜ ਦੇ ਸੰਦਰਭ ਦੇ ਵਿੱਚ, ਅੱਜ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ, ਲਿਟਰੇਚਰ ਦੀ ਗੱਲ ਆਉਂਦੀ ਹੈ, ਖੁੱਲ੍ਹ ਕੇ ਗੱਲ ਕਹਿਣ ਦੀ ਗੱਲ ਆਉਂਦੀ ਹੈ, ਔਰ ਕਿਉਂ ਉਹਨੂੰ ਬਾਗੀ ਕਵੀ ਕਹਿ ਕੇ ਸੱਦਿਆ ਜਾਂਦਾ?
1: ਬਿਲਕੁਲ, ਜਿਹੜੀ ਤੁਹਾਡੀ ਇਹ ਗੱਲ ਇਹ ਅਸਲ ਵਿੱਚ ਗੱਲ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਤੁਸੀਂ ਛੱਡੀ ਹੈ ਗੱਲ, ਕਿ ਅਵਤਾਰ ਸਿੰਘ ਸੰਧੂ ਤੇ ਪਾਸ਼ ਕਿਵੇਂ ਬਣਦਾ, ਤੇ ਫਿਰ ਪਾਸ਼ ਜਿਹੜਾ ਹੈਗਾ ਇੱਕ ਭਾਸ਼ਾ ਦਾ, ਇੱਕ ਖੇਮੇ ਦਾ, ਇੱਕ ਜਿਹੜਾ ਹੈਗਾ ਇਹ ਕਹਿ ਸਕਦੇ ਖਿੱਤੇ ਦਾ ਕਵੀ ਨਾ ਹੋ ਕੇ ਪੂਰੀ ਦੁਨੀਆਂ ਦਾ ਕਵੀ ਕਿਵੇਂ ਬਣਦਾ? ਕਿਉਂਕਿ ਜਿੱਥੇ ਹੋਰ ਜਿਹੜੇ ਸਥਾਪਤੀ ਦੇ ਨਾਲ ਜੁੜ ਕੇ ਚੱਲਦੇ ਆ, ਭਾਵੇਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵਰਕਸ ਨੇ, ਉਹਨਾਂ ਦੀਆਂ ਕਿਰਤਾਂ ਨੇ, ਉਹ ਵੀ ਟ੍ਰਾਂਸਲੇਟ ਹੁੰਦੀਆਂ, ਪਰ ਪਾਸ਼ ਨੂੰ ਲੋਕਾਂ ਨੇ ਆਪ ਮੁਹਾਰੇ ਟ੍ਰਾਂਸਲੇਟ ਕੀਤਾ। ਕਿੰਨੀਆਂ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੁਣ ਟ੍ਰਾਂਸਲੇਟ ਹੋ ਕੇ ਪਾਸ਼ ਜਿਹੜਾ ਹੈਗਾ ਉਹ ਪੜ੍ਹਿਆ ਜਾ ਰਿਹਾ। ਤੇ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਲੋ ਇਹ ਵੀ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ ਕਿ ਇੱਦਾਂ ਦੀਆਂ ਹਸਤੀਆਂ ਜਿਹੜੀਆਂ ਪੈਦਾ ਹੁੰਦੀਆਂ ਤੇ ਇੱਕ ਲੀਹਾ ਪਾੜ ਕੇ ਸੋਚਣ ਦੀ ਜਿਹੜੀ ਉਹ ਗੱਲ ਕਰਦੀਆਂ ਨੇ, ਤੇ ਕਿਉਂਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਦਾ ਜਨਮ ਹੁੰਦਾ 1950 ਦੇ ਵਿੱਚ, ਤੇ 1950 ਦੇ ਵਿੱਚ ਤੁਸੀਂ ਤਰੀਕ ਦੱਸੀ ਹੈ 9 ਸਤੰਬਰ ਨੂੰ, ਤਲਵੰਡੀ ਸਲੇਮ ਜਲੰਧਰ ਜ਼ਿਲ੍ਹੇ ਦਾ ਪਿੰਡ ਹੈਗਾ, ਤੇ ਇਹ ਵੀ ਪਾਸ਼ ਕਰਕੇ ਜਿਹੜਾ ਹੈ ਉਹ ਨਾ ਜ਼ਿਆਦਾ ਹੁਣ ਜਿਹੜਾ ਹੈਗਾ ਲੋਕਾਂ ਨੇ ਜਾਣੂ ਹੋ ਗਿਆ, ਪਹਿਲਾਂ ਤਲਵੰਡੀ ਸਲੇਮ ਨੂੰ ਕੋਈ ਨਹੀਂ ਸੀ ਜਾਣਦਾ। ਤੇ ਹੁਣ ਜਿਹੜਾ ਹੈਗਾ ਅਗਲੀ ਗੱਲ ਕਿ ਜਿਹੜੇ ਸਮਿਆਂ ਦੇ ਵਿੱਚ ਪਾਸ਼ ਨੇ ਲਿਖਣਾ ਸ਼ੁਰੂ ਕੀਤਾ, 1950 ਦਾ ਜਨਮ ਲੈ ਕੇ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਲਿਖਤਾਂ ਆਉਣ ਲੱਗ ਗਈਆਂ, ਤੇ ਉਸ ਵੇਲੇ ਜਿਹੜੀ ਪੂਰੀ ਧਾਰਾ ਚੱਲ ਰਹੀ ਸੀ ਪੂਰੀ ਦੁਨੀਆਂ ਦੇ ਵਿੱਚ ਤੇ ਦੇਸ਼ ਦੇ ਵਿੱਚ, ਖਾਸ ਕਰਕੇ ਬਾਕੀ ਜਿਹੜੀਆਂ ਬਾਹਰੀ ਮੂਵਮੈਂਟਾਂ ਜਿਹੜੀਆਂ ਛੱਡ ਕੇ ਦਈਏ, ਲਿਟਰੇਚਰ ਦੇ ਵਿੱਚ ਕਿਹੜੀ ਧਾਰਾ ਚੱਲ ਰਹੀ ਸੀ ਤੇ ਉਸ ਧਾਰਾ ਦੇ ਵਿੱਚ ਪਾਸ਼ ਕਿਵੇਂ ਅਲੱਗ ਚੱਲਦਾ, ਆਪਣੀ ਲੀਹ ਬਣਾ ਕੇ ਚੱਲਦਾ, ਆਪਣਾ ਲੀਹਾ ਬਣਾ ਕੇ ਚੱਲਦਾ ਤੇ ਜਾਂ ਲੀਹਾ ਪਾੜ ਕੇ ਚੱਲਦਾ, ਇੱਕ ਉਹ ਵੱਡੀ ਗੱਲ ਸੀ ਕਿ ਇਹ ਮੈਂ ਇਹ ਵੀ ਮੈਂ ਕਹਿੰਦਾ ਕਿ ਬੰਦਾ ਕੋਈ ਮਿੱਥ ਕੇ ਜਾਂ ਕੋਈ ਕਿਸੇ ਠੀਕ ਆ ਕਮਿਟਮੈਂਟ ਹੋਣੀ ਕਿਸੇ ਮੂਵਮੈਂਟ ਪ੍ਰਤੀ ਲਹਿਰ ਪ੍ਰਤੀ ਹੋ ਗੱਲ ਹੁੰਦੀ ਹੈ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਉਹਦੇ ਖੂਨ ਦੇ ਵਿੱਚ ਜਾਂ ਆਪਾਂ ਕਹਿ ਲਈਏ ਉਹਦੇ ਲਹੂ ਦੀ ਤਾਸੀਰ ਦੇ ਵਿੱਚ ਕੋਈ ਏਦਾਂ ਦੀ ਗੱਲ ਜ਼ਰੂਰ ਹੁੰਦੀ ਹੈ ਜਿੱਥੇ ਜਿਹੜੀ ਉਹ ਬਗਾਵਤ ਦੇ ਜਿਹੜੇ ਉਹ ਆਪਾਂ ਕਹਿ ਲਈਏ ਕਿ ਉਹ ਸ਼ਰਰੇ ਜਾਂ ਉਹ ਕਿਤੇ ਨਾ ਕਿਤੇ ਉਹ ਤੱਤ ਨੇ ਜਿਹੜੇ ਉਹ ਪਏ ਹੁੰਦੇ ਆ। ਪਾਸ਼ ਦੀ ਸਾਰੀ ਕਵਿਤਾ ਪਹਿਲੀ ਗੱਲ ਤਾਂ ਉਹ ਇੱਕ ਥਾਂ ਤੇ ਖੜੀ ਨੀ ਰਹੀ, ਇਹ ਨਹੀਂ ਰਹੀ ਕਿ ਵਿਚਾਰਧਾਰਕ ਤੌਰ ਤੇ ਵੀ, ਤੇ ਜਿਹੜਾ ਆਪਾਂ ਪੂਰਾ ਇੱਕ ਸਿੰਟੈਂਕਸ ਜਿਹੜਾ ਆਪਾਂ ਲੈਂਦੇ ਜਦੋਂ ਆਪਾਂ ਪੋਇਟਰੀ ਨੂੰ ਲੈਂਦੇ ਹਾਂ ਤੇ ਉਸ ਦੇ ਪੱਧਰ ਤੇ ਵੀ, ਤੇ ਫਿਰ ਜਿਹੜਾ ਹੈਗਾ ਵਿਸ਼ਿਆਂ ਦੇ ਪੱਧਰ ਤੇ ਵੀ। ਦੇਖੋ ਜਦੋਂ ਪਾਸ਼ ਦੀ ਜਿਹੜੀ ਪਹਿਲੀ ਕਵਿਤਾ ਆਉਂਦੀ ਹੈ ਕਿਤਾਬ ਆਉਂਦੀ ਹੈ ਲੋਕ ਕਥਾ, ਤੇ ਲੋਕ ਕਥਾ ਵੇਲੇ ਜਿਹੜਾ ਪਾਸ਼ ਉਸ ਵੇਲੇ ਦਾ ਪੂਰਾ ਜਿਹੜਾ ਜੁਝਾਰਵਾਦੀ ਕਵੀ ਜਿਵੇਂ ਉਦੋਂ ਚੱਲ ਰਹੀ ਸੀ ਮੂਵਮੈਂਟ ਚੱਲ ਰਹੀ ਸੀ, ਖਾਸ ਕਰਕੇ ਉਹ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਸੀ ਤੇ ਬਾਅਦ ਦੇ ਵਿੱਚ ਫਿਰ ਉਹ CPIML ਦੇ ਨਾਲ ਜੁੜਿਆ ਵੀ ਰਿਹਾ, ਤੇ ਇਹ ਵੀ ਹੁੰਦਾ ਸੀ ਕਿਤੇ ਕੋਈ ਮੂਵਮੈਂਟ ਚੱਲਦੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਆਬਾ ਸੀ ਉਹ ਇੱਕ ਤਰੀਕੇ ਦਾ ਆਪਾਂ ਕਹਿੰਦੇ ਹਾਂ ਕਿ ਗੜ ਸੀਗਾ ਏਦਾਂ ਦੀਆਂ ਲਹਿਰਾਂ ਦਾ, ਤੇ ਜਿੱਥੇ ਭਾਵੇਂ ਗਦਰ ਲਹਿਰ ਦਾ ਅਸਰ ਸੀ ਤੇ ਭਾਵੇਂ ਹੋਰ ਮੂਵਮੈਂਟ ਦਾ ਅਸਰ ਸੀ, ਤੇ ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪ੍ਰੈਸ ਦਾ ਜਿਹੜਾ ਸੀਗਾ ਉਹ ਵੀ ਕੇਂਦਰ ਉਹ ਹੀ ਬਣਿਆ, ਪ੍ਰਿੰਟਿੰਗ ਦਾ ਕੰਮ ਉੱਥੇ ਸ਼ੁਰੂ ਹੋਇਆ, ਅਖਬਾਰ ਉੱਥੋਂ ਛਪਣੇ ਸ਼ੁਰੂ ਹੋਏ, ਇਹ ਬਹੁਤ ਸਾਰੇ ਕਾਰਨ ਸੀ ਤੇ ਪੜ੍ਹਨ ਲਿਖਣ ਦਾ ਜਿਹੜਾ ਸੀ ਉਹ ਏਦਾਂ ਦਾ ਉੱਥੇ ਆਈ ਗੱਲ। ਫਿਰ ਲੈਫਟ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਵਾਲੇ ਲੋਕਾਂ ਦਾ ਉੱਥੇ ਜ਼ਿਆਦਾ ਡੇਰਾ ਲੱਗਿਆ, ਤੇ ਉੱਥੋਂ ਹੁਣ ਜਦੋਂ ਜਿਹੜੇ ਹੈਗੇ ਪਾਸ਼ ਜਦੋਂ ਇਹ ਲਿਖਦੇ ਆ ਲੋਕ ਕਥਾ ਲਿਖਦੇ ਆ ਉਦੋਂ ਉਹਨਾਂ ਦੀ ਜਿਹੜੀ ਪੋਇਟਰੀ ਸੀ ਉਹ ਬਿਲਕੁਲ ਸਿੱਧੀ ਡਾਇਰੈਕਟ ਪੋਇਟਰੀ ਸੀ, ਜਿੱਥੇ ਸਟੇਟ ਨੂੰ ਡਾਇਰੈਕਟ ਹਿੱਟ ਕਰਦੀ ਸੀ ਤੇ ਜਾਂ ਹਕੂਮਤ ਨੂੰ ਚੈਲੰਜ ਕਰਦੀ ਸੀ। ਤੇ ਫਿਰ ਜਿਹੜਾ ਹੈਗਾ ਪਾਸ਼ ਦਾ ਵੀ ਨਾਲ ਨਾਲ ਜਿਉਂ ਜਿਉਂ ਕਵਿਤਾ ਦਾ ਵਿਕਾਸ ਹੁੰਦਾ ਹੈ, ਜਿਉਂ ਜਿਉਂ ਸੋਸਾਇਟੀ ਦਾ ਵਿਕਾਸ ਹੁੰਦਾ ਤੇ ਉੱਥੋਂ ਲੈ ਕੇ ਅਖੀਰ ਤੱਕ ਜਿਹੜੀ ਤੁਸੀਂ ਕਵਿਤਾ ਦਾ ਜ਼ਿਕਰ ਕੀਤਾ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ ਤੇ ਕਿਰਤ ਦੀ ਲੁੱਟ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਵੀ ਖਤਰਨਾਕ ਨਹੀਂ ਹੁੰਦੀ, ਤੇ ਸਭ ਤੋਂ ਖਤਰਨਾਕ ਹੁੰਦਾ ਜਿਹੜਾ ਹੈਗਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਤੇ ਘਰੋਂ ਦਫ਼ਤਰ ਜਾਣਾ ਤੇ ਦਫ਼ਤਰ ਤੋਂ ਘਰ ਆਉਣਾ, ਤੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਤੇ ਹੁਣ ਉੱਥੋਂ ਜਾ ਕੇ ਜਿਹੜਾ ਹੈਗਾ ਪੋਇਟਰੀ ਉੱਥੋਂ ਤੱਕ ਜਿਹੜੀ ਪਹੁੰਚਦੀ ਹੈ ਉਹਦੇ ਦੌਰਾਨ ਇੱਕ ਪਾਸ਼ ਦੇ ਰਾਹੀਂ ਆਪਾਂ ਇਹ ਸਕਦੇ ਹਾਂ ਕਿ ਪੰਜਾਬੀ ਦੀ ਕਵਿਤਾ ਕਿਸ ਤਰ੍ਹਾਂ ਜਿਹੜੀ ਹੈਗੀ ਅੱਗੇ ਅੱਗੇ ਅੱਗੇ ਅੱਗੇ ਵਿਕਸਿਤ ਹੁੰਦੀ ਹੈ। ਇਹ ਤਾਂ ਹੈਗਾ ਇੱਕ ਲਿਟਰੇਰੀ ਸਫ਼ਰ ਇੱਕ ਸ਼ਾਇਰ ਦਾ ਇੱਕ ਕਵੀ ਦਾ। ਦੂਜੀ ਹੈਗੀ ਹੈ ਇੱਕ ਜ਼ਾਤੀ ਜ਼ਿੰਦਗੀ, ਤੇ ਉਹ ਹੁਣ ਕਿਉਂਕਿ ਇੱਕ ਲੈਫਟ ਵਿਚਾਰਧਾਰਾ ਨਾਲ ਜੁੜੇ ਹੋਏ ਸੀ ਤੇ ਉਦੋਂ ਇੱਥੇ ਜਿਹੜਾ ਹੈਗਾ ਖੱਬੇ ਪੱਖੀ ਬੋਲਬਾਲਾ ਸੀ, ਉਦੋਂ ਪਾਸ਼ ਹੋਏ ਵੀ ਆਪ ਉਹਨਾਂ ਲੋਕਾਂ ਦੀ ਬਾਂਹ ਮਰੋੜ ਲੈਂਦੇ ਸੀ ਜਿਹੜੇ ਸਟੇਟ ਦੇ ਹੱਕ ਚ ਲਿਖਦੇ ਸੀ ਜਾਂ ਜਿਹੜੇ ਸਟੇਟ ਦੇ ਹੱਕ ਚ ਵੀ ਨੀ ਜਿਹੜੇ ਗੁੱਡੀ ਗੁੱਡੀ ਲਿਖਦੇ ਸੀ, ਤੇ ਉਹਨਾਂ ਦੀਆਂ ਲਿਖਤਾਂ ਦੇ ਖਿਲਾਫ਼ ਉਹ ਕਵਿਤਾ ਵੀ ਲਿਖਦੇ ਸੀ। ਇਸ ਤੱਕ ਕਿ ਸ਼ਿਵ ਕੁਮਾਰ ਬਟਾਲ ਵੀ ਉਹਨਾਂ ਦੇ ਨਾਂ ਚ ਸੀਗੇ ਲਿਖ ਰਹੇ ਸੀ ਕਿਉਂਕਿ ਸ਼ਿਵ ਕੁਮਾਰ ਬਟਾਲ ਵੀ ਦਾ ਜਿਹੜਾ ਦੇਹਾਂਤ 1973 ਚ ਜਾ ਕੇ ਹੁੰਦਾ ਤੇ ਉਹ ਤੱਕ ਉਹ ਸਮਕਾਲੀ ਵੀ ਰਹੇ ਤੇ ਉਹਨਾਂ ਨੂੰ ਵੀ ਉਹ ਚੈਲੰਜ ਕਰਦੇ ਸੀ। ਹੋਰ ਬਹੁਤ ਸਾਰੀਆਂ ਜਿਹੜੀਆਂ ਏਦਾਂ ਦੀਆਂ ਲਿਖਤਾਂ ਕੋਈ ਉਸ ਵੇਲੇ ਆ ਰਹੀਆਂ ਸੀ ਭਾਵੇਂ ਇਸ਼ਕ ਮਜਾਜ਼ੀ ਵਾਲੀਆਂ ਸੀ ਉਹਨਾਂ ਤੇ ਕਰਦੇ ਸੀ ਤੇ ਪਰ ਇਹ ਹੈ ਕਿ ਨਾਲ ਨਾਲ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਤੇ ਉਸ ਵਿਚਾਰਧਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਖੜੇ ਰਹਿਣਾ ਤੇ ਠੀਕ ਹੈ, ਉਹਦੇ ਚ ਜਿਹੜੇ ਉਤਰਾਅ ਚੜਾ ਉਹ ਸਾਰਾ ਕੁਛ ਆਉਂਦਾ ਤੇ ਪਰ ਜਦੋਂ ਇੱਥੇ ਇੱਕ ਮੂਵਮੈਂਟ ਚੱਲਦੀ ਹੈ ਖੜਕੂਵਾਦ ਦੀ ਲਹਿਰ ਕਹਿ ਲਓ ਉਹਨੂੰ ਕਈ ਦਹਿਸ਼ਤਗਰਦੀ ਕਹਿੰਦੇ ਆ ਕੋਈ ਉਹਨੂੰ ਮਿਲੀਟੈਂਸੀ ਕਹਿੰਦਾ ਚਲੋ ਉਹ ਅਲੱਗ ਅਲੱਗ ਸ਼ਬਦ ਹੈ ਸਟੇਟ ਦੀ ਆਪਣੀ ਭਾਸ਼ਾ ਹੁੰਦੀ ਹੈ ਤੇ ਫਿਰ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਉਹਨਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਉਸ ਵੇਲੇ ਜਿਹੜੇ ਇਹ CPIML ਦੇ ਨਾਲ ਜਿਹੜੇ ਜੁੜੇ ਉਹਨਾਂ ਦੇ ਵੀ ਹੁਣ ਕਿੰਨੇ ਧੜੇ ਸੀ ਉਸ ਵੇਲੇ ਜਿਹੜੇ ਇਹ ਵਿਰੋਧ ਕਰਦੇ ਸੀ ਜਿਹੜਾ ਏਦਾਂ ਦਾ ਜਿਹੜਾ ਹੈਗਾ ਫਿਰਕੂ ਕੱਟੜਪੰਥੀ ਦਾ ਭਾਵੇਂ ਉਹ ਕਿਸੇ ਹਿੰਦੂ ਫਿਰਕੂ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸਿੱਖ ਫਿਰਕੂ ਦੇ ਰੂਪ ਦੇ ਵਿੱਚ ਹੋਵੇ ਤੇ ਉਹ ਫਿਰ ਵਿਰੋਧ ਜਿਹੜਾ ਸੀ ਉਹ ਤਿੱਖਾ ਹੋਇਆ ਲਿਖਤਾਂ ਦੇ ਪੱਧਰ ਤੇ ਤਿੱਖਾ ਹੋਇਆ ਉਂਝ ਤਾਂ ਖੈਰ ਕਦੇ ਕੋਈ ਉਹਨਾਂ ਦੀ ਆਪਸ ਦੇ ਵਿੱਚ ਏਦਾਂ ਦੀ ਕਿਤੇ ਗੱਲ ਹੋਈ ਨਹੀਂ ਸੀ ਤੇ ਉਹ ਫਿਰ ਚੱਲਦਾ ਚੱਲਦਾ ਚੱਲਦਾ ਚੱਲਦਾ ਇਸ ਤੱਕ ਪਹੁੰਚ ਗਿਆ ਹਾਲਾਂਕਿ ਉਦੋਂ ਬਾਅਦ ਤਾਂ ਪਾਸ਼ ਬਾਹਰ ਚਲੇ ਗਏ ਸੀ ਵਿਦੇਸ਼ ਉੱਥੇ ਜਾ ਕੇ ਲਿਖੀਆਂ ਬਹੁਤੀਆਂ ਜਿਹੜੀਆਂ ਨਵੀਆਂ ਉਹਨਾਂ ਦੀਆਂ ਕਵਿਤਾਵਾਂ ਨੇ ਲੜਾਂਗੇ ਸਾਥੀ ਇਹੋ ਜਿਹੀਆਂ ਤੇ ਆਹ ਵੀ ਜਿਹੜੀ ਹੈ ਸਭ ਤੋਂ ਖਤਰਨਾਕ ਏਦਾਂ ਦੀਆਂ ਕਵਿਤਾਵਾਂ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਕਿਤੇ ਨਾ ਕਿਤੇ ਉਹ ਰਾਈਵਲਰੀ ਕਿਤੇ ਇਹ ਚੱਲਦੀ ਰਹੀ ਹੁਣ ਉਹ ਕਿਸ ਲੈਵਲ ਤੇ ਚੱਲਦੀ ਰਹੀ ਇਹ ਤਾਂ ਖੈਰ ਬਾਅਦ ਚ ਵੀ ਗੱਲਾਂ ਨੇ ਸਾਹਮਣੇ ਆ ਕਿਉਂਕਿ ਪੁਲਿਸ ਦੀ ਆਪਣੀ ਥਿਉਰੀ ਹੁੰਦੀ ਹੈ ਤੇ ਦੂਜਾ ਇਹ ਵੀ ਪਾਸ਼ ਦੇ ਵਿੱਚ ਜਿਹੜੀ ਜਿਹੜੀ ਵੱਡੀ ਗੱਲ ਪਛਾਣਨ ਵਾਲੀ ਹੈ ਠੀਕ ਹੈ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਵਿਚਾਰਧਾਰਕ ਤੌਰ ਤੇ ਖਿਲਾਫ਼ ਸੀ ਕੋਈ ਉਹਨਾਂ ਦੇ ਖਿਲਾਫ਼ ਹਥਿਆਰ ਤਾਂ ਚੱਕੀ ਨਹੀਂ ਸੀ ਫਿਰਦਾ ਤੇ ਪਰ ਉਹ ਕਦੇ ਸਟੇਟ ਦੇ ਹੱਕ ਚ ਵੀ ਨਹੀਂ ਸੀ ਹੋਇਆ ਜਿਹੜੀ ਸਭ ਤੋਂ ਵੱਡੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇੱਕ ਮਾੜੀ ਗੱਲ ਹੋਈ ਕਿ ਬਹੁਤੇ ਲੋਕ ਉਹ ਸਟੇਟ ਦੇ ਹੱਕ ਚ ਸਿੱਧੇ ਭੁਗਤਣ ਲੱਗ ਗਏ ਬਹੁਤ ਸਾਰੇ ਪੱਤਰਕਾਰ ਵੀ ਉਹਨਾਂ ਦੇ ਵਿੱਚ ਉਹਨਾਂ ਦੇ ਸਮਕਾਲੀ ਪੱਤਰਕਾਰ ਤੇ ਉਹ ਸਿੱਧਾ ਹੀ ਜਿਹੜੀ ਜੇ ਸਟੇਟ ਦਹਿਸ਼ਤਗਰਦੀ ਦੀ ਕਾਰਵਾਈ ਕਰਦੀ ਸੀ ਤੇ ਉਹ ਸਟੇਟ ਦੀ ਦਹਿਸ਼ਤ ਨੂੰ ਦਹਿਸ਼ਤ ਨਹੀਂ ਸੀ ਮੰਨਦੇ ਏਦਾਂ ਦੀ ਗੱਲ ਸੀ ਪਰ ਪਾਸ਼ ਜਿਹੜਾ ਹੈ ਏਦਾਂ ਦਾ ਨਹੀਂ ਸੀ ਕਿਉਂਕਿ ਪਾਸ਼ ਦੀ ਜਿਹੜੀ ਜਦੋਂ ਇੰਦਰਾ ਦੀ ਅਸੈਸੀਨੇਸ਼ਨ ਹੁੰਦੀ ਆ ਤੇ ਇੰਦਰਾ ਗਾਂਧੀ ਮਾਰੀ ਜਾਂਦੀ ਆ ਤੇ ਉਦੋਂ ਬਾਅਦ ਜਿਹੜੀ ਉਹਦੀ ਕਵਿਤਾ ਆਉਂਦੀ ਆ ਉਹ ਬੜੀ ਪੜ੍ਹਨ ਵਾਲੀ ਕਵਿਤਾ ਹੈ ਉਹ ਜਿਹਦੇ ਚ ਉਹ ਕਹਿੰਦੇ ਆ ਕਿ ਵੀ ਜੇ ਸਾਰਾ ਦੇਸ਼ ਉਹਦੀ ਮੌਤ ਦੇ ਜਿਹੜਾ ਹੈਗਾ ਅਫਸੋਸ ਚ ਸ਼ਾਮਿਲ ਆ ਤਾਂ ਉਸ ਦੇਸ਼ ਚੋਂ ਮੇਰਾ ਨਾਂ ਕੱਟ ਦਿਓ ਬਲਕਿ ਇੰਨੀ ਜਿਹੜੀ ਸਿੱਧੀ ਜਿਹੜੀ ਆਪਾਂ ਸਟੇਟਮੈਂਟ ਕਹਿੰਦੇ ਹਾਂ ਇੱਕ ਪੋਇਟਰੀ ਦੇ ਵਿੱਚ ਤੇ ਜਿਹੜਾ ਦੇਖੋ ਉਹ ਬੰਦੇ ਦਾ ਮਾਰਿਆ ਜਾਣਾ ਬੰਦੇ ਦਾ ਉਦੋਂ ਮਾਰਿਆ ਜਾਣਾ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਕੋਈ ਵਿਰੋਧ ਇਸ ਕਿਸਮ ਦਾ ਕੋਈ ਹੈ ਹੀ ਨਹੀਂ ਕਿਉਂਕਿ ਤੇ ਫਿਰ ਇਸ ਉਮਰ ਦੇ ਜਿਹੜਾ ਹੈਗਾ ਇਸ ਪੜਾਅ ਤੇ ਆ ਕੇ ਮਾਰਿਆ ਜਾਣਾ ਜਿੱਥੋਂ ਬਹੁਤ ਹੋਰ ਉਮੀਦ ਜਿਹੜੀ ਸੀਗੀ ਤੇ ਉਹ ਅੱਗੋਂ ਵੱਜਦੀ ਸੀ ਕਿ ਅਜੇ ਹੋਰ ਪਾਸ਼ ਇਸ ਤੋਂ ਵੀ ਜਿਹੜੀ ਵਧੀਆ ਪੋਇਟਰੀ ਲਿਟਰੇਚਰ ਦੇ ਵਿੱਚ ਖਾਸ ਕਰਕੇ ਪੰਜਾਬੀ ਲਿਟਰੇਚਰ ਦੇ ਵਿੱਚ ਆ ਸਕਦੇ ਆ ਤੇ ਉਹ ਹੁਣ ਰਹੇਗਾ ਸਾਰਾ ਕੁਛ ਕਿਉਂਕਿ ਜਦੋਂ ਆਪਣੇ ਪਿੰਡ ਹੀ ਉਹ ਆਪਣਾ ਟਿਊਬਵੈਲ ਤੇ ਆ ਕੇ ਉੱਥੇ ਨਹਾ ਰਹੇ ਸੀ ਆਪਣੇ ਦੋਸਤ ਹੰਸਰਾਜ ਦੇ ਨਾਲ ਤੇ ਉੱਥੇ ਉਹਨਾਂ ਨੂੰ ਜਿਹੜਾ ਹੈਗਾ ਤਿੰਨ ਜਿਹੜੇ ਸੀਗੇ ਮਿਲੀਟੈਂਟ ਕਹਿ ਲਓ ਦਹਿਸ਼ਤਗਰਦ ਕਹਿ ਲਓ ਕੋਈ ਵੀ ਸੀ ਉਹਨਾਂ ਨੇ ਆ ਕੇ ਅੰਨੇਵਾਹ ਗੋਲੀ ਚਲਾ ਕੇ ਜਿਹੜਾ ਸੀ ਉਹ ਖਤਰ ਕਰਤਾ ਤੇ ਹੁਣ ਕਿਉਂਕਿ ਆਪਾਂ 9 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੈ ਤੇ ਸਾਰੇ ਲਿਟਰੇਰੀ ਸਰਕਲ ਦੇ ਵਿੱਚ ਜਿਹੜਾ ਮਨਾਇਆ ਜਾਂਦਾ ਹੈ ਤੇ ਪਰ ਇਹ ਜਿਹੜੀ ਬਹੁਤ ਘੱਟ ਬੰਦਿਆਂ ਨੂੰ ਇਹ ਇਸ ਚੀਜ਼ ਦਾ ਜਿਹੜਾ ਹੈਗਾ ਏਦਾਂ ਦਾ ਸ਼ਰਫ ਹਾਸਲ ਹੁੰਦਾ ਜਿਹਦੇ ਚ ਇੱਕ ਵਿਅਕਤੀ ਸਾਰੀ ਜ਼ਿੰਦਗੀ ਇਨਕਲਾਬੀ ਰਿਹਾ ਹੋਵੇ ਕੋਈ ਉਹਨੇ ਸਟੇਟ ਤੋਂ ਕੋਈ ਫਾਇਦਾ ਨਾ ਲਿਆ ਹੋਵੇ ਤੇ ਸਟੇਟ ਦੇ ਖਿਲਾਫ਼ ਲੜਦਾ ਰਿਹਾ ਹੋਵੇ ਤੇ ਪਰ ਉਹਦੀ ਜਿਹੜੀ ਪੋਇਟਰੀ ਹੈ ਇਸ ਲੈਵਲ ਤੱਕ ਜਿਹੜਾ ਮੁਕਾਮ ਹਾਸਲ ਕਰ ਲਏ ਕਿ ਉਹ ਪੋਇਟਰੀ ਫਿਰ ਬਾਅਦ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਿਲ ਹੋਵੇ ਉਹਦੇ ਤੇ ਸਰਚ ਜਿਹੜੀ ਹੈ ਉਹ ਹੋਵੇ ਰਿਸਰਚ ਹੋਵੇ ਤੇ ਹੁਣ ਐਨਸੀਆਰਟੀ ਦੀਆਂ 11ਵੀਂ 12ਵੀਂ ਦੀਆਂ ਕਿਤਾਬਾਂ ਚ ਵੀ ਪਾਸ਼ ਦੀਆਂ ਕਵਿਤਾਵਾਂ ਲੱਗੀਆਂ ਰਹੀਆਂ ਤੇ ਸਾਹਿਤ ਅਕਾਡਮੀ ਨੂੰ ਵੀ ਜਿਹੜਾ ਹੈ ਉਹ ਰੈਕਗਨਾਈਜ਼ ਕਰਨਾ ਪਿਆ ਤੇ ਫਿਰ ਕਿੰਨੇ ਹੋਰ ਅਦਾਰਿਆਂ ਨੇ ਪਾਸ਼ ਨੂੰ ਹਿੰਦੀ ਦੇ ਵਿੱਚ ਤਾਂ ਖੈਰ ਬਹੁਤ ਨੇ ਟ੍ਰਾਂਸਲੇਟ ਕੀਤਾ ਉਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਟ੍ਰਾਂਸਲੇਟ ਹੋਇਆ ਤੇ ਇਕੱਲੇ ਉਰਦੂ ਦੇ ਵਿੱਚ ਹੀ ਨਹੀਂ ਪੰਜਾਬੀ ਦੇ ਵਿੱਚ ਹੀ ਸਿਰਫ ਲਿਪੀਅੰਤਰ ਕੀਤਾ ਗਿਆ ਪਰਸ਼ੀਅਨ ਸਕ੍ਰਿਪਟ ਜਿਹਨੂੰ ਸ਼ਾਹਮੁਖੀ ਮੁਖੀ ਕਹਿੰਦੇ ਆ ਤੇ ਉਹਦੇ ਵਿੱਚ ਕੀਤਾ ਗਿਆ ਇਹ ਜਿਹੜਾ ਹੈਗਾ ਪਾਸ਼ ਨੂੰ ਇੱਕ ਇਸ ਦਾ ਵੱਡਾ ਜਿਹੜਾ ਹੈਗਾ ਇਹ ਸਮਝਣਾ ਕਿ ਇੱਕ ਕਵੀ ਵਾਸਤੇ ਇਹ ਰਿਵਾਰਡ ਜਿਹੜਾ ਵੱਡਾ ਹੁੰਦਾ ਹੋਰ ਪੁਰਸਕਾਰਾਂ ਨਾਲੋਂ ਜਾਂ ਬਾਕੀ ਤੇ ਕਿਉਂਕਿ ਪੁਰਸਕਾਰਾਂ ਦੇ ਤਾਂ ਉਹਨੇ ਖਿਲਾਫ਼ ਲਿਖਿਆ ਆਪਣੀਆਂ ਕਵਿਤਾਵਾਂ ਚ ਵੀ ਲਿਖਿਆ ਤੇ ਇੱਕ ਗੱਲ ਜਿਹੜੀ ਹੈ ਉਹ ਪੱਖ ਹੈਗਾ ਪਾਸ਼ ਦਾ ਪੱਤਰਕਾਰੀ ਵਾਲਾ ਤੇ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨੀ ਕਿ ਪਾਸ਼ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਉੱਥੋਂ ਹੀ ਤੇ ਪਹਿਲਾਂ ਉਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਸਿਆੜ ਜਿਹੜਾ ਆਪਾਂ ਜ਼ਮੀਨ ਵਾਹੁਣ ਵੇਲੇ ਸਿਆੜ ਕੱਢਦੇ ਹਾਂ ਉਹ ਉਹਦਾ ਮਤਲਬ ਉੱਥੋਂ ਹੀ ਸੀਗਾ ਜ਼ਮੀਨ ਨੂੰ ਜਿਹੜਾ ਸੀਗਾ ਤਿਆਰ ਕਰਨ ਦੀ ਗੱਲ ਵਾਹੀ ਵਾਸਤੇ ਜਾਂ ਖੇਤੀ ਵਾਸਤੇ ਜਾਂ ਕਾਸ਼ਤ ਵਾਸਤੇ ਤੇ ਫਿਰ ਇੱਕ ਹੋਰ ਮੈਗਜ਼ੀਨ ਦੇ ਨਾਲ ਉਹ ਰਹੇ ਕੋਆਰਡੀਨੇਟਰ ਰੋਲੇ ਬਾਣ ਦਾ ਵੀ ਜਿਹੜਾ ਸੀ ਉਹ ਬੜਾ ਨਾਂ ਰਿਹਾ ਕਿਉਂਕਿ ਮੇਰਾ ਪੰਜਾਬੀ ਲਿਟਰੇਰੀ ਜਰਨਲਿਜ਼ਮ ਦੇ ਉੱਪਰ ਹੈ ਮੇਰਾ ਕੰਮ ਤੇ ਉਦੋਂ ਫਿਰ ਮੈਨੂੰ ਉਹ ਕਾਪੀਆਂ ਉਹ ਉਦੋਂ ਉਹਦੀਆਂ ਦੇਖਣ ਨੂੰ ਮਿਲੀਆਂ ਕਿ ਉਹ ਕਿੰਨੀ ਮਿਹਨਤ ਦੇ ਨਾਲ ਉਹ ਮੈਗਜ਼ੀਨ ਸੀ ਜਿਹੜੇ ਉਹ ਛਾਪਦੇ ਸੀ ਮੈਗਜ਼ੀਨ ਤਿਆਰ ਕਰਦੇ ਸੀਗੇ ਤੇ ਇਹ ਜਿਹੜਾ ਇਸ ਤਰੀਕੇ ਦਾ ਜਿਹੜਾ ਸੀਗਾ ਉਹਨਾਂ ਦਾ ਸੀ। ਦੂਜਾ ਜਿਹੜਾ ਉਹਨਾਂ ਦੀ ਪੋਇਟਰੀ ਦੇ ਵਿੱਚ ਕਈ ਵਾਰੀ ਕਈ ਲੋਕਾਂ ਨੂੰ ਲੱਗਦਾ ਨਾਂ ਤੋਂ ਇਹ ਲੱਗਦਾ ਜਿਵੇਂ ਹੁਣ ਉਹਨੇ ਜਿਹੜੀਆਂ ਪਹਿਲੀਆਂ ਕਿਤਾਬਾਂ ਛਪੀਆਂ ਪਹਿਲਾਂ ਲੋਕ ਕਥਾ ਛਪੀ ਫਿਰ ਉੜਦੇ ਬਾਜ਼ਾਂ ਮਗਰ ਇਹ ਸੀ ਉਹ ਛਪੀ ਤੇ ਫਿਰ ਸਾਡੇ ਸਮੇਂ ਵਿੱਚ ਛਪੀ। ਇਹ ਕਿਤਾਬਾਂ ਆਮ ਲੋਕ ਆਮ ਲੈ ਕੇ ਪੜ੍ਹਦੇ ਸੀ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੀ ਤੇ 1988 ਦੇ ਵਿੱਚ ਫਵਾਜ਼ ਦਾ ਕਤਲ ਹੁੰਦਾ ਹੈ ਤੇ ਫਿਰ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਅਣਛਪੀਆਂ ਪਈਆਂ ਸੀ ਫਿਰ ਉਹਨਾਂ ਦੇ ਦੋਸਤਾਂ ਨੇ ਕੁਝ ਸੰਸਥਾਵਾਂ ਨੇ ਮਿਲ ਕੇ ਫਿਰ ਇੱਕ ਕਿਤਾਬ ਹੋਰ ਉਹਨਾਂ ਦੀਆਂ ਕਵਿਤਾਵਾਂ ਦੀ ਛਾਪੀ ਖਿਲਰੇ ਹੋਏ ਵਰਕੇ ਉਹਨਾਂ ਦੀ ਡੈਥ ਤੋਂ ਜਾਂ ਆਪਾਂ ਕਹਿ ਲਓ ਕਤਲ ਤੋਂ ਜਿਹੜੀ ਉਹ ਬਾਅਦ ਜਿਹੜੀ ਉਹ ਛਪੀ। ਹੁਣ ਜਦੋਂ ਆਪਾਂ ਇਹ ਦੇਖਦੇ ਹਾਂ ਉਹਦੇ ਚ ਠੀਕ ਹੈ ਜਿਹੜੀ ਇਨਕਲਾਬੀ ਟੋਨ ਜਾਂ ਬਗਾਵਤ ਦੀ ਜਿਹੜੀ ਉਹ ਸਾਰਾ ਉਦਾਂ ਦੀ ਗੱਲ ਹੈ ਪਰ ਇਹ ਨਹੀਂ ਕਿ ਉਹਦੇ ਚ ਜਿਹੜੇ ਮਨੁੱਖੀ ਰਿਸ਼ਤਿਆਂ ਦੀ ਬਾਕੀ ਕਿਤੇ ਗੱਲ ਹੈ ਉਹ ਮਾਈਨਸ ਹੈ ਮਨੁੱਖੀ ਹੈ। ਉਹਦੀਆਂ ਕਈ ਤੱਕ ਕਵਿਤਾਵਾਂ ਬਹੁਤ ਕਮਾਲ ਦੀਆਂ ਨਹੀਂਆਂ ਜਿਹਨਾਂ ਦਾ ਬਾਅਦ ਦੇ ਵਿੱਚ ਕੋਈ ਬਹੁਤਾ ਉਵੇਂ ਜਿਹੜਾ ਹੈਗਾ ਉਹ ਜ਼ਿਕਰ ਜਿਹੜਾ ਹੈ ਉਹ ਨਹੀਂ ਵੀ ਹੁੰਦਾ ਰਿਹਾ। ਜਿਵੇਂ ਉਹਦੀ ਇੱਕ ਕਵਿਤਾ ਹੈਗੀ ਹੈ ਕਲਾਮ ਮਿਰਜ਼ਾ। ਹੁਣ ਕਲਾਮ ਮਿਰਜ਼ਾ ਦੇ ਵਿੱਚ ਉਹ ਸਾਰੀ ਗੱਲ ਜਿਹੜੀ ਪੀਲੂ ਨੇ ਕੀਤੀ ਹੈ ਉਹਦਾ ਇੱਕ ਕਟੀਕ ਹੈ ਇੱਕ ਤਰੀਕੇ ਦਾ ਕਿ ਹੁਣ ਜੇ ਅੱਜ ਹੋਵੇ ਤਾਂ ਫਿਰ ਕਿੱਦਾਂ ਦੀ ਗੱਲ ਹੋਵੇ। ਜਿਹਦੇ ਚ ਉਹ ਕਹਿੰਦਾ ਕਿ ਸੁਣਿਆ ਹੈ ਤੇਰੀ ਵੀ ਅੱਖ ਸੁਰਮਾਨੀ ਝੱਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਘੀਤ ਰਹਿੰਦੀ ਹੈ ਤੇ ਮੇਰਾ ਕਤਲ ਵੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਤੇ ਉਹਦੇ ਚ ਇੱਕ ਥਾਂ ਤੇ ਫਿਰ ਉਹ ਕਹਿੰਦਾ ਮੇਰੇ ਕੋਲੇ ਤੀਰ ਹੁਣ ਕਾਗਜ਼ ਦੇ ਨੇ ਤੇ ਜੋ 5 ਸਾਲਾਂ ਬਾਅਦ ਚੱਲਦੇ ਨੇ ਤੇ ਜਿਹਦੇ ਵੀ ਲੱਗਦੇ ਨੇ ਉਹ ਪਾਣੀ ਨੀ ਮੇਰਾ ਲਹੂ ਮੰਗਦਾ। ਤੇ ਇਹ ਜਿਹੜਾ ਹੈਗਾ ਉਹ ਵੀ ਇਸੇ ਚ ਉਹ ਕਹਿੰਦਾ ਕਿ ਜ਼ਰੂਰੀ ਨੀ ਮੈਂ ਕਿਸੇ ਜਾਂਦੇ ਹੇਠ ਫੱਡਿਆ ਜਾਵਾਂ, ਮੇਰਾ ਕਤਲ ਜਿਹੜਾ ਹੈਗਾ ਉਹ ਕਿਸੇ ਕੁਰਸੀ ਦੇ ਹੇਠਾਂ ਵੀ ਹੋ ਸਕਦਾ, ਏਦਾਂ ਦੀ ਗੱਲ। ਤੇ ਇੱਕ ਹੋਰ ਬੜੀ ਰੋਮਾਂਟਿਕ ਤੇ ਏਦਾਂ ਦੀ ਜਿਹੜੀ ਉਹ ਕਵਿਤਾ ਹੋਰ ਹੈ ਉਹਦੀ ਤੇ ਇਉਂ ਵੀ ਹੁੰਦਾ ਏਦਾਂ ਦਾ ਉਹਦਾ ਨਾਂ ਹੈ ਮੇਰੇ ਹੁਣ ਤੇ ਜੇ ਤੂੰ ਨਾ ਮੁਕਲਾਵੇ ਜਾਂਦੀ ਤੈਨੂੰ ਭਰਮ ਰਹਿਣਾ ਸੀ ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ, ਉਜੀ ਹੋਈ ਸਵਾਦ ਦੀ ਹਮਕ ਨਹੀਂ ਹੁੰਦੀ। ਸੋ ਇਹ ਜਿਹੜੇ ਇਹ ਸ਼ਬਦ ਨੇ ਜਿਹੜੇ ਇਹ ਜਿਹੜੀ ਸ਼ਬਦਾਵਲੀ ਹੈ ਤੇ ਕਿਉਂਕਿ ਆਈ ਤਾਂ ਸਾਡੀ ਉੱਥੋਂ ਫੋਕਲੋਰ ਤੋਂ ਸਾਡੇ ਇੱਕ ਇੱਕ ਰੋਮਾਂਟਿਕ ਜਿਹੜਾ ਸਾਡਾ ਵੇਗ ਹੈ ਤੇ ਉਸ ਦੇ ਵਿੱਚੋਂ ਆਈ ਹੈ ਤੇ ਪਰ ਉਹਨੂੰ ਪਾਸ਼ ਕਿਸ ਤਰ੍ਹਾਂ ਵਰਤਦਾ ਹੈ, ਕਿਹੜੇ ਈਡੀਅਮ ਚ ਵਰਤਦਾ, ਕਿਹੜੇ ਮੁਹਾਵਰੇ ਚ ਵਰਤਦਾ, ਮੈਨੂੰ ਲੱਗਦਾ ਕਿ ਇਹ ਗੱਲ ਸਿਰਫ ਪਾਸ਼ ਕੋਲੇ ਸੀ। ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਇਨਕਲਾਬੀ ਸ਼ਾਇਰ ਜਾਂ ਜੁਝਾਰਵਾਦੀ ਕਵਿਤਾ ਦੇ ਜਿਹੜੇ ਬੰਦੇ ਵੱਡੇ ਨਾਂ ਨੇ ਹੋਏ ਨੇ ਜਿਹਦੇ ਚ ਓਮ ਪ੍ਰਕਾਸ਼ ਸ਼ਰਮਾ ਵੀ ਸੀ ਤੇ ਸੰਤ ਰਾਮ ਅਦਾਸੀ ਦਾ ਨਾਮ ਵੱਡਾ ਇਸ ਕਰਕੇ ਵੀ ਹੈ ਕਿਉਂਕਿ ਉਹ ਖੁਦ ਇੱਕ ਲਿਰਿਕਲ ਐਲੀਮੈਂਟ ਉਹਦੇ ਚ ਬਹੁਤ ਜ਼ਿਆਦਾ ਸੀ ਤੇ ਆਪ ਉਹਦੀ ਆਵਾਜ਼ ਬਹੁਤ ਵਧੀਆ ਸੀ, ਗਾਉਂਦਾ ਬਹੁਤ ਵਧੀਆ ਸੀ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਇੰਟਲੈਕਚੁਅਲ ਜਿਹੜਾ ਲੈਵਲ ਹੈ ਜਿਹੜਾ ਇੰਟਲੈਕਟ ਜਿਹੜਾ ਪੱਧਰ ਹੈ ਬੁੱਧੀ ਦਾ ਜਿਹੜਾ ਹੈ ਉਹ ਪਾਸ਼ ਦੀ ਕਵਿਤਾ ਦੇ ਵਿੱਚ ਬਹੁਤ ਹੈ, ਉਹ ਤੁਹਾਨੂੰ ਜਿਹੜਾ ਹੈ ਦੇਖਣ ਨੂੰ ਮਿਲਦਾ। ਤੇ ਆਪ ਉਹ ਸਟੇਜੀ ਕਵੀ ਸੀ, ਕਵਿਤਾ ਸੋਹਣੀ ਕਹਿ ਲੈਂਦੇ ਸੀ ਤੇ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਕਿਉਂਕਿ ਉਦੋਂ ਜਿਹੜੇ ਮੁਸ਼ਾਇਰੇ ਹੁੰਦੇ ਸੀ ਉਹਦੇ ਚ ਸਟੇਜੀ ਕਵੀ ਜ਼ਿਆਦਾ ਹੁੰਦੇ ਸੀ ਤੇ ਹਮੇਸ਼ਾ ਇਹ ਹੁੰਦਾ ਸੀ ਕਿ ਇਸ ਮੁਸ਼ਾਇਰੇ ਦੇ ਵਿੱਚ ਪਾਸ਼ ਆ ਰਿਹਾ ਕਿ ਨਹੀਂ ਆ ਰਿਹਾ, ਇਹ ਵੱਡੀ ਗੱਲ ਹੁੰਦੀ ਸੀ। ਤੇ ਫਿਰ ਇਹ ਸੀ ਕਿ ਭਾਵੇਂ ਲਿਖਤ ਤੋਂ ਇਹ ਲੱਗਦਾ ਸੀ ਕਿ ਬੰਦਾ ਕਿੰਨਾ ਜਿਹੜਾ ਹੈਗਾ ਤਿੱਖਾਪਣ ਹੈ ਜਾਂ ਬੰਦੇ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗੁੱਸਾਲਾ ਜਾਂ ਕਿਉਂਕਿ ਕਵਿਤਾ ਦੇ ਵਿੱਚੋਂ ਬਹੁਤ ਉਹ ਬਗਾਵਤ ਝਲਕਦੀ ਸੀ ਤੇ ਪਰ ਉਂਝ ਜਿਹੜਾ ਸੀ ਉਹ ਅੰਦਰੋਂ ਬੰਦਾ ਬਿਲਕੁਲ ਮੋਮ ਦੀ ਤਰ੍ਹਾਂ ਸੀ ਜਿਹੜੇ ਹੈ ਰਿਸ਼ਤਿਆਂ ਦੇ ਵਿੱਚ ਆਪਣੇ ਭਰਵਾਵਾਂ ਦੇ ਵਿੱਚ ਤੇ ਉਹ ਬੜਾ ਹੀ ਉਹਦਾ ਕਮਾਲ ਦਾ ਜਿਹੜਾ ਸੀਗਾ। ਤੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਸ਼ਮਸ਼ੇਰ ਸੰਧੂ ਹੋਰੀ ਜਾਂ ਸੁਰਜੀਤ ਪਾਤਰ, ਪਰ ਪਾਤਰ ਸਾਹਿਬ ਸਾਡੇ ਚ ਹੁਣ ਨਹੀਂ ਰਹੇ, ਤੇ ਜਾਂ ਲਖਵਿੰਦਰ ਜੌਹਲ ਹੋਰੀ, ਤੇ ਉਹ ਦੱਸਦੇ ਨੇ ਕਿ ਉਹਨਾਂ ਦਾ ਜਿਹੜਾ ਹੈਗਾ ਸੀ ਕਿਸ ਲੈਵਲ ਤੇ ਸੀ। ਜੇ ਉਹ ਕਿਸੇ ਨੂੰ ਇਸ਼ਕ ਵੀ ਕਰਦੇ ਸੀ ਤਾਂ ਕੋਈ ਇਹ ਨਹੀਂ ਸੀ ਕਿ ਲੁਕ ਛਿਪ ਕੇ ਜਾਂ ਗੱਲ ਉਹ ਦੱਸਦੇ ਸੀ, ਜ਼ਾਹਰ ਕਰਦੇ ਸੀ ਆਪਣੇ ਮਿੱਤਰਾਂ ਦੇ ਵਿੱਚ ਕਿ ਆਹ ਇਸ ਤਰ੍ਹਾਂ ਦੀ ਆਹ ਗੱਲ ਹੈ। ਸੋ ਇਹ ਜਿਹੜੀਆਂ ਨੇ ਕਿਸੇ ਵਿਅਕਤੀ ਦੇ ਨਾਲ ਜਿਹੜਾ ਹੈ ਵਿਅਕਤੀ ਵੱਡਾ ਉਦੋਂ ਹੀ ਹੁੰਦਾ ਹੈ ਤੇ ਜਦੋਂ ਉਹਦੇ ਜਿਹੜੇ ਸਾਰੇ ਪੱਖ ਉਹਨੂੰ ਉਸ ਵੱਡੇਪਣ ਵੱਲ ਜਦੋਂ ਲੈ ਕੇ ਜਾਂਦੇ ਆ ਤੇ ਨਹੀਂ ਅਦਰਵਾਈਜ਼ ਤਾਂ ਬਹੁਤ ਥੋੜੀ ਕਵਿਤਾ ਲਿਖੀ ਹੈ ਵੈਸੇ ਜੇ ਆਪਾਂ ਕੁਆਂਟਮ ਦੇ ਪੱਖੋਂ ਦੇਖੀਏ ਪਾਸ਼ ਨੇ ਤੇ ਪਰ ਕਿਉਂਕਿ ਉਹ ਕਵਿਤਾ ਸਾਰੀ ਹੀ ਸਿਰੇ ਦੀ ਹੈ ਇਹ ਉਹਦੇ ਚੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਕਵਿਤਾ ਦੀ ਤਾਂ ਜ਼ਰੂਰਤ ਨਹੀਂ ਸੀ ਜਾਂ ਇਹ ਰੈਲੀਵੈਂਟ ਨਹੀਂ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਦੋਂ ਗੱਲ ਹੋਈ ਉਹ ਅੱਜ ਵੀ ਰੈਲੀਵੈਂਟ ਹੈ ਉਹ ਰਹਿਣੀ ਹੈ ਰੈਲੀਵੈਂਟ ਜਿੰਨਾ ਤੱਕ ਜਿਹੜਾ ਹੈ ਮਨੁੱਖਤਾ ਦੇ ਉੱਤੇ ਏਦਾਂ ਦੀ ਜਿਹੜਾ ਗੱਲਬਾਤ ਰਹਿਣਾ ਭਾਵੇਂ ਪੂੰਜੀ ਦਾ ਹੈ ਭਾਵੇਂ ਜਗੀਰਦਾਰੀ ਦਾ ਹੈ ਭਾਵੇਂ ਵਿਚਾਰਾਂ ਦਾ ਗੱਲਬਾਤ ਹੈ ਤੇ ਇਹ ਉਹਨਾਂ ਚਿਰ ਜਿਹੜੀ ਇਹ ਸਾਰੀ ਇਹ ਰੈਲੀਵੈਂਟ ਉਹ ਰਹਿਣੀ ਰਹਿਣੀ ਹੈ ਸੋ ਆਪਾਂ ਅੱਜ ਯਾਦ ਕਰ ਰਹੇ ਹਾਂ ਗੌਤਮ ਜੀ ਉਹਨਾਂ ਦੇ ਜਿਹੜਾ ਹੈਗਾ ਜਨਮ ਦਿਨ ਦੇ ਉੱਤੇ ਤੇ ਵੈਸੇ ਤਾਂ 1950 ਦਾ ਜਿਹੜਾ ਹੈ ਉਹਨਾਂ ਦਾ ਜੋ ਬਰਥ ਜਿਹੜਾ ਉਹ ਬਣਦਾ ਤੇ ਉਮਰ ਦੇ ਲਿਹਾਜ਼ ਨਾਲ ਜੇ ਅੱਜ ਹੁੰਦੇ ਫਿਰ ਵੀ ਮਤਲਬ ਕਿ 70-75 ਤੋਂ ਉੱਪਰ ਹੋਣਾ ਸੀਗਾ ਤੇ ਪਰ ਫੇਰ ਵੀ ਮੈਨੂੰ ਇਹ ਲੱਗਦਾ ਹੈ ਕਿ ਬੜੀ ਛੇਤੀ ਜਿਹੜਾ ਸੀ ਉਹ ਸ਼ਾਇਰ ਸਾਡੇ ਕੋਲ ਚਲਾ ਗਿਆ ਜੀ ਤੋਂ ਹੋਰ ਕਾਫੀ ਉਮੀਦ ਸੀ ਇੱਕ ਗਲੋਬਲ ਸ਼ਾਇਰ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਦੁਨੀਆ ਨੂੰ ਕਲਾ ਵਿੱਚ ਲੈ ਕੇ ਚੱਲਣ ਵਾਲਾ ਸ਼ਾਇਰ ਸੀ
0: ਜੀ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀਗਾ ਕਹਿੰਦੇ ਕਿ ਪਾਸ਼ ਨੇ ਜੇਲ੍ਹ ਦੇ ਅੰਦਰੋਂ ਤੁਸੀਂ ਦੱਸਿਆ ਵੀ ਇੱਕ ਜੇਲ੍ਹ ਦੇ ਨਾਲ ਨਾਤਾ ਵੀ ਹੁੰਦਾ ਸੀਗਾ ਕਿਉਂਕਿ ਰਚਨਾ ਹੀ ਇਸ ਕਿਸਮ ਦੀ ਕਰਨੀ ਸਾਹਿਤੀ ਇਸ ਕਿਸਮ ਦਾ ਲਿਖਣਾ ਕਲਮ ਹੀ ਇਸ ਕਿਸਮ ਦੇ ਨਾਲ ਅੱਗੋਂ ਗੱਲਿੰਗ ਕਿ ਜੇਲ੍ਹ ਲੈ ਜਾਂਦੇ ਸੀ ਕਹਿੰਦੇ ਪੰਜਾਬ 'ਚ ਉਹਨੀ ਦੇਣੀ ਜਿੱਧਰ ਕਿਧਰੇ ਹੜਤਾਲ ਹੋਣੀ ਨਕੋਦਰ ਪੁਲਿਸ ਨੇ ਆ ਕੇ ਘਰੋਂ ਪਾਸ਼ ਨੂੰ ਚੱਕ ਕੇ ਲੈ ਜਾਣਾ ਇੱਕ ਵਾਰ ਤਾਂ ਪੂਰੇ ਇੰਡੀਆ ਲੈਵਲ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਸੀਗੀ ਪਾਸ਼ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਜੇਲ੍ਹ ਫੜ ਕੇ ਲੈ ਗਏ ਮੈਂ ਇੱਕ BBC ਦੇ ਬਲੌਗ ਦੇ ਵਿੱਚ ਪੜ੍ਹ ਰਿਹਾ ਸੀ ਉੱਥੇ ਕਹਿੰਦੇ ਪਾਸ਼ ਨੇ ਲਿਖਿਆ ਕਿ ਇੱਕ ਵਾਰ ਥਾਣੇ ਦੇ ਵਿੱਚ ਸਾਹਿਤਕਾਰ ਜਿਹੜੀ ਮੱਸ ਵਾਲਾ ਇੱਕ ਥਾਣੇਦਾਰ ਲੱਭ ਗਿਆ ਉਹਨਾਂ ਨੂੰ ਤੇ ਥਾਣੇਦਾਰ ਨੇ ਬਜਾਏ ਕਿ ਇਹ 'ਚ ਸਲਾਖਾਂ ਦੇ ਪਿੱਛੇ ਡੱਕੀਏ ਉਹਨਾਂ ਨੂੰ ਬਿਠਾ ਕੇ ਕਹਿੰਦਾ ਤੇ ਅੱਜ ਪਾਸ਼ ਸਾਹਿਬ ਫਿਰ ਮੇਰੀ ਕਵਿਤਾ ਸੁਣੋ ਤੇ ਉਹਨੇ ਸੁਣਾਈ ਇੱਦਾਂ ਦੀ ਵੀ ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਤੇ ਪਾਸ਼ ਅੱਗੋਂ ਵਾਹ ਵਾਹ ਕਰੀ ਜਾਣ ਦਾਦ ਦੇਈ ਜਾਣ ਉਹ ਕਹਿੰਦੇ ਦਾਦ ਨਾ ਦਿਓ ਤੁਸੀਂ ਵੀ ਇੱਦਾਂ ਦੀਆਂ ਲਿਖਿਆ ਕਰੋ ਐਵੇਂ ਸਾਡੀਆਂ ਕੁੱਟਾਂ ਖਾਈ ਜਾਂਦੇ ਹੋ ਤੁਸੀਂ ਤੇ ਇਹ ਮੈਂ ਇਹ ਗੱਲ ਇਸ ਕਰਕੇ ਕਰਨ ਲੱਗੀ ਹੈ ਕਿ ਚਾਹੇ ਜਿੱਦਾਂ ਤੁਸੀਂ ਦੱਸਿਆ ਕਿ ਇੰਦਰਾ ਗਾਂਧੀ ਦੇ ਖਿਲਾਫ਼ ਲਿਖਣੀ ਚਾਹੇ ਐਮਰਜੈਂਸੀ ਦੇ ਖਿਲਾਫ਼ ਇੱਕ ਬੜੀ ਵਧੀਆ ਹੁਣ ਮੇਰੇ ਸ਼ਾਇਦ ਗੱਲ ਨਹੀਂ ਇਹ ਸਾਡੇ ਸਮਿਆਂ 'ਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਕਿ ਹੰਭੀ ਹੋਈ ਜੋਗ ਵਾਂਗ ਹੈ ਨਾ ਸੋ ਜਾਂ ਫਿਰ ਕਹਿੰਦੇ ਨੇ ਕਿ ਉਸ ਵਕਤ ਜਿਹੜਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ਼ ਵੀ ਉਹ ਵੋਕਲ ਹੋ ਗਏ ਸੀਗੇ ਸਰਕਾਰ ਦੇ ਖਿਲਾਫ਼ ਜਾਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ਼ ਵੋਕਲ ਹੋਣ ਦਾ ਇਹ ਸਿਰਫ ਪਾਸ਼ ਦੇ ਸਮੇਂ ਹੀ ਨਹੀਂ ਅੱਗੇ ਪਿੱਛੇ ਵੀ ਇਹ ਰਿਹਾ ਕਿ ਇਹਦਾ ਇੱਕ ਸਿਲਾ ਇਹੀ ਹੁੰਦਾ ਹੈ ਕਿ ਆਲੋਚਨਾ ਤੁਸੀਂ ਕਰ ਨਹੀਂ ਸਕਦੇ ਹੈਗੇ ਨਹੀਂ ਤਾਂ ਫਿਰ ਜਾਨ ਤੋਂ ਹੱਥ ਧੋਵੋਗੇ ਭਾਰਤ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਹੀ ਸਿਲਾ ਮਿਲਦਾ ਰਿਹਾ ਹੈਗਾ ਪਰ ਸਾਹਿਤਕਾਰ ਜਿਵੇਂ ਕਹਿੰਦੇ ਹੁੰਦੇ ਹੈ ਕਿ ਇੱਕ ਸੌਫਟ ਟਾਰਗੇਟ ਹੁੰਦੇ ਨੇ ਪਰ ਉਹਨਾਂ ਦਾ ਅਸਰ ਜਿਹੜਾ ਉਹ ਇੱਕ ਵਾਈਡਰ ਆਡੀਅੰਸ ਦੇ ਉੱਤੇ ਹੁੰਦਾ ਪਾਸ਼ ਵਾਜ਼ ਆਲਵੇਜ਼ ਅ ਟਾਰਗੇਟ
1: ਨਹੀਂ ਉਹ ਤਾਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸਲ ਵਿੱਚ ਕਿਉਂਕਿ ਉਹ ਆਪ ਵੀ ਕਹਿੰਦੇ ਸੀ ਕਿਉਂਕਿ ਮੈਂ ਤਾਂ ਵੀ ਹੁਣ ਘਰੋਂ ਤੁਰ ਪਿਆ ਤੇ ਲਾਈਫ ਤਾਂ ਜਿਹੜੀ ਉਹ ਤਾਂ ਬੋਨਸ ਹੈ ਵੀ ਕਿੰਨੇ ਦਿਨ ਜਿਉਣਾ ਜਾਂ ਕਿਸ ਤਰੀਕੇ ਦਾ ਇਹ ਵੀ ਗੱਲ ਕਿਉਂਕਿ ਬੰਦਾ ਇੱਕ ਜਦੋਂ ਇਹ ਗੱਲ ਸਮਝ ਲੈਂਦਾ ਜਾਂ ਮਿਥ ਲੈਂਦਾ ਤੇ ਉਹ ਕਿਤੇ ਨਾ ਕਿਤੇ ਉਹ ਗੱਲ ਤਾਂ ਪਤਾ ਹੁੰਦਾ ਕਿ ਮੈਨੂੰ ਇੱਦਾਂ ਦੀ ਜਿਹੜੀ ਉਹ ਐਲੀਮੀਨੇਟ ਕੀਤਾ ਜਾ ਸਕਦਾ ਕਿਸੇ ਵੀ ਫੋਰਸ ਵੱਲੋਂ ਚਾਹੇ ਸਟੇਟ ਹੋਵੇ ਚਾਹੇ ਕੋਈ ਹੋਰ ਹੋਵੇ ਵਿਰੋਧੀ ਹੋਣ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਪਾਸ਼ ਦੀ ਉਹ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨੂੰ ਕਿੰਨੇ ਵਾਰੀ ਜਿਹੜਾ ਜੇਲ੍ਹ ਜਾਣਾ ਪਿਆ ਜਿਹੜੀ ਉਹਦੀ ਜੇਲ੍ਹ ਵਾਲੀ ਜਿਹੜੀ ਕਵਿਤਾ ਜੀ ਚੋਂ ਕਹਿੰਦਾ ਮੈਂ ਘਾਹ ਹਾਂ ਤੇ ਉਹ ਉਥੋਂ ਉਹ ਪਤਾ ਲੱਗਦਾ ਵੀ ਬੰਦਾ ਜਿਹੜਾ ਮਨੁੱਖ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਜਾਂ ਉਹਦੇ ਅੰਦਰ ਦੀ ਜਿਹੜੀ ਇੱਕ ਵਿਚਾਰਧਾਰਾ ਤੇ ਜਿੱਦਾਂ ਮਾਰਕਸਿਸਟ ਕ੍ਰਿਟਿਕ ਹੈ ਥਿੰਕਰ ਹੈ ਗ੍ਰਾਮਸ਼ੀ ਉਹ ਕਹਿੰਦਾ ਨਾ ਕਿ ਭਾਵੇਂ ਤੁਸੀਂ ਲੱਖ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਵੋ ਪਰ ਤੁਹਾਡੇ ਇੱਕ ਆਪਣੀ ਵਿਚਾਰਧਾਰਾ ਵੀ ਹੁੰਦੀ ਹੈ ਮਨੁੱਖ ਦੇ ਅੰਦਰ ਵੀ ਇੱਕ ਵਿਚਾਰਧਾਰਾ ਹੁੰਦੀ ਹੈ ਮੇਰਾ ਖਿਆਲ ਹੈ ਕਿ ਉਹਦੀ ਪੋਇਟਰੀ ਦੇ ਵਿੱਚੋਂ ਜਿਹੜੀ ਉਹ ਸਾਰੀ ਗੱਲ ਕਿਉਂਕਿ ਉਹ ਕੋਈ ਭਾਸ਼ਣ ਤਾਂ ਲਿਖਦਾ ਨਹੀਂ ਸੀ ਹਾਂ ਠੀਕ ਹੈ ਉਹਨੇ ਕਿਤਾਬਾਂ ਵੀ ਕੁਛ ਏਦਾਂ ਲਿਖੀਆਂ ਸ਼ੁਰੂ ਸ਼ੁਰੂ ਚ ਰਾਸ਼ੀ ਫਲ ਦੇ ਉੱਪਰ ਇੱਕ ਕਿਤਾਬ ਲਿਖੀ ਮੈਨੂੰ ਯਾਦ ਰਾਸ਼ੀਆਂ ਦੇ ਉੱਪਰ ਕਿਤਾਬ ਲਿਖੀ ਕਿ ਰਾਸ਼ੀਆਂ ਕਿੱਦਾਂ ਉਹਨੇ ਬਕਾਇਦਾ ਇੱਕ ਸਾਇੰਸ ਦੇ ਐਂਗਲ ਤੋਂ ਕਿਤਾਬ ਲਿਖੀ ਇੱਕ ਵਿਗਿਆਨਿਕ ਐਂਗਲ ਤੋਂ ਕਿਵੇਂ ਸੂਰਜ ਦੀ ਡਾਇਰੈਕਸ਼ਨ ਹੁੰਦੀ ਹੈ ਕਿੱਦਾਂ ਤੇ ਇਹ ਸਾਰਾ ਕੁਛ ਤੇ ਪਰ ਇਹ ਕਿ ਉਹ ਲਿਖਤ ਦੇ ਵਿੱਚ, ਕਿਉਂਕਿ ਲਿਖਤ ਤਾਂ ਆਮ ਵਰਗੀ ਸੀਗੀ, ਤੇ ਪਰ ਜਿਹੜੀ ਜਾਨ ਪੋਇਟਰੀ ਦੇ ਵਿੱਚ ਸੀ ਤੇ ਉਹ ਉਹਦੇ ਬਰਾਬਰ ਦੀ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਟੈਂਪਰੇਰੀ ਕਿੰਨੇ ਹੋਰ ਰਾਈਟਰ ਸੀ, ਠੀਕ ਹੈ, ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਸੁਰਜੀਤ ਪਾਤਰ ਵੀ ਉਹਨਾਂ ਦੇ ਕੰਟੈਂਪਰੇਰੀ ਰਹੇ ਇੱਕ ਤਰੀਕੇ ਦੇ ਨਾਲ, ਤੇ ਪਰ ਕਿਉਂਕਿ ਉਹਨਾਂ ਦਾ ਹੋਰ ਸੀ ਸਟਾਈਲ ਤੇ ਉਹ ਵੱਖਰੇ, ਥੋੜਾ ਹੋਰ ਸੰਵੇਦਨਸ਼ੀਲ ਢੰਗ ਨਾਲ ਹਰੇਕ ਗੱਲ ਨੂੰ ਲੈਂਦੇ ਸੀ। ਪਰ ਇਹਨਾਂ ਦੇ ਵਿੱਚ ਜਿਹੜੀ ਇੱਕ ਸ਼ਬਦਾਂ ਦੇ ਵਿੱਚ ਖਟਕ ਮਟਕ ਟਣਕਾਰ, ਉਹੀ ਇੱਕ ਜਿਵੇਂ ਖੜਕ ਦੇ ਖੰਡੇ ਵਾਲੀ ਜਿਹੜੀ ਗੱਲ ਸੀ, ਉਹ ਮੈਨੂੰ ਲੱਗਦੀ ਹੈ ਕਿ ਉਹ ਜ਼ਿਆਦਾ ਸੀਗੀ ਪਾਸ਼ ਦੇ ਵਿੱਚ। ਤੇ ਪਰ ਇਹ ਵੀ ਉਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਲਿਟਰੇਰੀ ਕਿਤੇ ਐਲੀਮੈਂਟ ਘੱਟ ਸੀ ਜਾਂ ਇਸ ਤਰ੍ਹਾਂ ਸੀ, ਤੇ ਉਹ ਵੀ ਜਿਹੜਾ ਸੀ ਉਸ ਤਰੀਕੇ ਨਾਲ ਸੀ। ਪਰ ਗੱਲ ਸੀ ਕਿ ਘਟਨਾ ਨੂੰ ਜਾਂ ਹੋਰ ਕਿੱਦਾਂ ਟ੍ਰੀਟ ਕਰਨਾ, ਜਿਵੇਂ ਐਮਰਜੈਂਸੀ ਦੇ ਉੱਤੇ ਕਵਿਤਾ ਲਿਖੀ ਜਾਂ ਕੋਈ ਹੋਰ ਘਟਨਾਵਾਂ ਵਾਪਰੀਆਂ ਜਾਂ ਬਦਲ ਰਹੇ ਸੱਭਿਆਚਾਰ ਦੇ ਉੱਪਰ ਕੋਈ ਕਵਿਤਾ, ਉਹ ਮੇਰਾ ਖਿਆਲ ਉਹ ਵੀ ਸਾਡੇ ਸਮਾਂ ਵਿੱਚ ਕਿਤਾਬ ਦੇ ਵਿੱਚ ਹੀ ਹੈ, ਤੇ ਜਿਹਦੇ ਚ ਉਹ ਕਹਿੰਦਾ ਕਿ ਸਾਡੇ ਸਮੇਂ ਚ ਹੀ ਹੋਣਾ ਸੀ ਜਿਹੜਾ ਕਾਰਲ ਮਾਰਕਸ ਦਾ ਜਿਹੜਾ ਬੱਬਰ ਸ਼ੇਰ ਦਾ ਜਿਹੜਾ ਸਿਰ ਹੈ ਮੇਮਣੇ ਵਾਂਗੂ ਵੀਹਾਂ ਚ ਮੈਂ ਕਦਾ ਫਿਰਨਾ ਸੀ, ਇਸ ਕਿਸਮ ਦੀ, ਕਿਉਂਕਿ ਉਦੋਂ ਜਿਹੜੀਆਂ ਧਿਰਾਂ ਸੀਗੀਆਂ ਖੱਬੇ ਪੱਖੀ ਧਿਰਾਂ ਉਹ ਵੀ ਵੰਡੀਆਂ ਗਈਆਂ ਸੀ ਕਈ ਹਿੱਸਿਆਂ ਦੇ ਵਿੱਚ, ਤੇ CPI ਨੇ ਤਾਂ ਐਮਰਜੈਂਸੀ ਦੀ ਸਪੋਰਟ ਕਰਤੀ ਸੀ, ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਇਹ ਪਾਸ ਦੇ ਹਿੱਸੇ ਹੀ ਆਈ ਹੈ ਗੱਲ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ।
1: ਹਾਂਜੀ ਸ਼ੁਕਰੀਆ ਜੀ।
0: ਸੋ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੇ ਅੱਜ ਅਵਤਾਰ ਸਿੰਘ ਸੰਧੂ ਉਰਫ ਪਾਸ਼ ਦੀ ਗੱਲ ਕੀਤੀ ਅਤੇ ਦੱਸਿਆ ਕਿ ਇੱਕ ਚੀਜ਼ ਹੁੰਦੀ ਹੈ ਕਿ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਕਵਿਤਾ ਵੀ ਸੀਗੀ ਕਿ ਸਭ ਤੋਂ ਖਤਰਨਾਕ ਕਿਰਤ ਦੀ ਲੁੱਟਣੀ ਹੁੰਦੀ, ਉਹਦੇ 'ਚ ਜਿਹੜੀ ਉਹ ਗੱਲ ਕਰ ਰਹੇ ਨੇ ਉਹ ਮੌਤ ਦੇ ਬਾਰੇ, ਜਿੱਦਾਂ ਪ੍ਰੀਤਮ ਸਿੰਘ ਭਾਅ ਜੀ ਦੱਸ ਰਹੇ ਸੀਗੇ ਕਿ ਪਹਿਲਾਂ ਹੀ ਮੰਨ ਚੁੱਕੇ ਸੀਗੇ ਕਿ ਇਹ ਤਾਂ ਵਜੂਦੀ ਰੂਪ ਦੇ ਵਿੱਚ ਜਿਉਂਦਾ, ਅਦਰਵਾਈਜ਼ ਤਾਂ ਮੌਤ ਤਾਂ ਪਹਿਲਾਂ ਦੀ ਹੋ ਗਈ, ਕਾਫੀ ਚਿਰ ਦੀ ਹੋ ਗਈ। ਸੋ ਉਹ ਜਿਹੜੀ ਗੱਲ ਹੈਗੀ ਹੈ ਕਿ ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ, ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ਅਤੇ ਜ਼ਿੰਦਗੀ ਦੀ 420 ਨੂੰ ਸ਼ਰੇਆਮ ਬੇਪਰਦ ਕਰ ਦੇਣਾ। ਸੋ ਜ਼ਮੀਰ ਦੀ ਮੌਤ ਨਹੀਂ ਹੋਣ ਦਿੱਤੀ ਹੈਗੀ ਵਜੂਦੀ ਰੂਪ ਦੇ ਵਿੱਚ, ਬੇਸ਼ੱਕ ਇੱਕ ਮੌਤ ਜਿਹੜੀ ਹੈ ਸਰੀਰ ਦੀ ਹੋ ਗਈ ਹੋਵੇ, ਪਾਸ਼ ਨੂੰ ਉਸ ਤੋਂ ਬਾਅਦ ਕਹਿਣ ਦਾ ਲਿਖਣ ਦਾ ਜੁਰਤ ਜਿਹੜੀ ਹੈਗੀ ਹੈ ਉਹ ਬਹੁਤ ਥੋੜ੍ਹੇ ਲੋਕ ਕਰ ਸਕੇ ਹੈਗੇ ਨੇ। ਅਵਤਾਰ ਸਿੰਘ ਪਾਸ਼ ਨੂੰ ਸ਼ਰਧਾਂਜਲੀ ਦਿੰਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇੱਕ ਦੇਸ ਪੰਜਾਬ ਕੀ ਗੱਲ ਕੀ ਚ। ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਗੀਤ ਦੇ ਵਿੱਚ ਪਾਸ਼ ਦੀ ਗੱਲ ਕੀਤੀ ਹੈਗੀ ਹੈ। ਪ੍ਰੋਗਰਾਮ ਮੁੱਕਿਆ ਨਹੀਂ ਹਲੇ, ਜਿੱਦਾਂ ਮੁੱਕਿਆ ਨਹੀਂ ਹਲੇ।

ਬਾਕੀ ਚੱਲੇ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਹੁਣ ਇਹ ਪਾਸ਼ ਦੇ ਵਿਚਾਰ ਕੀ ਨੇ ਜਿਹਦੇ ਬਾਰੇ ਸਿੱਧੂ ਨੇ ਵੀ ਜ਼ਿਕਰ ਕੀਤਾ ਔਰ ਜਿਹਦੇ ਬਾਰੇ ਪਹਿਲਾਂ ਰੁਪਾਲ ਭਾਜੀ ਵੀ ਦੱਸ ਗਏ ਆ, ਸਪੈਸ਼ਲੀ ਉਸ ਵੇਲੇ ਜਦੋਂ ਤੁਸੀਂ ਸਰਕਾਰ ਨੂੰ ਹੀ ਸਰਕਾਰ ਦੇ ਸਾਹਮਣੇ ਚੈਲੇਂਜ ਕਰ ਦਿੰਦੇ ਹੋ ਔਰ ਕਿਸ ਤਰੀਕੇ ਦੇ ਨਾਲ ਕਰਦੇ ਹੋ। ਸਾਡੇ ਸਮਿਆਂ ਦੇ ਵਿੱਚ ਇੱਕ ਕਵਿਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਸਮਝਣ ਦੀ ਕਹਾਣੀ ਹੈ ਕਿ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਅਤੇ ਸਭ ਕੁਝ ਰੁਕ ਜਾਂਦਾ, ਖੜ ਜਾਂਦਾ ਅਤੇ ਹਰ ਪਾਸੇ ਸਿਰਫ ਇੰਦਰਾ ਇੰਦਰਾ ਹੁੰਦੀ ਹੈ। ਸੋ ਇਹ ਇੱਕ ਵਾਰ ਫਿਰ ਤੋਂ ਸਮਝੋ ਇਸ ਸਿਰਲੇਖ ਨੂੰ, ਅਤੇ ਕਵਿਤਾ ਥੋੜ੍ਹੀ ਜਿਹੀ ਲੰਬੀ, ਕਿ ਸਭ ਕੁਝ ਸਾਡੇ ਸਮਿਆਂ 'ਚ ਹੀ ਹੋਣਾ ਸੀ, ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਂਗ ਵਾਂਗ, ਅਤੇ ਕੱਚੀਆਂ ਕੰਧਾਂ 'ਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲੇਆਂ ਅਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕੱਦਾਂ ਦੀਆਂ ਮੋਰਾਂ 'ਤੇ ਹੀ ਉੱਗਣਾ ਸੀ ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ, ਸਾਡੀ ਰੂਹ 'ਚ ਪਸਰੇ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਉਹਨਾਂ ਦਿਨਾਂ ਦੇ ਵਿੱਚ ਪੋਖਰਨ 'ਚ ਇੰਦਰਾ ਗਾਂਧੀ ਹੋਰਾਂ ਨੇ ਮਿਡ 70s ਦੇ ਵਿੱਚ ਇੱਕ ਐਟਮੀ ਟੈਸਟ ਵੀ ਕੀਤਾ ਸੀ, ਉਹਦੀ ਵੀ ਗੱਲ ਵਿੱਚ ਹੀ ਆ ਜਾਂਦੀ ਹੈ। ਅਤੇ ਅੱਗੇ ਪਾਸ਼ ਲਿਖਦਾ ਕਿ ਮੇਰੇ ਤੁਹਾਡੇ ਦਿਲਾਂ ਦੀ ਸੜਕ ਦੇ ਮੱਥੇ 'ਤੇ ਜੰਮਣਾ ਸੀ ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ, ਸਾਡੇ ਹੀ ਬੁੜਿਆਂ ਨੇ ਬੰਨਣਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਦੇ ਵਿੱਚ ਹੋਣੀ ਸੀ, ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਈਆਂ ਵਿੱਚ ਮਿਆਂਕਦਾ ਫਿਰਦਾ, ਅਸੀਂ ਹੀ ਤੱਕਣਾ ਸੀ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀ ਛਵੀਆਂ ਦੇ ਐ ਪਰ ਘੁੰਡ ਨਾ ਮੁੜ ਸਕੇ ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖਵਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਦੇ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਘੜੀਆਂ ਦੇ ਨਾਲ ਨਹੀਂ ਸਾਡੇ ਸਮੇਂ ਹੱਡਾਂ ਦੇ ਖੁਰਨ ਦੇ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿੰਨ ਸੁੱਟਿਆ ਪਿੱਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ 'ਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਏਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ, ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ। ਇਹ ਕਵਿਤਾ ਵੀ ਅਵਤਾਰ ਸਿੰਘ ਪਾਸ਼ ਦੀ ਹੈ ਔਰ ਉਸ ਦੇ ਬਾਰੇ ਜਿੰਨਾ ਹੋਰ ਕਹਿ ਲਈਏ, ਜਿੰਨੀ ਹੋਰ ਗੱਲ ਕਰ ਲਈਏ ਘੱਟ ਹੈ, ਪਰ ਮੁੱਕਦੀ ਗੱਲ ਇਹ ਕਿ ਸਿਰਫ ਭਾਰਤ ਦੇ ਵਿੱਚ ਬੈਠ ਕੇ ਭਾਰਤ ਦੀ ਸਰਕਾਰ ਨੂੰ ਨਹੀਂ ਬਲਕਿ ਅਮਰੀਕਾ 'ਚ ਜਾ ਕੇ ਅਮਰੀਕਾ ਦੀ ਸਰਕਾਰ ਨੂੰ ਵੀ ਉਹਨਾਂ ਨੇ ਵੰਗਾਰਿਆ ਸੀ। ਇੱਕ ਸੰਦੇਸ਼ ਨਾਮ ਦੀ ਕਵਿਤਾ ਹੈਗੀ ਹੈ, ਉਹ ਤੁਹਾਡੇ ਤੱਕ ਛੱਡ ਜਾਂਦੇ ਹਾਂ। ਵਾਸ਼ਿੰਗਟਨ, ਵਾਸ਼ਿੰਗਟਨ ਇਹ ਜਲਾਵਤਨ ਅਪਰਾਧੀਆਂ ਦੀ ਰਵਾ, ਅੱਜ ਤੈਨੂੰ ਕਲੰਕਤ ਕਰ ਤੁਰਿਆ ਹੈ, ਇਹ ਉਹਨਾਂ ਡਾਕੂਆਂ ਤੋਂ ਵੀ ਬਦਨਾਮ ਅਤੇ ਭਗੌੜੀ ਜੁੰਡੀ ਹੈ ਜਿਨ੍ਹਾਂ 3 ਸਦੀਆਂ ਸਾਡੇ ਖੇਤਾਂ ਦਾ ਗਰਭਪਾਤ ਕੀਤਾ, ਅਤੇ ਇਹ ਉਹਨਾਂ ਦੀ ਲੁੱਟ ਦਾ ਪ੍ਰਮਾਣ ਹੈ ਕਿ ਮੇਰੀਆਂ ਭੈਣਾਂ ਅੱਜ ਤਕਰੀਬਨ ਨੰਗੀਆਂ ਕਾਲਜ ਦੇ ਵਿੱਚ ਪੜ੍ਹਨ ਜਾਂਦੀਆਂ ਨੇ। ਉਹ ਸਾਡੇ ਤੰਬੇ ਤੱਕ ਵੀ ਖੋਲ੍ਹ ਕੇ ਲੈ ਗਏ ਵਾਸ਼ਿੰਗਟਨ, ਇਹਨਾਂ ਨੇ ਤੈਨੂੰ ਪਲੀਤ ਕਰਨ ਦੀ ਸਹੁੰ ਖਾਧੀ ਹੈ। ਕੋਰੀਆ, ਵੀਅਤਨਾਮ ਜਾਂ ਇਜ਼ਰਾਈਲ ਤਾਂ ਸਿਰਫ ਸਮਾਚਾਰ ਪੱਤਰਾਂ ਦੇ ਕਾਲਮ ਨੇ, ਵਾਸ਼ਿੰਗਟਨ ਤੂੰ ਤਾਂ ਜਾਣਦਾ ਹੈ ਅਸੀਂ ਕਿਸ ਤਰ੍ਹਾਂ ਮਕਦੂਨੀਆ ਤੋਂ ਤੁਰਿਆ, ਵਹਿਸ਼ਤ ਦਾ ਸਮੁੰਦਰ ਰੋਕਿਆ ਸੀ। ਸਾਡੇ ਤਾਂ ਫਕੀਰ ਵੀ ਸੰਸਾਰ ਜਿੱਤਣ ਤੁਰਿਆਂ ਨੂੰ ਧੁੱਪ ਛੱਡ ਕੇ ਖਲੋਣ ਦਾ ਆਦੇਸ਼ ਕਰ ਦਿੰਦੇ ਨੇ।
ਰੋਡੇਸ਼ੀਆ ਵੀਅਤਨਾਮ ਅਤੇ ਹਰ ਹੱਕ ਦੇ ਸੰਗਰਾਮ ਦੇ ਵਿੱਚ ਮੇਰਾ ਲਹੂ ਆਬਾਦ ਹੈ ਅਤੇ ਇਹ ਲਿੰਕਨ ਦੇ ਕਾਤਲ ਮੁੜ ਹਬਸ਼ੀਆਂ ਦਾ ਵਪਾਰ ਕਰਨ ਤੁਰੇ ਨੇ। ਇਹਨਾਂ ਦੀ ਮੌਤ ਇਹਨਾਂ ਨੂੰ ਸਾਡੇ ਘਰ ਦੀਆਂ ਬਰੂਹਾਂ ਲੰਘਾ ਲਿਆਈ ਹੈ ਵਾਸ਼ਿੰਗਟਨ। ਇਹਨਾਂ ਨੂੰ ਗਊਆਂ ਮਣਸਾ ਕੇ ਭੇਜ ਵਾਸ਼ਿੰਗਟਨ। ਦਿਓ ਇਜਾਜ਼ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਜਿਹਦਾ ਨਾਂ ਇੱਕ ਦੇਸ਼ ਪੰਜਾਬੀ ਗੱਲ ਕੀ 'ਚ ਅਵਤਾਰ ਸਿੰਘ ਪਾਸ਼ ਨੂੰ ਇਹ ਇੱਕ ਸ਼ਰਧਾਂਜਲੀ ਜਾਂ ਇੱਕ ਕਿਸਮ ਦਾ ਸਾਡੀ ਤਰਫ ਤੋਂ ਇੱਕ ਛੋਟਾ ਜਿਹਾ ਇੱਕ ਕਿਸਮ ਦਾ ਸ਼ਰਧਾਂਜਲੀ ਪ੍ਰੋਗਰਾਮ ਤੁਸੀਂ ਕਹਿ ਸਕਦੇ ਹੈਗੇ। ਦਿਓ ਇਜਾਜ਼ਤਾਂ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: हर सफाई कर्मचारी ले है जो सवेर होने तो पहला ही काम शुरू कर देंदे हन। हर सुरक्षा कर्मचारी ले जो हर किसी दे घर जाण ते अहुदा संभालदा है। हर कम्युनिटी सर्विस वर्कर ले जो दूजियां ले दिखाई देंदा रहंदा है। पोर्टेबल लॉन्ग सर्विस लाभ हुण योग कर्मचारियां ले उपलब्ध हन। जेकर तुसी विक्टोरिया विच कॉन्ट्रैक्ट सफाई, कम्युनिटी सेवावां जां सुरक्षा विच काम कर रहे हो तां तुसी पोर्टेबल लॉन्ग सर्विस लाभां ले योग हो सकते हो। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੇਗੇ, ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ, ਚਿਹਰੇ 'ਤੇ ਮੁਸਕਰਾਹਟ ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਵਧੀਆ ਵਧੀਆ ਲੰਘੂਗਾ। ਸਵੇਰ ਨੂੰ ਹੱਸ ਖੇਡ ਕੇ ਜੀਆਂ ਆ ਕੇ ਕਿਆ ਕਰੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਚਾਰ ਪਿੰਡ ਦੇ ਸਾਂਝੇ ਪਿੰਡ ਦੇ ਚੌਂਕ, ਤੇ ਉਸ ਚੌਂਕ ਦੇ ਵਿੱਚ ਖੜੀ ਇੱਕ ਕੁੜੀ ਆਪਣੇ ਪਿੰਡ ਦੀ ਅਖੀਰਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਦੂਰ ਦਰੇਡੇ ਤੱਕ ਬੱਸ ਕਿਤੇ ਨਜ਼ਰ ਨਹੀਂ ਆਉਂਦੀ, ਬੱਸ ਤਾਂ ਕੀ ਨਜ਼ਰ ਆਉਣੀ ਹੈ। ਹੌਲੀ ਹੌਲੀ ਉਹ ਟਾਵੇਂ ਟਾਵੇਂ ਆਉਂਦੇ ਸਾਈਕਲ ਸਕੂਟਰ ਵੀ ਗੈਪ ਹੁੰਦੇ ਜਾਂਦੇ ਨੇ, ਹਨੇਰਾ ਹੁੰਦਾ ਜਾਂਦਾ। ਕਦੀ ਸੋਚਦੀ ਹੈ ਕਿ ਉਹਦੇ ਕੋਲ ਆਪਣੇ ਪਿਓ ਦੀਆਂ ਦਵਾਈਆਂ ਵੀ ਤੇ ਨੇ, ਬਿਮਾਰ ਪਿਓ ਨੂੰ ਸਮੇਂ ਸਿਰ ਜਾ ਕੇ ਦਵਾਈਆਂ ਦੇਣੀਆਂ, ਲੇਟ ਨਾ ਹੋ ਜਾ। ਫਿਰ ਸੋਚਦੀ ਹੈ ਕੋਈ ਪੈਸੇ ਨਾ ਖੋਣ ਪੈ ਜੇ। ਕੁੱਟੀ ਮੁੱਠੀ ਬਾਰੇ ਵਿਚਾਰ ਆਉਂਦਾ ਤਾਂ ਮਨ ਹੀ ਮਨ ਸੋਚਦੀ ਹੈ ਕਿਰਾਏ ਜੋਗੇ ਬਸ ਪੈਸੇ ਨੇ, ਮੇਰੇ ਕੋਲੋਂ ਕੋਈ ਕੀ ਖੋਲੂ। ਪਰ ਫਿਰ ਸੋਚਦੀ ਹੈ ਜੇ ਵੀ ਖੋਲੇ ਤੇ ਘਰ ਕਿੱਦਾਂ ਜਾਊ, ਕਿਉਂਕਿ ਦਿਨ ਢਲਦਾ ਜਾ ਰਿਹਾ। ਇੱਕ ਬੱਸ ਆਈ ਵੀ ਪਰ ਉਹ ਹੋਰ ਪਿੰਡ ਨੂੰ ਜਾਣ ਵਾਲੀ ਸੀ। ਨੇੜੇ ਹੋ ਕੇ ਕਨੈਕਟਰ ਕਹਿਣ ਲੱਗਾ ਬੱਸ ਦਾ ਇੰਤਜ਼ਾਰ ਕਰ ਦਿਓ, ਉਹ ਫਲਾਂ ਫਲਾਂ ਰੂਟ ਵਾਲੀ ਬੱਸ ਅੱਜ ਨਹੀਂ ਆਉਣੀ, ਅਸੀਂ ਵਰਕਸ਼ਾਪ ਤੋਂ ਹੀ ਆਏ ਹਾਂ। ਭੈਣੇ ਉਹ ਬੱਸ ਮੁਰੰਮਤ ਦੇ ਲਈ ਗਈ ਹੈ। ਇੰਨਾ ਕਹਿ ਕੇ ਸੀਟੀ ਮਾਰੀ ਤੇ ਚੱਲਦੇ ਬਣੇ। ਪਰ ਧੀ ਧਿਆਣੀ ਦੀ ਚਿੰਤਾ ਹੋਰ ਵੀ ਵੱਧ ਗਈ। ਹੁਣ ਪੈਸਿਆਂ ਦੀ ਚਿੰਤਾ ਘੱਟ ਸੀ, ਹੁਣ ਚਿੰਤਾ ਸੀ ਕਿ ਕੋਈ ਲੁੱਚਾ ਲਫੰਗਾ ਤੰਗ ਨਾ ਕਰੇ। ਹੁਣ ਕਰਾਂ ਤਾਂ ਕੀ ਕਰਾਂ, ਕਦੀ ਮਨ ਦੇ ਵਿੱਚ ਆਉਂਦਾ ਸਮੇਂ ਸਿਰ ਜੇ ਦਵਾਈਆਂ ਨਾ ਪਹੁੰਚ ਪਾਈਆਂ ਤਾਂ ਪਿਓ ਦਾ ਕੀ ਬਣੂ, ਮਸਾਂ ਤਾਂ ਸਿਹਤ ਟਿਕਣ ਲੱਗੀ। ਆਪਣੇ ਇਕੱਲੇਪਨ ਦਾ ਡਰ ਉਹਨੂੰ ਹੋਰ ਵੀ ਸਤਾਉਣ ਲੱਗਾ। ਅੱਗੇ ਤਾਂ ਕੋਈ ਨਾ ਕੋਈ ਟਾਵਾਂ ਟਾਵਾਂ ਹੁੰਦਾ ਆ ਅੱਡੇ 'ਤੇ, ਅੱਜ ਇਹ ਕੈਸੀ ਬਿਧ ਬਣੀ ਹੈ। ਇਸ ਡਰ ਦਾ ਝਲਕਾਰਾ ਉਹਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਉਸ ਡਰ ਨੂੰ ਲੁਕਾਉਣ ਦੇ ਲਈ ਆਪ ਹੀ ਵਿੱਚ ਵਿੱਚ ਮਿੰਨਾ ਮਿੰਨਾ ਮੁਸਕਾ ਪੈਂਦੀ, ਨਾ ਕੋਈ ਵੇਖਣ ਵਾਲਾ ਨਾ ਕੋਈ ਦੱਸਣ ਵਾਲਾ। ਕੱਲੀ ਮੁਟਿਆਰ ਕੁੜੀ ਨੂੰ ਵੇਖ ਕੇ ਕੋਲੋਂ ਲੰਘਣ ਵਾਲੇ ਕੁਛ ਮੁੰਡਿਆਂ ਨੇ ਟੇਢੀਆਂ ਨਜ਼ਰਾਂ ਦੇ ਨਾਲ ਵੇਖਿਆ। ਇੱਕ ਇੱਜ਼ਤ ਵਾਲੀ ਧੀ ਨੂੰ ਝੱਟ ਪਤਾ ਲੱਗ ਜਾਂਦਾ ਕਿੰਨੇ ਮੈਲੀਆਂ ਨਜ਼ਰਾਂ ਮਾਰੀਆਂ ਨੇ। ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਾ ਉਹ ਮਨ ਹੀ ਮਨ ਵਿਉਤਾਂ ਘੜਨ ਲੱਗ ਪਈ। ਆਪਣੇ ਅੰਦਰਲੇ ਡਰ ਦੇ ਚੋਬਰਾਂ ਦੀ ਮੈਲੀ ਤੱਕਣੀ, ਇਹ ਦੋਵੇਂ ਚੀਜ਼ਾਂ ਉਹਨੂੰ ਖਬਰਦਾਰ ਕਰ ਰਹੀਆਂ ਸੀ। ਮਨ ਦੇ ਵਿੱਚ ਆਇਆ ਜਦੋਂ ਉਹਨੇ 8ਵੀਂ 9ਵੀਂ ਜਮਾਤ ਦੇ ਵਿੱਚ ਇੱਕ ਨਾਟਕ ਵੇਖਿਆ ਸੀ, ਉਸ ਇਕਾਂਗੀ ਦੇ ਵਿੱਚ ਇੱਕ ਦ੍ਰਿਸ਼ ਸੀ ਇਸੇ ਤਰ੍ਹਾਂ ਦਾ। ਸ਼ਾਮ ਦਾ ਵੇਲਾ ਇਸੇ ਤਰ੍ਹਾਂ ਇੱਕ ਬੱਸ ਅੱਡੇ ਦੇ ਉੱਤੇ ਕੁੜੀ, ਉਹ ਇਕੱਲੀ ਕੁੜੀ ਛੇੜਨ ਵਾਲੇ ਲਫੰਗੇ, ਤੇ ਉਸਦੇ ਇੱਕੋ ਸ਼ਬਦ ਨੇ ਉਹਨਾਂ ਲਫੰਗਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਉਹਨੂੰ ਅੱਜ ਵੀ ਯਾਦ ਹੈ, ਉਹ ਇਕਾਂਗੀ ਏਡਜ਼ ਬਿਮਾਰੀ ਦੀ ਜਾਗਰੂਕਤਾ ਦੇ ਲਈ ਖੇਡੀ ਗਈ ਸੀ, ਦੂਰ ਦਰੇਡੇ ਤੱਕ ਚਰਚੇ ਹੋਏ ਸੀ। ਉਸ ਕੁੜੀ ਦਾ ਇੰਨਾ ਹੀ ਕਹਿਣਾ ਸੀ ਕਿ ਮੈਂ ਏਡਜ਼ ਪੀੜਤ ਹਾਂ।
ਬਸ ਫੇਰ ਕੀ ਸੀ, ਬਿੰਦ ਨਹੀਂ ਲੱਗੀ ਉਹਨਾਂ ਦੇ ਰਫੂ ਚੱਕਰ ਹੁੰਦਿਆਂ। ਕੁੜੀ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਤਾਂ ਕਹਿਣ ਲੱਗੀ, ਵੇ ਵੀਰੋ ਮੈਂ ਕਰੋਨਾ ਟੈਸਟ ਕਰਵਾ ਕੇ ਆਈ ਹਾਂ, ਤੁਸੀਂ ਹੋਰ ਲਾਗੇ ਨਾ ਆਇਓ, ਬੜੀ ਨਾ ਮੁਰਾਦ ਬਿਮਾਰੀ ਹੈ। ਬਸ ਆ ਕੁਛ ਦਵਾਈਆਂ ਤੇ ਕਰੋਨੇ ਦੀ ਰਿਪੋਰਟ ਫੜ ਕੇ ਬੈਠੀ ਹਾਂ, ਇਸੇ ਚੱਕਰ 'ਚ ਹੀ ਅੱਜ ਲੇਟ ਹੋ ਗਈ। ਵੈਸੇ ਬੱਸ ਕਦੋਂ ਕਾਉਣੀ ਆ? ਅੰਦਰੋਂ ਵੱਡਾ ਹੌਸਲਾ ਜਿਤਾ ਕੇ ਉਹਨੇ ਸਭ ਕਿਹਾ ਸੀ। ਬੱਸ ਤਾਂ ਕੀ ਦੱਸਣੀ ਸੀ, ਉਹ ਆਪ ਵੀ ਨਹੀਂ ਲੱਭੇ। ਆਉ ਗਏ ਤੇ ਆਉ ਗਏ, ਪਰ ਹੁਣ ਉਹਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਰ ਵੱਧ ਗਿਆ ਸੀ। ਪਤਾ ਨਹੀਂ ਕਿਉਂ, ਇਸ ਗੱਲ ਤੋਂ ਬਾਅਦ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀ ਸੀ, ਜਿੱਦਾਂ ਉਹ ਆਪਣੀ ਰਾਖੀ ਆਪ ਕਰ ਸਕਦੀ ਹੈ। ਹੁਣ ਉਹ ਬੇਖੌਫ ਸੀ, ਹੁਣ ਉਹਨੂੰ ਪਤਾ ਨਹੀਂ ਕਿਉਂ ਘਰ ਪਹੁੰਚਣ ਦਾ ਡਰ ਵੀ ਨਹੀਂ ਸੀ ਸਤਾ ਰਿਹਾ। ਕਹਿੰਦੇ ਨੇ ਜਦੋਂ ਆਪਾਂ ਕਿਸੇ ਇੱਕ ਡਰ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤੇ ਫਿਰ ਬਾਕੀ ਡਰ ਵੀ ਬੌਣੇ ਲੱਗਣ ਲੱਗ ਪੈਂਦੇ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ। ਉਹਨੂੰ ਲੱਗਦਾ ਸੀ ਜੇ ਮੈਂ ਇਹ ਕਰ ਸਕਦੀ ਹਾਂ ਤੇ ਹੁਣ ਮੈਂ ਕੋਈ ਵੀ ਹੀਲਾ ਕਰ ਲੂੰ। ਜਦੋਂ ਡਰ ਪਾਸੇ ਨਿਕਲਿਆ ਤਾਂ ਉਹਨੂੰ ਵਿਸ਼ਵਾਸ ਵੀ ਆ ਗਿਆ, ਯਕੀਨ ਹੋ ਗਿਆ ਕਿ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਾਊਗਾ। ਉਹ ਬੈਠਾ ਨਾ ਨੀਲੀ ਛੱਤ ਵਾਲਾ, ਇਹ ਕਹਾਣੀ ਲਿਖੀ ਸੀ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਇਹ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਦੇ ਅਨੇਕਾਂ ਹੀ ਮਨੋਰਥ ਹੋ ਸਕਦੇ ਨੇ, ਕਹਾਣੀ ਸੁਣ ਕੇ ਸਮਝਣ ਵਾਲਾ ਅਨੇਕਾਂ ਹੀ ਤਰ੍ਹਾਂ ਦੀ ਉਹਦੇ ਤੋਂ ਸਿੱਖਿਆ ਲੈ ਸਕਦਾ। ਵੇਖਿਆ ਜਾਵੇ ਤਾਂ ਅੱਜ ਵੀ ਧੀਆਂ ਦੇ ਲਈ ਬੜੇ ਪਹਾੜ ਨੇ। ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣਾ ਉਨਾ ਆਸਾਨ ਨਹੀਂ ਜਿੰਨਾ ਆਪਾਂ ਮਹਿਲਾਂ ਦੇ ਵਿੱਚ ਬਹਿ ਕੇ ਸੋਚਦੇ ਹਾਂ। ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦੀਆਂ ਮੈਲੀਆਂ ਨਜ਼ਰਾਂ ਸੜਕਾਂ ਦੇ ਉੱਤੇ, ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੇ ਲਈ ਹਮੇਸ਼ਾ ਮੈਲੀਆਂ ਹੀ ਰਹਿੰਦੀਆਂ ਨੇ, ਤੇ ਬੜੀਆਂ ਧੀਆਂ ਨੇ ਅੱਜ ਵੀ ਜਿਨ੍ਹਾਂ ਦੇ ਲਈ ਉਹਨਾਂ ਦੀ ਇੱਜ਼ਤ ਆਬਰੂ ਸਭ ਤੋਂ ਵੱਡਾ ਗਹਿਣਾ।

ਇਹ ਚੈਲੰਜ ਮੁੱਢਕ ਧੀਮ ਤੋਂ ਸ਼ਾਇਦ ਧੀ ਦੇ ਲਈ ਬਣਿਆ ਰਹੂਗਾ, ਅੱਜ ਵੀ ਬਣਿਆ। ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਉਹਨਾਂ ਦੇ ਵਿੱਚ ਉਹ ਜਜ਼ਬਾ ਕਿੱਦਾਂ ਭਰਨਾ, ਉਹ ਵਿਸ਼ਵਾਸ, ਉਹ ਯਕੀਨ ਕਿੱਦਾਂ ਭਰਨਾ। ਹਾਲਾਤ ਉਹੀ ਰਹਿੰਦੇ ਨੇ ਹਮੇਸ਼ਾ, ਅਸੀਂ ਬੰਦੇ ਤਿਆਰ ਕਰਨੇ ਲੜਨ ਵਾਲੇ, ਜਿਹੜੇ ਉਹਨਾਂ ਹਾਲਾਤਾਂ ਦੇ ਨਾਲ ਲੜ ਸਕਣ। ਉਦਾਂ ਦੀ ਪਰਵਰਿਸ਼ ਧੀਆਂ ਪੁੱਤਾਂ ਦੀ ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਡੋਲਣ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੁਛ ਚੰਗਾ ਵੇਖਣਾ, ਦੱਸਣਾ, ਸਮਝਾਉਣਾ ਉਹ ਸ਼ਾਮਿਲ ਕੀਤਾ ਜਾਵੇ। ਕੋਈ ਪਤਾ ਨਹੀਂ ਕਿੱਥੇ ਕਿਹੜਾ ਵੇਖਿਆ ਡਰਾਮਾ, ਕਿੱਥੇ ਕਿਹੜਾ ਸੁਣਿਆ ਗਾਣਾ, ਕਿੱਥੇ ਕਿਹੜੀ ਦਿੱਤੇ ਸਿੱਖਿਆ ਕੰਮ ਆ ਜੇ। ਚੰਗੇ ਲੋਕਾਂ ਦੇ ਨਾਲ ਧੀਆਂ ਪੁੱਤਾਂ ਦਾ ਬਹਿਣ ਖਲੋਣ, ਅਤੇ ਉਹਨਾਂ ਚੰਗੇ ਲੋਕਾਂ ਦੀਆਂ ਕੁਛ ਗੱਲਾਂ, ਕੁਛ ਸ਼ਬਦ ਪਤਾ ਨਹੀਂ ਜ਼ਿੰਦਗੀ 'ਚ ਕਿੱਥੇ ਜਾ ਕੇ ਕਿੱਦਾਂ ਉਹਨਾਂ ਦੇ ਕੰਮ ਆਉਣੀਆਂ। ਜਿੱਦਾਂ ਇਸ ਧੀ ਦੇ ਆ ਗਈ, ਇਹ ਸੁੱਤੇ ਸਿੱਧ ਦੀ ਪੜ੍ਹਾਈ ਬੜਾ ਕੁਛ ਸਿਖਾ ਕੇ ਜਾਂਦੀ ਬੰਦੇ ਨੂੰ। ਵੈਸੇ ਵੀ ਇਨਸਾਨ ਦਾ ਕਹਿੰਦੇ ਕਿ ਦਿਮਾਗ ਇੰਨਾ ਕੁ ਕੁਛ ਕਰ ਸਕਦਾ ਜਿਹੜਾ ਇਨਸਾਨ ਦੀ ਵੀ ਸੋਚ ਤੋਂ ਪਰੇ। ਸਮਾਂ ਆਉਣ ਦੇ ਉੱਤੇ ਉਹਨੇ ਆਪਣੇ ਸਬਕੌਂਸ਼ੀਅਸ ਦੇ ਵਿੱਚੋਂ ਕਿਹੜਾ ਫਾਰਮੂਲਾ ਕੱਢ ਲਿਆਉਣਾ, ਇਹ ਤਾਂ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਚੰਗੇ ਲੋਕਾਂ ਦਾ ਸਾਥ ਸਾਡੀ ਔਲਾਦ ਨੂੰ ਮਿਲੇ, ਉਹ ਔਲਾਦ ਆਪਣੇ ਆਪ ਦੇ ਵਿੱਚ ਭਰੋਸਾ ਜਿਤਾਉਣ ਜੋਗੀ ਹੋ ਜੇ, ਖਾਸ ਤੌਰ ਦੇ ਉੱਤੇ ਧੀਆਂ। ਅਤੇ ਜੇ ਪੋਤੇ ਆ ਤਾਂ ਉਹਨੂੰ ਸਮਝ ਆ ਜੇ ਇੱਜ਼ਤ ਹੁੰਦੀ ਕੀ ਆ, ਇੱਕ ਕੁੜੀ ਦੇ ਮਨ ਦੇ ਵਿੱਚ ਚੱਲਦਾ ਕੀ ਆ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਧੀ, ਕੋਈ ਧੀ ਆਪਣਾ ਦਿਲ ਫੁੱਲਣ ਦੇ ਉੱਤੇ ਆ ਜੇ ਤਾਂ ਤੁਹਾਨੂੰ ਪੂਰੇ ਬ੍ਰਹਿਮੰਡ ਦਾ ਚਾਨਣ ਕਰਾ ਦੇ, ਇੰਨਾ ਕੁਛ ਉਹ ਆਪਣੇ ਅੰਦਰ ਸਾਂਭੀ ਫਿਰਦੀ। ਸਾਨੂੰ ਲੱਗਦਾ ਇਹ ਬਹੁਤ ਬੋਲਦੀਆਂ, ਪਰ ਕਹਿੰਦੇ ਨੇ ਕਿ ਉਹ ਇੰਨਾ ਬੋਲ ਕੇ ਵੀ ਸਿਰਫ ਨਾ ਮਾਤਰ ਜਿਹਾ ਦੱਸ ਪਾਉਂਦੀਆਂ ਨੇ। ਬਹੁਤੀ ਵਾਰੀ ਤਾਂ ਉਹਨਾਂ ਨੂੰ ਵੀ ਚੇਤਾ ਭੁੱਲ ਜਾਂਦਾ ਉਹਨਾਂ ਦੇ ਅੰਦਰ ਕੀ ਦੱਬਿਆ ਰਹਿ ਗਿਆ। ਆਓ ਧੀਆਂ ਦਾ ਸਤਿਕਾਰ ਕਰੀਏ, ਧੀਆਂ ਦੇ ਨਾਲ ਨਾਲ ਆਪਣੇ ਪੁੱਤਾਂ ਦੀ ਵੀ ਇਹੋ ਜਿਹੀ ਪਰਵਰਿਸ਼ ਕਰੀਏ, ਅਤੇ ਆਪਣੇ ਅੰਦਰ ਵੀ ਇਹੋ ਜਿਹਾ ਵਿਚਾਰ, ਇਹੋ ਜਿਹਾ ਜਜ਼ਬਾ, ਇਹੋ ਜਿਹਾ ਕਿਰਦਾਰ ਲੈ ਕੇ ਆਈਏ ਕਿ ਸਾਡੇ ਆਸ ਪਾਸ ਧੀਆਂ ਸੁਰੱਖਿਅਤ ਮਹਿਸੂਸ ਕਰਨ। ਧੀ ਕਿਸੇ ਦੀ ਵੀ ਹੋਵੇ, ਸਿਆਣੇ ਕਹਿੰਦੇ ਨੇ ਧੀ ਸਾਰਿਆਂ ਦੀ ਸਾਂਝੀ, ਅਤੇ ਜੇਕਰ ਤੁਹਾਡੇ ਲਾਗੇ ਕੋਈ ਧੀ ਸੁਰੱਖਿਅਤ ਮਹਿਸੂਸ ਕਰਦੀ ਹੈ, ਤੁਹਾਡੇ ਕੋਲ ਆ ਕੇ ਟਾਈਮ ਪੁੱਛ ਲੈਂਦੀ ਹੈ, ਵੇਲੇ ਕੁ ਵੇਲੇ ਕਿਤੇ ਆ ਕੇ ਤੁਹਾਡੇ ਕੋਲੋਂ ਲਿਫਟ ਮੰਗ ਲੈਂਦੀ ਹੈ, ਕੋਈ ਮਦਦ ਮੰਗ ਲੈਂਦੀ ਹੈ, ਇਹਦਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਹੋ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਪਰਵਰਿਸ਼ ਦਿੱਤੀ ਹੈ। ਅਤੇ ਜੇ ਉਹ ਤੁਹਾਨੂੰ ਵੇਖ ਕੇ ਕਿਤੇ ਕੰਨੀ ਕਤਰਾਉਂਦੀ ਹੈ, ਤਾਂ ਸਾਨੂੰ ਆਪਣੇ ਕਿਰਦਾਰ ਦੇ ਵਿੱਚ, ਆਪਣੇ ਹਾਵ ਭਾਵ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ ਕੁਛ ਨਾ ਕੁਛ ਬਦਲਾਅ ਕਰ ਲੈਣਾ ਜ਼ਰੂਰੀ ਹੈ। ਇਹ ਵੀ ਇੱਕ ਤਪੱਸਿਆ, ਇਹ ਵੀ ਇੱਕ ਭਗਤੀ ਹੈ, ਕਹਿੰਦੇ ਨੇ ਇਹ ਵੀ ਇੱਕ ਸਵਰਗਾਂ ਨੂੰ ਜਾਣ ਦਾ ਰਾਹ ਹੈ। ਜੇ ਸਾਡੇ ਆਸ ਪਾਸ ਧੀਆਂ ਧਿਆਣੀਆਂ ਸੁਰੱਖਿਅਤ ਮਹਿਸੂਸ ਕਰਨ, ਤਾਂ ਜੋ ਤੁਹਾਡੇ ਮਨ ਨੂੰ ਸੁੱਤੇ ਸਿੱਧ ਇੱਕ ਤਸੱਲੀ ਮਿਲਣੀ ਆ, ਉਹ ਕਿਸੇ ਹੋਰ ਕੰਮ 'ਚ ਨਹੀਂ ਹੋ ਸਕਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਸੁਣਾਉਣ ਦੇ ਵਿੱਚ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਕਹਿਣ ਕਰਨ ਦੀ।

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: On Roads Honor Campaign, sirf seemit samay layi. Hun nava BYD car le aao, shandar drive away offers de naal. BYD C-Line 7 Premium, sirf $54,990. BYD C-Line 8 Dynamic FWD, sirf $56,990. Te BYD Shark 6 Premium, sirf $57,900. Ek khas offer 1 August to 30 September 2026 tak order karan wale layi hai. Delivery 31 October 2026 tak. Ho jankari layi, aaj hi BYD Caroline Springs naal sampark karo and mention Radio Hanji. BYD, On Roads Honor, conditions apply.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ,
2: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਸ਼ਰਤਾਂ ਲਾਗੂ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
3: ਹਾਂਜੀ ਰੇਡੀਓ।
4: ਓ ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
5: ਕੁਛ ਹੋਰ ਮੰਗ ਲੈਣਾ? ਮੋਟਰਸਾਈਕਲ ਨਹੀਂ,
6: ਦਿਲਾ ਦੀ ਜੀ ਨਾ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ ਯੂ ਐਸ ਐਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐਸ ਐਸ ਆਰ ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
कॉन्टीन्यू भाजपा ही रहूगी या जिदा कॉन्टीन्यू कांग्रेस ही रही सी तां इंडिया दा नुकसान ही होया लोंग टर्म दे विच। सो इसे करके कहा जांदा है कि फ्यूचर प्रिडिक्शन जिहड़ियां ने वो तय कर दिंदियां ने जदों पार्टियां इस तरीके दे नाल किसे देश की बागडोर अपने हाथ च संभाल लैंदियां ने। जरूरी हैगा कि बीजेपी का जाना होवे ते किसे होर पार्टी का भारत दे विच है, ठीक उस तरीके दे नाल आस्ट्रेलिया च भी बहुत चिर तो हुण लैफ्टिस्ट विचारधारा वाली जिहड़ी लेबर गवर्नमेंट हैगी है जे नहीं जाएगी तो लिबरल नैशनल गठजोड़ नहीं आएगा तो वह जिहड़ा एक सत्ता का अनुपात है वह बिगड़ जांदा और उहदे च किसे देश की तकदीर तस्वीर बदल जाती हैगी। खैर इत्थे इस करके ये चीज़ सोची गल देखो यूक्रेन तो निकली सीगी कि यूक्रेन ने आज़ादी दिहाड़ा मनाया, फिर मैं सोचा कि अज के प्रोग्राम दे विच क्यों ना तुहानू ये दस्या जाए कि किस तरीके दे नाल USSR यानी यूनाइटेड सोवियत सोशलिस्ट रिपब्लिक्स बार बार हुण कि इहदी पूरा नाम लैणा USSR ही कहूँगा पूरे प्रोग्राम च, या सोवियत यूनियन एक सौखा नाम हैगा पंजाबी च असी सोवियत संघ दे नाम दे नाल जानदे हैगे, उहदा पतन किवें होया। प्रोग्राम न्यूज़ एंड व्यूज़ दे विच माफ करना हुण इनसाइट रिपोर्ट हो गया, सिर्फ पतन की गल नहीं रखनी हैगी क्योंकि जे पतन ही हो गया तो फिर तो यह किसी होर हिस्टरी की क्लास की तरह हो गया ना शो, कुछ अलग तो गल्लां भी तुहाडे तक रखनियां ने जिहड़े होर फैक्टर्स हैगे ने वह भी तुहाडे नाल सांझे करदे चलांगे, ते नाल नाल तुहानू पतन की कहानी ते पतन दे विच जिहड़े मुख नायक जिन्हों रूस खलनायक भी मनदा हैगा उहदी भी कहानी दसांगे और शुरुआत की भी कहानी नाल ही इहदे विच आ जाएगी USSR दे बनन दी कहानी भी आ जाएगी। प्रोग्राम इनसाइट रिपोर्ट।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮੈਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮੈਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦੇਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ, ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 17 ਤੋਂ 22 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ, ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ। ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ, ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਸ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਖ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੂਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਇਹ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕੀਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ। ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, ਤਿੰਨ ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੀ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਤੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ। ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ। ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ
ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ, ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ ਔਰ ਇਹੀ ਕਾਰਨ ਬਣਿਆ

0: ਰਸ਼ੀਆ ਦੇ ਕੋਲ ਰਿਹਾ ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ ਪੂੰਜੀਪਤੀਆਂ ਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਰਹੂਗਾ ਅਰਬੀਆਂ ਦਾ ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ ਜਿਹੜਾ ਇੱਕ ਟੈਬੂ ਸਬਜੈਕਟ ਹੈ ਇਹਦੇ 'ਤੇ ਨਹੀਂ ਗੱਲ ਕਰਨੀ ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ ਪਰ ਰਸ਼ੀਆ ਦੇ ਇਸ ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ ਇਹਦੀ ਗੱਲ ਕਰਾਂਗੇ ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ ਵਿਸਥਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਧੰਨਵਾਦ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਯਾ ਤ੍ਰੁਗਨਿਨਾ ਵਿੱਚ
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਯਾ ਪੇਰੈਂਟਸ ਯਾ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਯਾ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਯਾ 90-77-97-33
3: ਯਾ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟਰੀਟ ਪੁਆਇੰਟ ਕੁਕ ਕਾਲ 0493-536-042
5: ਔਨ ਰੋਡਸ ਔਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ silverbrook mount dunedin ਸਰਚ ਕਰੋ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

नी तेरे बार तरफ आया सी।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ಜನಗದ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਇੱਕ ਜੋੜੇ ਦੀ ਅੱਜ ਦੇ ਦਿਨ ਮੈਰਿਜ ਐਨਵਰਸਰੀ ਹੈ। ਪਵਨ ਅਤੇ ਗੁਰਲੀਨ ਦੋਵੇਂ ਬੜੇ ਖੁਸ਼ ਨੇ, ਪਰ ਕਿਸੇ ਗੱਲੋਂ ਦੋਵਾਂ ਦੇ ਦਰਮਿਆਨ ਇੱਕ ਦਿਨ ਪਹਿਲਾਂ ਝਗੜਾ ਹੋ ਗਿਆ। ਛੋਟੀਆਂ ਛੋਟੀਆਂ ਗੱਲਾਂ ਤੋਂ ਝਗੜਾ ਵੱਧਦਾ ਵੱਧਦਾ ਕਾਫੀ ਵੱਡਾ ਰੂਪ ਧਾਰਨ ਕਰ ਗਿਆ। ਵੈਸੇ ਦੋਵੇਂ ਜੀ ਬੜੇ ਹਾਸੇ ਮਜ਼ਾਕ ਵਾਲੇ ਨੇ, ਪਰ ਜਿੱਦਾਂ ਕਹਿੰਦੇ ਨਾ ਕਿ ਭਾਂਡੇ ਘਰ ਦੇ ਵਿੱਚ ਖੜਕਦੇ ਰਹਿੰਦੇ ਆ, ਸੋ ਇਸੇ ਤਰ੍ਹਾਂ ਦੇ ਨਾਲ ਐਨ ਮੈਰਿਜ ਐਨਵਰਸਰੀ ਤੋਂ ਪਹਿਲਾਂ ਇਹ ਵੀ ਭਾਂਡੇ ਖੜਕ ਪਏ ਨੇ। ਇੱਕ ਦੂਸਰੇ ਦੀ ਕਈ ਕੋਈ ਵੀ ਗੱਲ ਹੁਣ ਚੰਗੀ ਨਹੀਂ ਲੱਗ ਰਹੀ। ਐਨਵਰਸਰੀ ਵਾਲੇ ਦਿਨ ਉੱਠੇ ਨੇ, ਇੱਕ ਦੂਸਰੇ ਤੋਂ ਆਸ ਜ਼ਰੂਰ ਆ, ਪਰ ਦੋਵਾਂ ਨੇ ਇੱਕ ਦੂਸਰੇ ਨੂੰ ਅੱਜ ਵਿਸ਼ ਨਹੀਂ ਕੀਤਾ। ਜੇ ਕਿਸੇ ਨੇ ਕੋਈ ਇਸ਼ਾਰਾ ਮਾਤਰ ਕੀਤਾ ਵੀ ਆ ਤਾਂ ਦੂਸਰੇ ਨੇ ਅੱਗੋਂ ਰਿਸਪੋਂਡ ਨਹੀਂ ਕੀਤਾ। ਦੋਵਾਂ ਦੇ ਮੂੰਹ ਆਪੋ ਆਪਣੀ ਥਾਂ ਦੇ ਉੱਤੇ ਫੁੱਲੇ ਨੇ ਅਤੇ ਦੋਵੇਂ ਆਪੋ ਆਪਣੇ ਗੁੱਸੇ ਨੂੰ ਬੜਾ ਜਾਇਜ਼ ਠਹਿਰਾ ਰਹੇ ਨੇ। ਇਸੇ ਚੀਜ਼ ਨੂੰ ਲੈ ਕੇ ਹੁਣ ਵੱਧਦੀ ਵੱਧਦੀ ਗੱਲ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਇੰਨੀ ਜ਼ਿਆਦਾ ਵੱਧ ਗਈ ਹੈ ਕਿ ਬੋਲ ਬੁਲਾਰੇ ਤੱਕ ਪਹੁੰਚ ਗਈ ਹੈ। ਤੁਹਾਨੂੰ ਤਾਂ ਮੇਰੀ ਫਿਕਰ ਹੀ ਨਹੀਂ, ਤੁਹਾਨੂੰ ਇਹ ਵੀ ਨਹੀਂ ਪਤਾ ਅੱਜ ਦਾ ਕਿਹੜਾ ਦਿਨ ਆ, ਅੱਜ ਦੇ ਦਿਨ ਨਹੀਂ ਲੜੀਦਾ ਅਤੇ ਕਿਉਂ ਤੈਨੂੰ ਨਹੀਂ ਪਤਾ ਨਹੀਂ ਲੜਨਾ, ਲੜਨ ਮੈਂ ਕਿਹੜਾ ਇਕੱਲਾ ਡਿਆ, ਤੂੰ ਵੀ ਤਾਂ ਅੱਗੋਂ ਪੂਰੇ ਹੋੜੇ ਮਿਹਣੇ ਭਿੰਡ ਲਈ। ਆਪਣੇ ਆਪ ਨੂੰ ਹਮੇਸ਼ਾ ਸਹੀ ਸਾਬਤ ਕਰਨਾ, ਅੱਜ ਕੱਲ੍ਹ ਤੇਰੀ ਆਮ ਹੀ ਆਦਤ ਹੋ ਗਈ ਹੈ। ਅੱਗੋਂ ਜਵਾਬ ਆਇਆ, ਨਾ ਤੁਸੀਂ ਤਾਂ ਆਪਣੇ ਆਪ ਨੂੰ ਬਹੁਤ ਸਹੀ ਸਮਝਦੇ ਹੋ, ਕਦੀ ਆਪਣੀ ਗਲਤੀ ਪਛਾਣੀ ਹੈ, ਤੁਸੀਂ ਕਦੀ ਹਾਰ ਨਹੀਂ ਮੰਨੀ, ਕਦੀ ਮੈਨੂੰ ਸੌਰੀ ਨਹੀਂ ਕੀਤੀ, ਹਮੇਸ਼ਾ ਮੈਨੂੰ ਹੀ ਨੀਕ ਕੇ ਤੁਹਾਡੇ ਸਾਹਮਣੇ ਸੌਰੀ ਕਹਿਣਾ ਪੈਂਦਾ। ਇਸ ਵਾਰੀ ਮੈਂ ਵੀ ਨਹੀਂ ਮਾਫ਼ੀ ਮੰਗਣੀ, ਵੇਖਦੀ ਹਾਂ ਮੈਂ ਵੀ ਕਿੰਨਾ ਚਿਰ ਨਹੀਂ ਬੋਲਦੇ ਤੁਸੀਂ। ਗੱਲ ਵੱਧਦੀ ਵੱਧਦੀ ਕਾਫ਼ੀ ਅੱਗੇ ਤੱਕ ਵੱਧਦੀ ਗਈ। ਪਵਨ ਨੇ ਸੋਚਿਆ ਕਿ ਇਹ ਗੱਲ ਹੁਣ ਹੋਰ ਨਾ ਵਧੇ, ਗੁੱਸੇ ਦੇ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਘਰੋਂ ਬਾਹਰ ਚਲਾ ਗਿਆ। ਇਹ ਵੀ ਗੱਲ ਗੁਰਲੀਨ ਨੂੰ ਕੋਈ ਬਹੁਤੀ ਪਸੰਦ ਨਹੀਂ ਆਈ, ਉਹਨੂੰ ਚੰਗਾ ਨਹੀਂ ਲੱਗਾ ਕਿ ਇਸ ਤਰੀਕੇ ਦੇ ਨਾਲ ਗੱਲ ਵਿੱਚੇ ਛੱਡ ਕੇ ਘਰੋਂ ਚਲਾ ਗਿਆ। ਕੋਸ਼ਿਸ਼ ਕੀਤੀ ਮੈਂ ਫੋਨ ਕਰਾਂ, ਪਰ ਕੀ ਵੇਖਦੀ ਆ ਕਿ ਫੋਨ ਵੀ ਘਰੇ ਪਿਆ, ਹੁਣ ਕੋਈ ਰਾਬਤਾ ਨਹੀਂ। ਥੋੜ੍ਹੀ ਦੇਰ ਬਾਅਦ ਜਦੋਂ ਗੁੱਸਾ ਥੋੜ੍ਹਾ ਜਿਹਾ ਸ਼ਾਂਤ ਹੋਇਆ ਤਾਂ ਹੁਣ ਮਨ ਦੇ ਵਿੱਚ ਵਿਚਾਰ ਆ ਰਿਹਾ, ਇਹਨੇ ਤਾਂ ਮੈਨੂੰ ਕੋਈ ਗਿਫਟ ਵੀ ਨਹੀਂ ਦਿੱਤਾ, ਇਹਨੂੰ ਮੇਰੀ ਕੋਈ ਚਿੰਤਾ ਹੀ ਨਹੀਂ। ਦਿਨੋਂ ਦਿਨ ਇਹਦਾ ਵਤੀਰਾ ਮੇਰੇ ਪ੍ਰਤੀ ਹੋਰ ਮਾੜਾ ਹੁੰਦਾ ਜਾ ਰਿਹਾ ਅਤੇ ਪਤਾ ਨਹੀਂ ਹੋਰ ਕੀ ਰੀਜ਼ਨ ਮਨ ਦੇ ਵਿੱਚ ਆਈ ਜਾਂਦੇ ਨੇ, ਪਰ ਇਹ ਸਾਰੇ ਕੁਛ ਦੇ ਕਰਕੇ ਆਪਾਂ ਅੱਜ ਦਾ ਦਿਨ ਕਿਉਂ ਖਰਾਬ ਕਰਨਾ ਹੈ। ਫੋਨ ਕੀਤਾ ਅਤੇ ਇੱਕ ਕੇਕ ਆਰਡਰ ਕਰ ਦਿੱਤਾ, ਥੋੜ੍ਹੀ ਦੇਰ ਦੇ ਵਿੱਚ ਘਰ ਵਾਪਸ ਆਊ ਅਤੇ ਸੌਰੀ ਕਰ ਲੂੰਗੀ। ਉਨੀ ਦੇਰ ਤੱਕ ਕੇਕ ਆ ਜਾਵੇ, ਥੋੜ੍ਹੀ ਦੇਰ ਬਾਅਦ ਜਦੋਂ ਦਰਵਾਜ਼ਾ ਖੜਕਿਆ ਸੋਚਿਆ ਕਿ ਸ਼ਾਇਦ ਕੇਕ ਆ ਗਿਆ ਹੋਵੇ, ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਪੁਲਿਸ ਖੜ੍ਹੀ ਸੀ। ਪੁਲਿਸ ਨੇ ਪਰਸ ਵਿਖਾਉਂਦਿਆਂ ਕਿਹਾ ਕਿ ਇਹ ਤੁਹਾਡੇ ਪਤੀ ਦਾ, ਤੁਹਾਡੇ ਘਰ ਵਾਲੇ ਦਾ ਪਰਸ ਹੈ। ਹਾਂਜੀ ਉਹ ਠੀਕ ਤਾਂ ਨੇ, ਉਹ ਇੱਕ ਐਕਸੀਡੈਂਟ ਦੇ ਵਿੱਚ ਚੱਲ ਵਸੇ ਨੇ, ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਇਹ ਗੱਲ ਸੁਣਨ ਤੋਂ ਪਹਿਲਾਂ ਉਹਨੂੰ ਖੁਦ ਨੂੰ ਕਿਉਂ ਨਾ ਕੁਛ ਹੋ ਗਿਆ ਹੋਵੇ, ਸਮਝ ਹੀ ਨਹੀਂ ਆਈ ਕਿ ਉਹ ਕਹਿ ਕੀ ਰਹੇ ਨੇ, ਉਹਦੇ ਕੰਨ ਸੁਣ ਕੀ ਰਹੇ ਨੇ। ਥੋੜ੍ਹੀ ਦੇਰ ਪਹਿਲਾਂ ਜਿਹਦੇ ਉੱਤੇ ਉਹ ਗੁੱਸਾ ਕਰ ਰਹੀ ਸੀ, ਸਮਝ ਨਹੀਂ ਆ ਰਹੀ ਕਿ ਹੁਣ ਉਹ ਕਿੱਦਾਂ ਰਿਐਕਟ ਕਰੇ ਇਸ ਖਬਰ ਦੇ ਉੱਤੇ। ਇੱਕਦਮ ਘਰ ਦੇ ਵਿੱਚ ਚੀਕ ਝਾੜਾ ਪੈ ਗਿਆ, ਉਹਦੇ ਮੰਨਣ ਦੇ ਵਿੱਚ ਨਹੀਂ ਆਉਂਦਾ, ਹਲੇ ਹੁਣੇ ਤਾਂ ਮੇਰੇ ਸਾਹਮਣੇ ਹੋ ਗਿਆ, ਉਸ ਤੋਂ ਪਹਿਲਾਂ ਮੈਂ ਕਿਉਂ ਨਹੀਂ ਮਰ ਗਈ, ਮੈਂ ਲੜੀ ਕਿਉਂ ਅੱਜ ਉਹਦੇ ਨਾਲ, ਹੇ ਰੱਬਾ ਮੈਨੂੰ ਮਾਫ਼ ਕਰ ਦੀ, ਮੈਂ ਜੋ ਕੁਛ ਵੀ ਕਿਹਾ ਉਹਦੇ ਮਤਲਬ ਇਹ ਤਾਂ ਨਹੀਂ ਸੀ, ਮੇਰੇ ਦਿਲ 'ਚ ਉਹਦੇ ਲਈ ਨਫ਼ਰਤ ਤਾਂ ਨਹੀਂ ਆ, ਅਸੀਂ ਇੱਦਾਂ ਵੱਖ ਹੋਣਾ ਸੀ,
ਇੰਨਾ ਵੀ ਕਾਹਦਾ ਗੁੱਸਾ ਕਿ ਤੂੰ ਮੈਨੂੰ ਹਮੇਸ਼ਾ ਦੀ ਛੱਡ ਕੇ ਚਲਾ ਗਿਆ। ਇਹ ਪਲ ਉਹ ਸਨ ਜਦੋਂ ਉਹਨੇ ਰਿਲਾਈਜ਼ ਕੀਤਾ ਕਿ ਸਾਡਾ ਇਹ ਛੋਟੀ ਮੋਟੀ ਨੋਕ ਝੋਕ ਤੋਂ ਇਸ ਤਰੀਕੇ ਦੇ ਨਾਲ ਲੜਾਈ ਨੂੰ ਵਧਾ ਲੈਣਾ ਇਹ ਬਹੁਤਾ ਕੋਈ ਇੰਪੋਰਟੈਂਟ ਨਹੀਂ ਸੀ। ਇੱਕ ਦੂਸਰੇ ਤੋਂ ਆਪਣੇ ਆਪ ਨੂੰ ਸੱਚੇ ਸਾਬਤ ਕਰਨਾ ਇਹ ਕੋਈ ਬਹੁਤਾ ਅਹਿਮੀਅਤ ਨਹੀਂ ਸੀ ਰੱਖਦਾ ਸਾਡੇ ਰਿਸ਼ਤੇ 'ਚ। ਜੇ ਚਾਹੀਦਾ ਸੀ ਤਾਂ ਉਹ ਇੱਕ ਦੂਸਰੇ ਦਾ ਸਾਥ ਜਿਹੜਾ ਆਪਾਂ ਬੜਾ ਵਧੀਆ ਇੱਕ ਦੂਸਰੇ ਦਾ ਸਾਥ ਮਾਣ ਰਹੇ ਸੀ, ਇੱਕਦਮ ਲੱਗਾ ਜਿੱਦਾਂ ਉਹਦੀ ਦੁਨੀਆ ਹੀ ਉਜੜ ਗਈ ਹੋਵੇ, ਹੁਣ ਮੈਂ ਕਿਹਦੇ ਨਾਲ ਲੜਿਆ ਕਰੂੰਗੀ, ਸਮਝ ਨਹੀਂ ਆ ਰਹੀ ਕਰਾਂ ਅਤੇ ਕਰਾਂ ਕੀ, ਅਤੇ ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਮਿਲਿਆ। ਅਚਾਨਕ ਪੁਲਿਸ ਦੇ ਲਾਗੇ ਦੀ ਇੱਕ ਹੱਥ ਵਧਿਆ ਅਤੇ ਮੋਢੇ 'ਤੇ ਆਣ ਟਿਕਿਆ, ਭੌਂ ਕੇ ਵੇਖਿਆ ਅਤੇ ਉਹ ਪਵਨ ਸੀ। ਇੱਕਦਮ ਅੱਖਾਂ ਨੂੰ ਯਕੀਨ ਨਹੀਂ ਆਇਆ, ਘੁੱਟ ਕੇ ਗੱਲ ਦੇ ਨਾਲ ਲਾ ਲਿਆ ਅਤੇ ਥੋੜ੍ਹੀ ਦੇਰ ਬਾਅਦ ਕਹਿਣ ਲੱਗੀ, ਇੰਨਾ ਕੋਝਾ ਮਜ਼ਾਕ ਵੀ ਮੈਨੂੰ ਪਸੰਦ ਨਹੀਂ, ਜੇ ਮੈਨੂੰ ਕੁਛ ਹੋ ਜਾਂਦਾ ਤਾਂ ਫਿਰ ਤੁਹਾਡਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਤਾਂ ਆਪ ਮਰਦੇ ਮਰਦੇ ਬਚੀ ਹਾਂ, ਮੈਂ ਜਿੰਨਾ ਮਰਜ਼ੀ ਤੁਹਾਡੇ ਨਾਲ ਲੜਾਂ ਪਰ ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਪਰ ਹੋਇਆ ਕੀ ਆ, ਪਵਨ ਇਹਨਾਂ ਸਾਰੀਆਂ ਗੱਲਾਂ ਤੋਂ ਬਿਲਕੁਲ ਅਣਜਾਣ, ਗੁਰਲੀਨ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਨੇ ਉਹਦੇ ਨਾਲ ਕੋਈ ਮਜ਼ਾਕ ਕੀਤਾ। ਪੁਲਿਸ ਨੇ ਦੱਸਿਆ ਕਿ ਇੱਕ ਆਦਮੀ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ, ਉਹਦੀ ਜੇਬ ਦੇ ਵਿੱਚੋਂ ਇਹ ਪਰਸ ਮਿਲਿਆ ਸੀ, ਇਸੇ ਕਰਕੇ ਸ਼ਨਾਖਤ ਕਰਨ ਦੇ ਲਈ ਇਸ ਘਰ ਤੱਕ ਪਹੁੰਚਿਆ। ਪਵਨ ਨੇ ਦੱਸਿਆ ਕਿ ਉਹ ਤੇਰੇ ਲਈ ਐਨਵਰਸਰੀ ਦੇ ਉੱਤੇ ਗਿਫਟ ਲੈਣ ਦੇ ਲਈ ਚਲਿਆ ਗਿਆ ਸੀ, ਮੈਂ ਸੋਚਿਆ ਲੜਾਈ ਝਗੜੇ ਤੇ ਇਸੇ ਤਰ੍ਹਾਂ ਚੱਲਦੇ ਰਹਿਣੇ ਨੇ, ਉਨੀ ਦੇਰ ਤੱਕ ਤੇਰਾ ਗੁੱਸਾ ਵੀ ਥੋੜ੍ਹਾ ਸ਼ਾਂਤ ਹੋ ਜਾਊਗਾ, ਮੈਂ ਜਾ ਕੇ ਬਾਜ਼ਾਰ ਤੋਂ ਕੋਈ ਤੇਰੇ ਲਈ ਤੋਹਫ਼ਾ ਫੜ ਲਿਆਵਾਂ। ਬਸ ਉਹ ਤੋਹਫ਼ਾ ਹੀ ਲੈਣ ਗਿਆ ਸੀ, ਜਾ ਕੇ ਮੈਂ ਰਿਲਾਈਜ਼ ਕੀਤਾ ਕਿ ਮੇਰੀ ਜੇਬ ਦੇ ਵਿੱਚ ਤਾਂ ਪਰਸ ਹੀ ਹੈ ਨਹੀਂ, ਸ਼ਾਇਦ ਮੇਰਾ ਪਰਸ ਰਾਹ ਦੇ ਵਿੱਚ ਕਿਤੇ ਡਿੱਗ ਪਿਆ ਸੀ ਜਾਂ ਕਿਸੇ ਨੇ ਕੱਢ ਲਿਆ, ਸੋ ਜਿਹਦੇ ਹੱਥ ਪਰਸ ਲੱਗਾ ਸ਼ਾਇਦ ਉਹਦੇ ਨਾਲ ਇਹ ਅਣਹੋਣੀ ਵਾਪਰੀ। ਪਰ ਦੋਵਾਂ ਨੇ ਇਸ ਚੀਜ਼ ਤੋਂ ਬਾਅਦ ਇੱਕ ਚੀਜ਼ ਜ਼ਰੂਰ ਰਿਲਾਈਜ਼ ਕਰ ਲਈ ਕਿ ਜ਼ਿੰਦਗੀ ਬਹੁਤ ਛੋਟੀ ਹੈ, ਨਿੱਕੀ ਨਿੱਕੀਆਂ ਗੱਲਾਂ ਤੋਂ ਆਪਾਂ ਕਈ ਵਾਰੀ ਆਪਣੀ ਲੜਾਈ ਕਿੰਨੀ ਵਧਾ ਲੈਂਦੇ ਹਾਂ, ਘਰ ਘਰ ਦੀ ਇਹ ਕਹਾਣੀ ਹੈ। ਪਰ ਇੱਕ ਪਲ ਦੇ ਲਈ ਜਦੋਂ ਆਪਾਂ ਇਹ ਸੋਚਦੇ ਹਾਂ ਕਿ ਇੱਕ ਦੂਸਰੇ ਤੋਂ ਬਗੈਰ ਸਾਨੂੰ ਰਹਿਣਾ ਪੈਣਾ ਤਾਂ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਜਾਪਦੀ, ਸ਼ਾਇਦ ਇਹੋ ਜਿਹਾ ਹੀ ਰਿਸ਼ਤਾ ਹਸਬੈਂਡ ਵਾਈਫ ਦਾ, ਘਰ ਵਾਲਾ ਘਰ ਵਾਲੀ ਆਪਸ ਦੇ ਵਿੱਚ ਲੜਦੇ ਭਾਵੇਂ ਕਿੰਨਾ ਵੀ ਰਹਿਣ ਪਰ ਦੋਵਾਂ ਨੂੰ ਇੱਕ ਦੂਸਰੇ ਦਾ ਸਾਥ ਲੋੜੀਂਦਾ ਹੁੰਦਾ। ਅਸਲ ਦੇ ਵਿੱਚ ਇੱਕ ਦੂਸਰੇ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਉਦੋਂ ਪਤਾ ਲੱਗਦੀ ਹੈ ਜਦੋਂ ਕੋਈ ਤੁਹਾਡੇ ਲਾਗੇ ਨਹੀਂ ਰਹਿੰਦਾ, ਜਦੋਂ ਦੂਰ ਚਲਿਆ ਜਾਂਦਾ, ਚਾਹੇ ਉਹ ਤੁਹਾਡੇ ਫਰੈਂਡਸ ਹੋਣ, ਚਾਹੇ ਉਹ ਤੁਹਾਡਾ ਪਰਿਵਾਰ ਹੋਵੇ, ਤੁਹਾਡੇ ਰਿਲੇਟਿਵ ਹੋਣ, ਅਤੇ ਸਭ ਤੋਂ ਕਰੀਬੀ ਰਿਸ਼ਤਾ ਤੁਹਾਡਾ ਘਰ ਵਾਲਾ ਜਾਂ ਤੁਹਾਡੀ ਘਰ ਵਾਲੀ। ਇਹ ਰਿਸ਼ਤੇ ਆਪਸ ਦੇ ਵਿੱਚ ਮਜ਼ਾਕ ਵੀ ਕਰਦੇ ਨੇ, ਨਿੱਕੀਆਂ ਮੋਟੀਆਂ ਨੋਕਾਂ ਝੋਕਾਂ ਵੀ ਚੱਲਦੀਆਂ ਰਹਿੰਦੀਆਂ ਨੇ, ਲੜਦੇ ਵੀ ਨੇ ਕਈ ਵਾਰੀ, ਗੱਲ ਬਹੁਤ ਅੱਗੇ ਤੱਕ ਵੀ ਵੱਧ ਜਾਂਦੀ ਹੈ, ਪਰ ਜ਼ਿੰਦਗੀ ਹਮੇਸ਼ਾ ਤੁਹਾਨੂੰ ਇੱਕ ਮੌਕਾ ਦਿੰਦੀ ਆਪਣੀ ਭੁੱਲ ਨੂੰ ਸੁਧਾਰਨ ਦਾ। ਯਾਦ ਰਵੇ ਕਿ ਹੋ ਸਕਦਾ ਇਹ ਮੌਕਾ ਸਾਨੂੰ ਹਮੇਸ਼ਾ ਨਾ ਦੇਵੇ, ਸੋ ਇਸ ਕਰਕੇ ਹੱਸ ਖੇਡ ਕੇ ਜ਼ਿੰਦਗੀ ਬਿਤਾਓ, ਆਪਣੀ ਨਾਰਾਜ਼ਗੀ ਜ਼ਿਆਦਾ ਦੇਰ ਨਾ ਰੱਖੋ, ਗੁੱਸੇ ਦੇ ਵਿੱਚ ਹੋ ਅਤੇ ਇਹੋ ਜਿਹੀਆਂ ਗੱਲਾਂ ਨਾ ਕਹੋ ਜਿਹੜੀਆਂ ਮੁੜ ਕੇ ਬਾਅਦ ਵਿੱਚ ਦੂਸਰੇ ਨੂੰ ਤੰਗ ਕਰਨ। ਇੰਨੇ ਵੀ ਕੌੜੇ ਨਾ ਹੋ ਕਿ ਮੁੜ ਕੇ ਤੁਹਾਡੇ ਵਿੱਚੋਂ ਅਗਲੇ ਨੂੰ ਮਿਠਾਸ ਹੀ ਨਾ ਨਜ਼ਰ ਆਵੇ।

0: ਰਿਸ਼ਤੇ ਦੇ ਵਿੱਚ ਨਿਖਾਰ ਆਉਂਦਾ, ਇਹ ਵੀ ਇੱਕ ਸੱਚਾਈ ਹੈ। ਪਰ ਹਮੇਸ਼ਾ ਸਾਡੀ ਕੋਸ਼ਿਸ਼ ਰਹੇ, ਅਹਿਸਾਸ ਰਹੇ ਕਿ ਆਪਾਂ ਇਹ ਪਲ ਪਤਾ ਨਹੀਂ ਕਿੰਨੇ ਦਿਨ ਮੰਨਣੇ ਨੇ, ਕਿੰਨਾ ਚਿਰ ਮੰਨਣੇ ਨੇ, ਅਤੇ ਜਿੰਨਾ ਚਿਰ ਵੀ ਮੰਨਣੇ ਨੇ ਉਹ ਯਾਦਗਾਰੀ ਹੋਣ। ਸੋ ਹਮੇਸ਼ਾ ਯਾਦ ਰਹੇ ਜਦੋਂ ਵੀ ਕੋਈ ਨੋਕ ਝੋਕ ਤੁਹਾਡੇ ਦਰਮਿਆਨ ਚੱਲੇ, ਅਤੇ ਇੰਨੀ ਜ਼ਿਆਦਾ ਨਾ ਵਧੇ, ਇਸ ਜ਼ਬਾਨ 'ਚੋਂ ਕੋਈ ਇਹੋ ਜਿਹੇ ਕੌੜੇ ਬੋਲ ਨਾ ਨਿਕਲਣ ਜਿਹੜੇ ਮੁੜ ਕੇ ਹਮੇਸ਼ਾ ਦੇ ਲਈ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਰਹਿਣ। ਅਰਦਾਸ ਕਰਦੇ ਹਾਂ ਕਿ ਸਾਰੇ ਜੋੜਿਆਂ ਦੇ ਵਿੱਚ ਪਿਆਰ ਬਣਿਆ ਰਹੇ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹੇ, ਸਾਰੇ ਘਰ ਖੁਸ਼ੀ ਖੁਸ਼ੀ ਹੱਸੀ ਖੁਸ਼ੀ ਵੱਸਦੇ ਰਹਿਣ, ਸਾਰੇ ਪਾਸਿਓਂ ਠੰਡੀਆਂ ਹਵਾਵਾਂ ਆਉਣ। ਧੰਨਵਾਦ। ਇਹ ਕਹਾਣੀ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਕਹਾਣੀ ਲਿਖੀ ਸੀ ਪਵਨ ਬੈਂਸ ਹੋਰਾਂ ਨੇ। ਆਸ ਕਰਦਾ ਹਾਂ ਕਿ ਤੁਹਾਡੇ ਤੱਕ ਇਹਦਾ ਸਹੀ ਮੈਸੇਜ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ। ਧੰਨਵਾਦ।
1: ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

Etnische Dazimene Duhere.

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜਿਤ ਸੁਪਾਵਾ ਬਿਨ ਪਾਣੇ ਕੇ ਨਾਇ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਨਾਨਕ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ ਪਾਪ ਕਾ ਨਾ।

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਵਨ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਮਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕਵਨ ਕੂਤ, ਕੀਤਾ ਪਸੰਦ।

ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਾਮ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਕੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰਗ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ੍ਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਸੇਖ ਦੇਸ ਅਰ ਨ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹਿਣ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਵੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਬਬ ਅੰਤ ਗੁਣਾਂ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

ਪਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸੁਰ ਵਿਸ਼ਨ ਸਚੀ ਪਤ ਅੰਤ

0: ਕੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਪੇਵੇ ਮੁਖ ਹੋਵੇ ਬਿਨ ਸਤਿਗੁਰ

ਖੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ, ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਜੰਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

मुख दहकावा।

जानत दी

ਛੋਡੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਕਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਾਜੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਹਜ਼ੂਰੀ ਦੇ ਵਿੱਚ ਸੁਭਾਇਮਾਨ ਗੁਰੂ ਕੀ ਸੰਗਤ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਅਤੇ ਇਸ਼ਨਾਨ ਕਰਨ ਦਾ ਸੁਭਾਗਾ ਸਮਾਂ ਸਭਨਾਂ ਨੂੰ ਨਸੀਬ ਹੋਇਆ ਹੈ। ਭਾਗਾਂ ਵਾਲੀਆਂ ਹੁੰਦੀਆਂ ਨੇ ਉਹ ਰੂਹਾਂ ਜਿਹੜੀਆਂ ਅੰਮ੍ਰਿਤਮਈ ਬਾਣੀ ਨਾਲ ਜੁੜਦੀਆਂ ਨੇ ਗੁਰੂ ਦੀ ਸੰਗਤ ਵਿੱਚ ਆਣ ਕੇ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਚੈ ਜੀਉ। ਸਿੱਖੀ ਦੇ ਵਿੱਚ ਸੰਗਤ ਨੂੰ ਬਹੁਤ ਮਹਾਨਤਾ ਹੈ। ਸੰਗਤ ਨੂੰ ਗੁਰੂ ਨੇ ਪਾਰਸ ਵੀ ਆਖਿਆ ਏ ਕਿ ਜਿਹੜਾ ਸੰਗਤ ਪਾਰਸ ਵਿੱਚ ਆਉਂਦਾ ਵਾ ਤੇ ਗੁਰ ਸ਼ਬਦ ਦੇ ਨਾਲ ਜੁੜਦਾ ਵਾ ਉਹ ਬੜਾ ਪਾਕ ਪਵਿੱਤਰ ਤੇ ਨਿਰਮਲ ਹੋ ਜਾਂਦਾ ਵਾ। ਤੋ ਭਾਗਾਂ ਵਾਲੇ ਹਾਂ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ। ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਮੁੱਚੀ ਮਨੁੱਖਤਾ ਨੂੰ, ਲੋਕਾਈ ਨੂੰ ਜੋ ਅੰਮ੍ਰਿਤਮਈ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੁਕਮਨਾਮੇ ਦੇ ਰੂਪ ਦੇ ਵਿੱਚ, ਉਸ ਅੰਮ੍ਰਿਤਮਈ ਮੁੱਖ ਵਾਕ ਦਾ ਪਾਠ ਹੁਣੇ ਹੀ ਆਪ ਜੀ ਨੇ ਭਾਈ ਸਾਹਿਬ ਜੀ ਦੇ ਪਾਸੋਂ ਸ਼ਰਵਣ ਕੀਤਾ ਹੈ। ਅੱਜ ਦਾ ਅੰਮ੍ਰਿਤਮਈ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਦੇ ਅੰਦਰ ਸੁਸ਼ੋਭਿਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 680 ਦੇ ਉੱਤੇ ਸੁਭਾਇਮਾਨ ਹੈ। ਆਓ ਇਸ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਨਾਲ ਜੁੜ ਗਏ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਜਿਤਨੀ ਕੋ ਮਤ ਬੁੱਧ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੀ ਹੈ ਉਹਦੇ ਮੁਤਾਬਕ ਸ਼ਬਦ ਦੇ ਵਿੱਚ ਆਪਾਂ ਟੁੱਬੀ ਲਾਉਣ ਦੀ ਕੋਸ਼ਿਸ਼ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਜਿੱਥੇ ਤਨ ਕਰਕੇ ਆਪਾਂ ਜੁੜੇ ਹਾਂ ਉੱਥੇ ਮਨ ਕਰਕੇ ਭਾਵੇਂ ਇੱਥੇ ਬੈਠੇ ਹਾਂ ਤੇ ਭਾਵੇਂ ਮੀਡੀਏ ਦੇ ਰਾਹੀਂ ਪੂਰੇ ਸੰਸਾਰ ਦੇ ਵਿੱਚ ਬੈਠੇ ਹਾਂ, ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਹਾਜ਼ਰੀ ਲਗਵਾਈਏ ਅਤੇ ਆਖੋ

0: ਨਾ ਸੜੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ
1: ਯਤਨ ਕਰੈ। ਗੁਰੂ ਸਾਹਿਬ ਆਖਦੇ ਨੇ ਕਿ ਬੰਦਾ ਬੜੇ ਯਤਨ ਕਰਦਾ ਵਾ, ਬੜੇ ਧੋਖੇ ਦਿੰਦਾ ਵਾ, ਲਾਲਚ ਵਸ ਧੋਖੇ ਦੇ ਕੇ ਬੰਦਾ ਇਹ ਸਮਝਦਾ ਵਾ ਕਿ ਮੈਨੂੰ ਕੋਈ ਜਾਣਦਾ ਨਹੀਂ, ਕਿ ਮੈਂ ਕਿਸੇ ਨੂੰ ਧੋਖਾ ਦੇ ਰਿਹਾ ਵਾਂ, ਮੈਂ ਕਿਸੇ ਨਾਲ ਬੇਈਮਾਨੀ ਕਰ ਰਿਹਾ ਵਾਂ, ਮੈਂ ਲਾਲਚ ਵਸ ਪਾਪ ਕਰ ਰਿਹਾ ਵਾਂ। ਦੇਖੋ ਜਿਹੜੀ ਗੁਰਬਾਣੀ ਆ ਨਾ, ਗੁਰਬਾਣੀ ਜਿੱਥੇ ਰੱਬੀ ਗਿਆਨ ਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ, ਉੱਥੇ ਗੁਰਬਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਜੀਵਨ ਕਿਵੇਂ ਬਤੀਤ ਕਰਨਾ ਹੈ, ਤੇ ਨਾਲ ਦੀ ਨਾਲ ਸਾਡੀਆਂ ਜਿਤਨੀਆਂ ਵੀ ਮੁਸ਼ਕਲਾਂ ਨੇ ਮੁਸ਼ਕਲਾਂ ਦੇ ਬਾਰੇ ਵੀ ਦੱਸਦੀ ਆ, ਤੇ ਉਹਦਾ ਹੱਲ ਵੀ ਦੱਸਦੀ ਆ ਵੀ ਉਹਦਾ ਹੱਲ ਕੀ ਆ। ਲੋੜ ਸਿਰਫ ਇੰਨੀ ਕਾ ਕਿ ਆਪਾਂ ਧਿਆਨ ਦੇ ਨਾਲ ਗੁਰਬਾਣੀ ਦਾ ਪਾਠ ਕਰੀਏ। ਪਹਿਲੀ ਵਾਰੀ ਕਰਾਂਗੇ, ਹੋ ਸਕਦਾ ਸਾਨੂੰ ਪੂਰੀ ਸਮਝ ਨਾ ਪਵੇ, ਦੂਜੀ ਵਾਰੀ ਫੇਰ ਕਰੀਏ। ਜਦੋਂ ਆਪਾਂ ਵਾਰ ਵਾਰ ਗੁਰਬਾਣੀ ਦਾ ਪਾਠ ਕਰਾਂਗੇ, ਗੁਰਬਾਣੀ ਵਿੱਚ ਸੁਰਤ ਜੋੜਾਂਗੇ, ਤਾਂ ਗੁਰਬਾਣੀ ਸਾਨੂੰ ਸਮਝ ਦਿੰਦੀ ਆ ਕਿ ਸਾਨੂੰ ਬਿਮਾਰੀ ਕਿਹੜੀ ਲੱਗੀ ਆ, ਰੋਗ ਕਿਹੜਾ ਲੱਗਾ ਵਾ, ਤੇ ਉਸ ਰੋਗ ਦਾ ਇਲਾਜ ਕੀ ਆ, ਉਹਦੀ ਦਵਾਈ ਵੀ ਕਿਹੜੀ। ਗੁਰਬਾਣੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ। ਜਦੋਂ ਆਪਾਂ ਗੁਰਬਾਣੀ ਦੇ ਵਿੱਚ ਚੁੱਭੀ ਮਾਰਾਂਗੇ ਤੇ ਗੁਰ ਸ਼ਬਦ ਨੂੰ ਆਪਾਂ ਚੰਗੀ ਤਰ੍ਹਾਂ ਪੜਾਂਗੇ ਸੁਣਾਂਗੇ। ਇਹੀ ਕਾਰਨ ਆ ਕਿ ਗੁਰੂ ਸਾਹਿਬ ਨੇ ਵਾਰ ਵਾਰ ਇਹ ਗੱਲ ਆਖੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜ਼ੋਰ ਦੇ ਕੇ ਵੀ ਆਖਿਆ, ਆਇਓ ਸੁਣਨ ਪੜਨ ਕਉ ਬਾਣੀ। ਫੇਰ ਜ਼ੋਰ ਦੇ ਕੇ ਆਖਿਆ ਕਿ ਤੇਰਾ ਗੁਰੂ ਹੀ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੋ ਗੁਰਬਾਣੀ ਸਾਰੀਆਂ ਮੁਸ਼ਕਲਾਂ ਦਾ ਹੱਲ ਆ, ਮੁਸ਼ਕਲ ਵੀ ਦੱਸਦੀ ਆ ਸਾਡੀ ਕੀ ਆ ਤੇ ਹੱਲ ਵੀ ਦੱਸਦੀ ਆ। ਅੱਜ ਵਾਲਾ ਜਿਹੜਾ ਸ਼ਬਦ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਬੜਾ ਪਿਆਰਾ ਸ਼ਬਦ ਆ, ਔਰ ਸੰਸਾਰ ਦੇ ਅੰਦਰ ਜਿਹੜਾ ਵਰਤਾਰਾ ਵਾਪਰਦਾ ਹੈ ਔਰ ਹਮੇਸ਼ਾ ਹੀ ਵਾਪਰਦਾ ਰਹਿੰਦਾ, ਮਨੁੱਖ ਜਿਹਦੇ ਵਿੱਚ ਗਰਸਿਆ ਰਹਿੰਦਾ ਵਾ ਨਾ, ਉਸ ਵਰਤਾਰੇ ਦਾ ਜ਼ਿਕਰ ਕਰਕੇ ਤੇ ਨਾਲ ਇਹ ਵੀ ਦੱਸ ਦੇ ਕਿ ਬੰਦਿਆ ਤੂੰ ਭੁਲੇਖੇ ਚ ਨਾ ਰਹੀ, ਕਿ ਮੈਂ ਲਾਲਚ ਵਸ ਬੜੇ ਯਤਨ ਕਰਦਾ ਵਾ ਧੋਖਾ ਦੇਣ ਦੇ, ਦੂਜੇ ਨੂੰ ਧੋਖਾ ਬੰਦਾ ਦੇ ਵੀ ਦਿੰਦਾ ਵਾ, ਪਰ ਇੱਕ ਗੱਲ ਦਾ ਖਿਆਲ ਕਰੀ, ਤੂੰ ਸੰਸਾਰ ਨੂੰ ਧੋਖਾ ਦੇ ਸਕਦਾ, ਤੂੰ ਦੁਨੀਆਂ ਨੂੰ ਧੋਖਾ ਦੇ ਸਕਦਾ ਵਾ ਲਾਲਚ ਵਸ, ਪਰ ਜਿਹੜਾ ਰੱਬ ਹੈ ਉਹ ਤੇਰੇ ਅੰਦਰ ਨੂੰ ਜਾਣਦਾ ਹੈ ਕਿ ਤੂੰ ਅੰਦਰੋਂ ਕੀ ਹੈ ਬਾਹਰੋਂ ਕੀ ਹੈ, ਤੇਰੇ ਅੰਦਰ ਕਿਹੋ ਜਿਹੀ ਮਤ ਬੁੱਧ ਹੈ, ਮਨ ਨਿਰਮਲ ਹੈ ਕਿ ਨਹੀਂ ਹੈ। ਅਕਾਲ ਪੁਰਖ ਦਿਲਾਂ ਦੀ ਜਾਣਨ ਵਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਭ ਕੁਛ

ਬੰਦਾ ਲੋਭ ਵਸ ਇੱਧਰ ਦੇਖਦਾ ਉੱਧਰ ਦੇਖਦਾ ਫੇਰ ਲਾਲਚ ਵਿੱਚ ਹੀ ਬਹਿ ਜਾਂਦਾ ਵਾ ਤੇ ਲਾਲਚ ਵਸ ਗਲਤ ਕੰਮ ਕਰਦਾ ਵਾ। ਹੁਣ ਜਿਹੜੇ ਅਫਸਰਾਂ ਨੇ ਉਦੋਂ ਫੀਤੀਆਂ ਲਵਾਉਣ ਲਈ ਤਰੱਕੀਆਂ ਲੈਣ ਲਈ ਜਿਹੜਾ 1984 ਤੋਂ 94 ਦਾ ਦੌਰ ਉਹਦੇ ਵਿੱਚ ਮਾਵਾਂ ਦੇ ਪੁੱਤ ਚੁੱਕੇ ਘਰਾਂ ਚੋਂ ਔਰ ਚੁੱਕ ਚੁੱਕ ਕੇ ਉਹਨਾਂ ਦੇ ਮੁਕਾਬਲੇ ਬਣਾਏ ਝੂਠੇ ਫਿਰ ਉਹਨਾਂ ਦੇ ਸੰਸਕਾਰ ਕੀਤੇ ਲਾਵਾਰਸ ਕਹਿ ਕਹਿ ਕੇ ਲਾਸ਼ਾਂ ਨੂੰ ਪੱਟੀ ਸ਼ਮਸ਼ਾਨ ਘਾਟ ਤਰਨ ਤਾਰਨ ਤੇ ਇੱਥੇ ਅੰਮ੍ਰਿਤਸਰ ਤੇ ਹੋਰ ਵੀ ਕਈ ਪਾਸੇ ਕਾਹਦੇ ਲਈ ਕੀਤਾ ਬਈ ਬੰਦਾ ਬੰਦੇ ਨੂੰ ਮਾਰ ਰਿਹਾ ਇੱਕ ਜਿਉਂਦੀ ਜਾਗਦੀ ਜਾਨ ਔਰ ਕਈਆਂ ਦੀਆਂ ਤੇ ਉਮਰਾਂ ਹੀ ਬੜੀਆਂ ਛੋਟੀਆਂ ਛੋਟੀਆਂ ਕੋਈ 18 ਸਾਲ ਦਾ ਵਾ ਕੋਈ 19 ਸਾਲ ਦਾ 16-16 ਸਾਲ ਦੇ ਵੀ ਜਦੋਂ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਸ਼ਹੀਦ ਕੀਤਾ ਇੱਕ ਛੋਟਾ ਜਿਹਾ ਬੱਚਾ ਮੰਜੇ ਥੱਲੇ ਸੀ ਉਹ ਵੀ ਕੱਢ ਲਿਆਂਦਾ ਸੀ ਉਹ ਵੀ ਨਹੀਂ ਬਖਸ਼ਿਆ ਹੁਣ ਇਹ ਕਾਹਦੇ ਲਈ ਕਿ ਸਾਨੂੰ ਫੀਤੀਆਂ ਲੱਗਣ ਸਾਡੀਆਂ ਪ੍ਰਮੋਸ਼ਨਾਂ ਹੋਣ ਸਾਨੂੰ ਤਰੱਕੀਆਂ ਮਿਲਣ ਲਾਸ਼ਾਂ ਦੇ ਉੱਤੇ ਤਾਕਤ ਕੀਤੀ ਹਾਸਲ ਕੀਤੀ ਜਿਹੜੀ ਤਾਕਤ ਹੈ ਕਦੇ ਬਹੁਤਾ ਸਮਾਂ ਨਹੀਂ ਟਿਕਦੀ ਹੁੰਦੀ ਇਹ ਮੁੱਕ ਜਾਂਦੀ ਰੱਬ ਜਾਣਦਾ ਲੇਖਾ ਇੱਥੇ ਵੀ ਦੇਣਾ ਪੈਂਦਾ ਲੇਖਾ ਉੱਥੇ ਵੀ ਦੇਣਾ ਪੈਂਦਾ। ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਫਿਰ ਸਾਰਾ ਹਿਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਔਰ ਜਦੋਂ ਉਹਨਾਂ ਦੇ ਸਾਹਮਣੇ ਅੰਕੜੇ ਆਏ ਤੇ ਅੰਕੜੇ ਬੜੇ ਭਿਆਨਕ ਸੀ ਪਰ ਮੌਕੇ ਦੀ ਹਕੂਮਤ ਨੇ ਸਰਕਾਰ ਨੇ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਵਾਰਸ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਘਰ ਤੋਂ ਚੁੱਕਿਆ ਇੱਥੋਂ ਅੰਮ੍ਰਿਤਸਰ ਤੋਂ ਹੀ ਤੇ ਬਾਅਦ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਉਹ ਲਾਵਾਰਸ ਨਹੀਂ ਰਿਹਾ ਉਹ ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ ਤੇ ਅੱਜ ਪੰਥ ਜਿਹੜਾ ਹੈ ਉਹਨੇ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਲਾਵਾਰਸ ਨਹੀਂ ਰਹਿਣ ਦਿੱਤਾ ਪੰਥ ਸਾਰਾ ਹੀ ਉਹਦਾ ਵਾਰਸ ਵਾ ਹਿਸਾਬ ਕਿਤਾਬ ਇਕੱਠਾ ਕੀਤਾ। ਆ ਮੈਂ ਕੱਲ ਪਰਸੋਂ ਵੀ ਪੜ੍ਹ ਰਿਹਾ ਸੀ ਵੀ ਇੱਕ SSP ਰੈਂਕ ਦਾ ਬੰਦਾ ਉਹਨੂੰ ਸਜ਼ਾ ਸੁਣਾਈ ਗਈ ਵੀ ਤੂੰ ਆਹ ਮੁੰਡੇ ਚੁੱਕੇ ਆਹ ਮੁੰਡੇ ਮਾਰੇ CBI ਕੋਰਟ ਨੇ ਕਿੰਨਿਆਂ ਨੂੰ ਸਜ਼ਾ ਮਿਲੀ ਪਿੱਛੇ ਜੇ ਕਈ ਬਚ

ਵੀ ਗਏ ਹੋਣਗੇ ਪਰ ਉੱਥੇ ਨਹੀਂ ਬਚਣੇ। ਹੁਣ ਜਦੋਂ ਇਹ ਪਾਪ ਕੀਤੇ ਤੇ ਪਾਪ ਤੇ ਇੱਦਾਂ ਕੀਤੇ ਵੀ ਰੱਬ ਥੋੜਾ ਵੇਖਦਾ। ਪਾਪ ਹੋਣਾ ਹੀ ਉਦੋਂ ਵਾ ਜਦੋਂ ਬੰਦਾ ਰੱਬ ਤੋਂ ਦੂਰ ਹੋਊ। ਜਦੋਂ ਕਹੂ ਮੈਨੂੰ ਰੱਬ ਨਹੀਂ ਵੇਖਦਾ, ਕਿੱਥੇ ਆ ਰੱਬ, ਤਰੱਕੀ ਲੈ ਲਈਏ, ਮੈਡਲ ਹਾਸਲ ਕਰ ਲਈਏ, ਪਰ ਉਹ ਤਰੱਕੀਆਂ ਰਹਿ ਗਈਆਂ। ਫਿਰ ਜੇਲ੍ਹਾਂ ਦੇ ਵਿੱਚੋਂ ਹੀ ਇਹ ਪਟੀਸ਼ਨਾਂ ਪਾਈ ਜਾਂਦੇ ਨੇ ਵੀ ਸਾਨੂੰ ਬਾਹਰ ਕੱਢੋ, ਅਸੀਂ ਬੜੀ ਸੇਵਾ ਕੀਤੀ। ਬੰਦਿਆਂ ਨੂੰ ਮਾਰਨਾ, ਨਜਾਇਜ਼ ਨੌਜਵਾਨ ਮਾਰਨੇ, ਨਜਾਇਜ਼ ਤੌਰ ਦੇ ਉੱਤੇ ਧੱਕਾ ਕਰਨਾ, ਮਾਵਾਂ ਦੇ ਪੁੱਤ ਲਾਵਾਰਸ ਕਹਿ ਕਹਿ ਕੇ ਸਾੜਨੇ, ਇਹ ਕਿਹੜੀ ਸੇਵਾ? ਔਰ ਇਹਦੇ ਵਿੱਚ ਕਿਹੜੀ ਦੇਸ਼ ਭਗਤੀ ਆ ਕੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਤੁਸੀਂ ਮਾਰਦੇ ਹੋ ਜਿਨ੍ਹਾਂ ਦਾ ਦੋਸ਼ ਕੋਈ ਨਹੀਂ। ਪਰ ਗੁਰੂ ਨੇ ਕਿਰਪਾ ਕੀਤੀ, ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਇਹ ਸਾਰਾ ਹਿਸਾਬ ਕਿਤਾਬ ਦੁਨੀਆਂ ਦੇ ਸਾਹਮਣੇ ਲਿਆਂਦਾ। ਅੱਜ ਮਨੁੱਖੀ ਹੱਕਾਂ ਨੂੰ ਪਿਆਰ ਕਰਨ ਵਾਲੇ ਸਾਰੇ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਇਹ ਜਿਹੜੇ ਵੀ ਦੋਸ਼ੀ ਨੇ ਇਹਨਾਂ ਨੂੰ ਸਜ਼ਾਵਾਂ ਸਖ਼ਤ ਤੋਂ ਸਖ਼ਤ ਹੋਣੀਆਂ ਚਾਹੀਦੀਆਂ ਨੇ। ਬਾਬਾ ਚਰਨ ਸਿੰਘ ਜੀ ਹੋਣਾ ਨੂੰ ਕਿਵੇਂ ਦੁਫਾੜ ਕੀਤਾ ਗਿਆ ਸੀ, ਸਰੀਰ ਦੇ ਦੋ ਟੁਕੜੇ ਕਰਤੇ ਸੀ, ਇੰਨਾ ਪਾਪ। ਪਰ ਇਹ ਪਾਪ ਹੋਇਆ ਕਦੋਂ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਬੰਦਾ ਸਮਝਦਾ ਹੈ ਰੱਬ ਦੂਰ ਹੈ। ਜਾਨਤ ਦੂਰ ਤੁਮਹਿ ਪ੍ਰਭ ਨੇੜ, ਵਾਹਿਗੁਰੂ ਬੰਦਾ ਸਮਝਦਾ ਤੂੰ ਦੂਰ ਹੈ ਪਰ ਤੂੰ ਨੇੜੇ ਹੈ। ਉਤ ਤਾਕੈ ਉਤ ਤੇ ਉਤ ਪੇਖੇ, ਇੱਧਰ ਵੇਖਦਾ ਬੰਦਾ ਲਾਲਚ ਵਸ, ਉੱਧਰ ਵੇਖਦਾ ਫੇਰ ਲਾਲਚ ਵਸ ਗਲਤ ਕੰਮ ਕਰਦਾ। ਗੁਰਬਾਣੀ ਦਾ ਇੱਕ ਸ਼ਬਦ ਆ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਬ ਹੂੰ ਜੀਅੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਲੋਭੀ ਬੰਦਾ ਕਦੀ ਕਦੀ ਕੁਛ ਹਾਸਲ ਕਰ ਲੇ, ਬੜਾ ਖੁਸ਼ ਉੱਚਾ ਚੜਿਆ ਆ, ਕਦੀ ਕਦੀ ਲੋਭ ਵਸ ਜੇ ਘਾਟਾ ਪੈ ਜੇ ਤੇ ਬੜਾ ਹੇਠਾਂ ਨੂੰ ਵੀ ਜਾਂਦਾ, ਮਾੜੇ ਤੋਂ ਮਾੜਾ ਕੰਮ ਵੀ ਕਰਦਾ। ਗੁਰੂ ਸਾਹਿਬ ਕਹਿੰਦੇ ਲੋਭੀ ਬੰਦੇ ਦੇ ਵਿੱਚ ਕਦੀ ਸਥਿਰਤਾ ਨਹੀਂ ਹੁੰਦੀ, ਕਦੀ ਟਿਕਾ ਨਹੀਂ ਹੁੰਦਾ, ਉਹਦੇ ਅੰਦਰ ਕਦੀ ਸਬਰ ਨਹੀਂ ਹੋ ਸਕਦਾ। ਸੈਸ ਖੱਟੇ ਲੱਖ ਕਉ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬੰਦਾ ਕਹਿੰਦਾ ਵੀ ਸੌ ਚਾਹੀਦਾ, ਸੌ ਵਾਲੇ ਪਾਸੇ ਤੁਰਦਾ ਬੰਦਾ ਕਹਿੰਦਾ ਹਜ਼ਾਰ ਚਾਹੀਦਾ, ਹਜ਼ਾਰ ਵਾਲੇ ਪਾਸੇ ਤੁਰਦਾ ਬੰਦਾ ਕਹਿੰਦਾ ਲੱਖ ਚਾਹੀਦਾ, ਲੱਖ ਵਾਲੇ ਪਾਸੇ ਤੁਰਦਾ ਬੰਦਾ ਕਹਿੰਦਾ ਕਰੋੜ ਚਾਹੀਦਾ, ਤੇ ਕਰੋੜ ਤੇ ਜਾ ਕੇ ਵੀ ਕੋਈ ਤ੍ਰਿਪਤੀ ਨਹੀਂ। ਕਦੀ ਲੋਭ ਵਸ ਜਿਹੜੀਆਂ ਇਸ਼ਾਵਾਂ ਪੈਦਾ ਹੁੰਦੀਆਂ ਇਹਨਾਂ ਦੀ ਕਦੀ ਪੂਰਤੀ ਨਹੀਂ ਹੈ। ਲੋੜ ਦੀ ਪੂਰਤੀ ਹੋ ਸਕਦੀ, ਲੋਭ ਦੀ ਕਾਦੀ ਪੂਰਤੀ? ਲੋਭ ਤੇ ਵਧੀ ਜਾਣਾ ਹੈ। ਇਸੇ ਕਰਕੇ ਗੁਰੂ ਨੇ ਆਖਿਆ ਲੋਭੀ ਕਾ ਵਿਸਾ ਨਾ ਕੀਤਾ ਜੇ ਕਾ ਪਾਰ ਵਸਾਏ, ਲੋਭੀ ਦਾ ਯਕੀਨ ਨਾ ਕਦੀ ਕਰੋ, ਜਿੱਥੋਂ ਤੱਕ ਹੋ ਸਕੇ ਇਹ ਸਜ਼ਾ ਕਈਆਂ ਨੂੰ ਦੇ ਦਿੰਦਾ ਵਾ। ਇੱਕ ਬੜੀ ਪ੍ਰਸਿੱਧ ਗਾਥਾ ਹੈ ਨਾ, ਇੱਕ ਕੋਈ ਗੁਰਮੁਖ ਸਾਧੂ ਉਹਨੂੰ ਕਿਧਰੇ ਰਾਤ ਪੈ ਗਈ ਤੇ ਇੱਕ ਘਰ ਦੇ ਵਿੱਚ ਗਿਆ, ਘਰ ਵਾਲੇ ਬੰਦੇ ਨੇ ਬੜੀ ਸੇਵਾ ਕੀਤੀ, ਬਹੁਤ ਟਹਿਲ ਸੇਵਾ ਕੀਤੀ। ਉਹਨੇ ਜਾਣ ਲੱਗਿਆਂ ਨੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਚਾਰ ਮੋਮਬੱਤੀਆਂ ਦਿੱਤੀਆਂ ਤੇ ਚਾਰ ਮੋਮਬੱਤੀਆਂ ਦੇ ਕੇ ਆਖਿਆ ਕਿ ਦੇਖ ਸੱਜਣਾ, ਇੱਕ ਤੂੰ ਉੱਤਰ ਵਾਲੇ ਪਾਸੇ ਬਾਲ ਲਈ, ਇੱਕ ਪੱਛਮ ਵਾਲੇ ਪਾਸੇ, ਇੱਕ ਦੱਖਣ ਵਾਲੇ ਪਾਸੇ, ਪਰ ਆ ਚੌਥੀ ਮੋਮਬੱਤੀ ਜਿਹੜੀ ਪੂਰਬ ਵਾਲੀ ਆ ਇਹ ਨਾ ਬਾਲੀ। ਉਹ ਸਾਧੂ ਚਲਾ ਗਿਆ ਤੇ ਉਹ ਤੁਰ ਪਿਆ। ਉਹਨੇ ਪਹਿਲਾਂ ਉੱਤਰ ਵਾਲੀ ਬਾਲੀ, ਉਸ ਪਾਸਿਓਂ ਉਹਨੂੰ ਬੜਾ ਧਰਤੀ ਪੁੱਟੀ ਤੇ ਬੜੇ ਪੈਸੇ ਲੱਭੇ।
बड़ा खुश होया। उन्हें उत्थे अपना एक झंडा गड्डिया ते अगे चला गया। फिर वो गया दक्षण वाले पासे, उत्थे उन्हें पुटिया ते उत्थो सोना लब्बा। बड़ा खुश होया, उत्थे भी उन्हें निशानी लाई, झंडा गड्डिया भी इत्थे सोना है। उदे तो बाद वो गया पश्चिम वाले पासे, पश्चिम वाले पासे उन्हें जाके टोआ पुटिया ते हीरे जवाहरात मोती लब्बे बहुत ज्यादा ते खुश हो गया। उत्थे भी उन्हें झंडा गड्डिया, निशानी लाई भी ये तीन थावां मेरिया, पैसे भी मेरे, सोना भी मेरा, हीरे मोती भी मेरे। ते पहुंच गया पूर्व वाले पासे। जदों पूर्व वाले पासे पहुंचया ते साधु दा बचन भी याद आया भी मोमबत्ती ना बाली। उन्हें सोचया भी साधु ने अपने लिए इत्थे रखिया होना, कुछ होवे ना ते इत्थे होर बहुत कुछ होना, मैं बाली लवां। पैसा मिल गया, सबर नहीं आया। सोना मिल गया, सबर नहीं आया। हीरे मोती मिल गए, सबर नहीं आया। सहस खटे लख कौठ ताबे, क्या भी चौथी भी बाल लिए ते चौथी मोमबत्ती बाली। जदों ते एक बड़ा दरवाजा खोला, भज के अंदर वड़ गया। उते अंदर वेखिया एक बंदा चक्की पी रहा। उन्हें आवाज मारी, कहिंदा छेती आ, बड़ा कुछ ही हो। उहदी थां ते बैठा चक्की पीण लग पिया। वह कहिंदा चल ठीक आ, हुण पी जा ते मैं चलदा। वह कहिंदा भी ये की? वह कहिंदा एक साधु मिलिया सी। कहिंदा मिलिया है। साधु ने चार मोमबत्तियां दित्तियां। कहिंदा दित्तियां। तीन बालण नूं किया हां जी बालियां, धन लभै लभै। चौथी रोकिया सी, रोकिया है, पर कहिंदा तू बाली ना, मैं भी बाली सी। पर बालण तो बाद फिर मैं चक्की पीण लग पिया, कई साल हो गए पी जाना, हुण तेरे वर्गा लालची आ गया, हुण तू पी जा, हुण बस चक्की ही पीवेंगा, मिलना कुछ नहीं है। लालच आ जेड़ा, लोभ आ जेड़ा, इहदी चक्की किन्नी दुनिया पींदी आ। आपां अपने आप नूं देखिए, गुरु ने किरती बनाया आपां नूं, किरत किरत करनी आ। धन भी चाहिए, गुजरान है, पर धन दे मगर जीवन ही गवाच गया। असी जदों अकाल पुरख की बख्शिश ना मीरी पीरी खालसा मार्च कढ रहा सी, गुरु ग्रंथ साहब की हजूरी दे विच सारा कुछ चल रहा सी, मैं कई पासी बोर्ड लगे वेखे, जमीन विकाऊ है। कादे ली? पंजाब है, ये गुरुआं दी धरती है, वेच के किथे जाना है? बार चंगा जीवन है, जमीना वेच वेच के उत्थे जाना है। उत्थे वाले कहंदे के घर किश्तां ते लईदा ते सारी उम्र किश्ती लाई दी आ, तीह तीह साल काम तो वेल कोई नहीं, ना बजुर्गां कोल बह सकदे, ना बच्चियां कोल बह सकदे, ते किधर नूं तुर पिया जीवन? सबर ना होण करके, सहज ना होण करके बंदा अपने पुरखियां दी धरती नूं छड रिहा है। पक्के तौर ते कहिंदा मैं छड देनी आ, ते जिथे जाना वा उह वी धरती आ। इत्थे बंदे आ, उत्थे वी बंदे आ। किरत इत्थे करनी आ, किरत उत्थे करनी आ। तां फिर क्यों ना आपां थोड़ा सबर दे विच ते रहिए, ना लालच ते छड़िए। माया कमाउणा कोई गलत गल नहीं, पर ढंग ना कमाई जावे। साडे सामने दो दृष्टांत आ। लालच करदा वा गंगू, ते लालच वास पाप कर दिंदा साहबजादे फड़ाते। धन ते दीवान टोडरमल दे कोल भी हैगा, पर ओह धन नूं एक सार्थक थां दे उत्ते वरतदा ते उहदा इतिहास दे विच ना अमर हो जांदा। धन गलत नहीं है, पैसा गलत नहीं है,
कमाया किदा ते वर्तिया किथे। जे कमाया गलत है, बेईमानी कीती, लोभ कीता, लालच कीता, अगे बंदी छोड़ आना वा।

ਚ ਵਸ ਬੰਦਾ ਇਦਾਂ ਇਧਰ ਵੀ ਤੱਕਦਾ ਉਧਰ ਵੀ ਤੱਕਦਾ ਗਲਤ ਕੰਮ ਕਰਦਾ ਔਰ ਇਹ ਸਮਝਦਾ ਕਿ ਰੱਬ ਕਿਹੜਾ ਵੇਖਦਾ ਈ ਰੱਬ ਤੇ ਕਿਤੇ ਮੈਂ ਵੇਖਿਆ ਨਹੀਂ ਬੰਦਾ ਇਹ ਵੀ ਕਹਿ ਦਿੰਦਾ ਪਰ ਜਦੋਂ ਰੱਬ ਨਿਆਂ ਕਰਦਾ ਵਾ ਰੱਬ ਇਨਸਾਫ ਕਰਦਾ ਵਾ ਫਿਰ ਕਹਿੰਦੇ ਕਿ ਰੱਬ ਨੇ ਠੀਕ ਨਹੀਂ ਕੀਤਾ ਤੋ ਧਰਮ ਸਬਰ ਦੀ ਗੱਲ ਕਰਦਾ ਹੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੰਤੋਖ ਤੋਂ ਬਿਨਾਂ ਨਹੀਂ ਰੱਜਿਆ ਜਾ ਸਕਦਾ ਹੈ ਪੈਸਾ ਘੱਟ ਹੈ ਵੱਧ ਹੈ ਉਹ ਨਹੀਂ ਮੁਸ਼ਕਲ ਗੱਲ ਇਹ ਆ ਕਿ ਸਬਰ ਹੈਗਾ ਸਹਿਜ ਹੈਗਾ ਕਿ ਨਹੀਂ ਹੈਗਾ ਇਹ ਨਹੀਂ ਆ ਵੀ ਇਕੱਲੇ ਦੁਨੀਆਂਦਾਰ ਬੰਦੇ ਏਦਾਂ ਦੇ ਆ ਜਿਵੇਂ ਮੈਂ ਗੁਰੂ ਸਾਹਿਬ ਦਾ ਸ਼ਬਦ ਸਾਂਝਾ ਕਰ ਰਿਹਾ ਸੀ ਨਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਬੜੇ ਬੜੇ ਧਾਰਮਿਕ ਭੇਖ ਧਾਰਨ ਕੀਤੇ ਨੇ ਉਹ ਵੀ ਇਹੀ ਕੰਮ ਕਰੀ ਜਾਂਦੇ ਕਈ ਧਰਮ ਦਾ ਕਿਣਕਾ ਨਹੀਂ ਹੈ ਅੰਦਰ ਧਰਮ ਦਾ ਕੋਈ ਜਜ਼ਬਾ ਨਹੀਂ ਹੈ ਹੱਕ ਸੱਚ ਦੇ ਲਈ ਕੋਈ ਆਵਾਜ਼ ਚੁੱਕ ਦੀਏ ਕੋਈ ਦਮ ਨਹੀਂ ਹੈ ਬਸ ਆਪਣੇ ਲਾਲਚ ਦੀ ਪੂਰਤੀ ਦੇ ਲਈ ਬੰਦਾ ਤੁਰਿਆ ਹੋਇਆ ਉਹਦੇ ਵਿੱਚੋਂ ਗਵਾਚਾ ਕੀ ਆ ਜੀਵਨ ਤੋ ਗੁਰਬਾਣੀ ਜਿਹੜੀ ਹੈ ਨਾ ਅਟਲ ਸੱਚਾਈ ਹੈ ਗੁਰਬਾਣੀ ਨੇ ਜੇ ਇਹ ਗੱਲ ਆਖੀ ਬਿਨਾਂ ਸੰਤੋਖ ਨਹੀਂ ਕੋ ਰਾਜੈ ਜਿੰਨਾ ਚਿਰ ਤੱਕ ਜੀਵਨ ਵਿੱਚ ਸੰਤੋਖ ਨਹੀਂ ਆਵੇਗਾ ਉਹਨਾਂ ਚਿਰ ਤੱਕ ਆਪਾਂ ਰੱਜ ਨਹੀਂ ਸਕਦੇ ਜੇ ਸੰਤੋਖ ਨਹੀਂ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਰਹਾਉ ਦੇ ਵਿੱਚ ਬੰਦਾ ਇੱਧਰ ਵੇਖਦਾ ਉੱਧਰ ਵੇਖਦਾ ਫੇਰ ਲਾਲਚ ਦੇ ਵਿੱਚ ਹੀ ਫਸ ਜਾਂਦਾ ਹੈ ਰਹਾਉ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਹੱਟ ਪੱਟਣ ਬਿਜ ਮੰਦਰ ਭੰਨੈ ਕਰ ਚੋਰੀ ਘਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ ਚੋਰੀ ਕੱਲੀ ਇਹੋ ਹੀ ਨਹੀਂ ਹੁੰਦੀ ਵੀ ਬੰਦੇ ਨੇ ਦੁਕਾਨ ਦਾ ਤਾਲਾ ਤੋੜਤਾ ਜਾਂ ਸੰਨ ਲਾਤੀ ਇਹ ਵੀ ਚੋਰੀ ਹੈ ਧਰਮ ਵਾਲਾ ਪਾਸਾ ਛੱਡ ਕੇ ਕਿਰਤ ਵਿਰਤ ਧਰਮ ਦੀ ਛੱਡ ਕੇ ਨਜਾਇਜ਼ ਬੇਈਮਾਨੀ ਦੇ ਤਰੀਕੇ ਦੇ ਨਾਲ ਕੁਛ ਵੀ ਇਕੱਠਾ ਕੀਤਾ ਵਾ ਉਹ ਚੋਰੀ ਹੀ ਹੈ ਗੁਰੂ ਸਾਹਿਬ ਦਾ ਬਚਨ ਆਪਾਂ ਇਹ ਵੀ ਪੜ੍ਹਦੇ ਹਾਂ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੀ ਜਿਨ ਸਿਉ ਲੱਗਾ ਹੇਤ ਬੰਦਾ ਭੁਲੇਖੇ ਦੀ ਜੀ ਰਿਹਾ ਭਈ ਮੈਂ ਜੀਵਨ ਹੋਰ ਸੁਖੀ ਕਰਨਾ ਟਿਕਾ ਚ ਕਰਨਾ ਆਪਣਿਆਂ ਨੂੰ ਸੁੱਖ ਦੇਣਾ ਕੋਈ ਬੜਾ ਵੱਡਾ ਧਨਾੜ ਮਰਨ ਲੱਗਾ ਤੇ ਉਹਨੇ ਆਪਣੇ ਮੁਨੀਮ ਨੂੰ ਸੱਦਿਆ ਕਹਿੰਦਾ ਕਰੀ ਹਿਸਾਬ ਕਿਤਾਬ ਜ਼ਰਾ ਕਿੰਨਾ ਕੁ ਧਨ ਜੋੜਿਆ ਮੈਂ ਸਾਰੀ ਜ਼ਿੰਦਗੀ ਉਹਨੇ ਸਾਰਾ ਕੀਤਾ ਤੇ ਉਹ ਕਹਿੰਦਾ ਹਿਸਾਬ ਕਿਤਾਬ ਲਾ ਕੇ ਭਈ ਸੇਠ ਜੀ ਇਤਨਾ ਜੋੜਿਆ ਹੈ ਕਿ ਤੁਹਾਡੀਆਂ ਸੱਤ ਪੀੜ੍ਹੀਆਂ ਬਹਿ ਕੇ ਖਾ ਸਕਦੀਆਂ ਉੱਚੀ ਉੱਚੀ ਰੋਣ ਲੱਗ ਪਿਆ ਮੁਨੀਮ ਕਹਿੰਦਾ ਮੈਂ ਕੁਛ ਗਲਤ ਕਹਿਤਾ ਕਿ ਸੱਤ ਪੀੜ੍ਹੀਆਂ ਖਾ ਸਕਦੀਆਂ ਬਹਿ ਕੇ ਇਤਨਾ ਜੋੜਿਆ ਉਹ ਕਹਿੰਦਾ ਇਹੀ ਤੇ ਰੋਣਾ ਹੈ ਸੱਤ ਖਾਣਗੀਆਂ ਤੇ ਅੱਠਵੀਂ ਕਿੱਥੇ ਜਾਏਗੀ ਗੁਰੂ ਨੇ ਕਿਰਤੀ ਬਣਾਇਆ ਸਾਰਿਆਂ ਨੂੰ ਕਿਰਤੀ ਬੰਦਾ ਆਪ ਕਿਰਤ ਕਰੇ ਧੀਆਂ ਪੁੱਤਾਂ ਨੂੰ ਕਿਰਤ ਵਾਲੇ ਪਾਸੇ ਲਾਵੇ ਕਿਰਤ ਸਿਖਾਵੇ ਪਰ ਲੋਭ ਵਸ ਬਹੁਤਾ ਜੋੜੀ ਜਾਵੇ ਜੋੜੀ ਜਾਵੇ ਜੋੜੀ ਜਾਵੇ ਤੇ ਜਦੋਂ ਨੂੰ ਸਾਹ ਮੁੱਕਦੇ ਆ ਫਿਰ ਕੀ ਹੁੰਦਾ ਉੱਥੇ ਰਹਿ ਜਾਂਦਾ ਫਿਰ ਮਗਰੋਂ ਲੜਾਈਆਂ ਝਗੜੇ ਵੀ ਪਏ ਆ ਲੋਭੀ ਬੰਦਾ ਨਾ ਮਾਂ ਦਾ ਨਾ ਭੈਣ ਦਾ ਨਾ ਭਰਾ ਦਾ ਨਾ ਰਿਸ਼ਤੇਦਾਰ ਦਾ ਨਾ ਸਮਾਜ ਦਾ

ਲੋਭੀ ਬੰਦਾ ਲੋਭ ਵਾਸ ਆਪਾਂ ਪੜ੍ਹਦੇ ਸੁਣਦੇ ਨੀ ਵੀ ਹਾਂਜੀ ਉਹਨੂੰ ਵੀ ਧੋਖਾ ਦੇ ਗਿਆ ਜੀ। ਤੋ ਗੁਰੂ ਸਾਹਿਬ ਕਹਿਣ ਲੱਗੇ ਵੀ ਜਿਤਨਾ ਚਿਰ ਤੱਕ ਲੋਭ ਹੈ ਲਾਲਚ ਹੈ ਰੱਬ ਨੂੰ ਦੂਰ ਜਾਣਿਆ ਹੈ ਬੰਦਾ ਗਲਤ ਕੰਮ ਕਰਦਾ ਹੈ ਉਤਨਾ ਚਿਰ ਤੱਕ ਬੰਦੇ ਅੰਦਰ ਸਬਰ ਨਹੀਂ ਬੰਦਾ ਫੇਰ ਫੇਰ ਲੋਭ ਦੇ ਜਾਲ ਵਿੱਚ

जिन्ना चिर तक माया दी भटकना नहीं मुकदी, मन के भरमा मन दी भटकना मुकनी किदा है। ज्ञान अंजन गुर दिया, अज्ञान अंधेर विनाश। जदों गुरु दी बाणी दे ज्ञान दा सुरमा अखां विच पैंदा, बंदे नूं समझ आउंदी, सोझी आउंदी, फिर बंदे दी अज्ञानता मिटदी आ। बंदे नूं पता लगदा है, कबीर साहब जी दा बचन है, कबीर माटी के हम पुत्रे, मानस राखियो नाओ, मिट्टी दे पुतले और की आपां। किसे नूं थोड़ी घट मिट्टी लग गई आ, किसे नूं वध लग गई आ, कोई उच्चा हो गया थोड़ा जिहा, कोई कद दा नीवा रह गया, किसे मिट्टी दा रंग काला हो गया थोड़ा जिहा, किसे मिट्टी दा गोरा हो गया। एवें तां नहीं वार वार किया फरीदा खाक ना निंदी है, मिट्टी नूं माड़ा ना कहो, खाकू जेड़ ना कोई, मिट्टी वर्गा है ही कुछ नहीं। ताई मैं भी बहुत थावां ते असीं कहने आ, मिट्टी ना वेचो अपनी धरती ना वेचो, पुरखियां दी है ते शहीदां दा इत्थे खून डुल्ला। भगत कबीर साहब कहिंदे बंदे आका दा मोह माया करी जाना, लालच करी जाना, माण करी जाना, हंकार करी जाना। कबीर माटी के हम पुत्रे, मानस राखियो नाओ, चार दिवस के पाहुने, बड बड रुदे ठाऊ। गल ते चार दिना दी आ ना, चार दिना बाद कबीरा धूर सकेल कै पुरिया बांधी दे, दिवस चार को पेखना अंत खे की खे। चार दिन दुनिया दे रंग तमाशे वेखने, मिट्टी दे पुतलिया फिर मिट्टी दी मिल जाने, पर मिट्टी दा पुतला जेड़ा वाना इनू जदों हंकार हो जे, ये दूजे मिट्टी दे पुतलिया नू समझदा कि ये मिट्टी दे ने मैं सोने दा, ते मैं इन्हां नाल बेइंसाफी करा, मैं इन्हां नाल धक्का करा। ठीक गल है, उन्हूं जायज कहिंदा। हुण मिट्टी दा पुतला किते जा रहा है, उहदे नाल किसे दे ख्याल नहीं मिलदे, मिट्टी दे पुतले दा, ये मिट्टी दे पुतले ने विरोध करता, ते मिट्टी दे पुतले दे नाल जेड़े होर उहदे थले मिट्टी दे पुतले गुलाम ने, उहनां ने एक मिट्टी दे पुतले दे केस पुट्टे, उहदा कशहरा लाया, केसां दी बेअदबी कीती, माड़े बोल बोले सिखड़िया तेरी सिखी कढ दवांगे। ये जेड़े माड़े बोल बोलन वाले ने गल चेते च रखियो, साडी सिखी जकरिया खान नहीं कढ सकिया, नादर शाह नहीं कढ सकिया, अबदाली नहीं कढ सकिया, मीर मन्नू नहीं कढ सकिया। इत्थे कई आए ते कई गए, पर गुरु नानक दी सिखी उदो भी आ, अज भी आ, अगे भी रवेगी। तो बंदे नू गुमान नहीं करना चाहिदा, कोई ताकत मिलनी ये कोई बख्शिश, कोई तप। गुरबाणी दा जिहड़ा शब्द आ किड्डा प्यारा ते किड्डी सेध दिंदा है, मत हुंदी होए अयाणा। बंदा बड़ा सूझवान होवे, अकलवान होवे, पर की कवे कि मैं ते अनजाणा जी, मत दा हंकार ना करे। एवें ना कवे भी मेरे वर्गा ते स्याणा कोई नहीं, हंकार करदा फिरे। मत हुंदी होए अयाणा, तान हुंदा होए नेताणा। असल पता उदों लगदा बंदे कोल बल होवे, पर बल हुंदिया निमाणा बन के रवे।
ਬਲ ਹੁੰਦਿਆਂ ਜਦੋਂ ਸੰਗਤ ਵਿੱਚ ਹੋਵੇ, ਸਮਾਜ ਵਿੱਚ ਹੋਵੇ, ਤੇ ਅੰਦਰੋਂ ਵੀ ਤੇ ਬਾਹਰੋਂ ਵੀ ਬੰਦਾ ਕਵੇ ਵੀ ਨਹੀਂ ਜੀ ਮੈਂ ਕੁਛ ਨਹੀਂ ਆ। ਇਹ ਨਹੀਂ ਵੀ ਇਕੱਲਾ ਬਾਹਰੋਂ ਕਵੇ, ਅੰਦਰੋਂ ਵੀ ਹੋਵੇ। ਅਸਲ ਪਤਾ ਉਦੋਂ ਲੱਗਦਾ, ਬਲ ਹੈ ਪਰ ਬੰਦਾ ਨਿਰਮਾਣਤਾ ਦੇ ਵਿੱਚ ਹੈ। ਕਿੱਦਾਂ? ਜਿੱਦਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਦਾਅਵੇ ਕਈ ਕਰ ਸਕਦੇ ਆ ਜੀ ਸ਼ੇਰੇ ਪੰਜਾਬ ਆ ਜੀ, ਆ ਸ਼ੇਰੇ ਪੰਜਾਬ ਇੱਕੋ ਹੀ ਹੋਇਆ ਤੇ ਇੱਕੋ ਹੀ ਹੋਣਾ ਵਾ। ਇੱਥੇ ਤੇ ਮਿੱਟੀ ਦੇ ਪੁਤਲੇ ਦਾ ਕੋਈ ਉੱਦਾਂ ਵਿਰੋਧ ਕਰਦਾ ਤੇ ਉਹ ਅਗਲੇ ਦਾ ਕੁਟਾਪਾ ਕਰਾਉਂਦਾ। ਮਹਾਰਾਜਾ ਸਾਹਿਬ ਜਾ ਰਹੇ ਆ, ਆਣ ਕੇ ਵੱਟਾ ਵੱਜ ਗਿਆ, ਵੱਟਾ ਵੱਜਾ, ਮਹਾਰਾਜਾ ਸਾਹਿਬ ਰੁਕੇ, ਸਿੰਘ ਰੁਕੇ ਆਲੇ ਦੁਆਲੇ ਤੇ ਮਹਾਰਾਜੇ ਨੂੰ ਵੱਟਾ ਵੱਜਿਆ। ਮਹਾਰਾਜਾ ਸਾਹਿਬ ਕਹਿੰਦੇ ਵੀ ਕਿੰਨੇ ਮਾਰਤਾ? ਬੱਚਿਆਂ ਨੂੰ ਲਿਆਂਦਾ ਜੀ, ਕਹਿੰਦੇ ਆ ਬੱਚਿਆਂ ਨੇ ਮਾਰਿਆ। ਮਹਾਰਾਜਾ ਸਾਹਿਬ ਕਹਿੰਦੇ ਬੱਚਿਓ ਵੀ ਕਾਹਤੋਂ ਮਾਰਿਆ ਜੇ ਮੈਨੂੰ ਵੱਟਾ? ਉਹ ਕਹਿਣ ਲੱਗੇ ਜੀ ਤੁਹਾਨੂੰ ਨਹੀਂ ਸੀ ਮਾਰਿਆ, ਬੇਰੀ ਨੂੰ ਮਾਰ ਰਹੇ ਸੀ ਤੇ ਤੁਹਾਡੇ ਆਣ ਕੇ ਵੱਜ ਗਿਆ। ਮਹਾਰਾਜਾ ਸਾਹਿਬ ਕਹਿੰਦੇ ਵੀ ਉਹਨੂੰ ਕਾਹਨੂੰ ਮਾਰਦੇ ਸੀ? ਉਹ ਕਹਿੰਦੇ ਜੀ ਤਾਂ ਮਾਰਦੇ ਸੀ, ਉਹਨੂੰ ਵੱਟਾ ਮਾਰ ਗਏ, ਉਹ ਬੇਰ ਦਿੰਦੀ ਆ। ਮਹਾਰਾਜਾ ਸਾਹਿਬ ਕਹਿੰਦੇ ਜਾਓ ਬੱਚਿਆਂ ਨੂੰ ਲੈ ਕੇ ਜਾਓ ਮਠਿਆਈ ਦੀਆਂ ਦੁਕਾਨਾਂ ਤੇ, ਫਲਾਂ ਦੀਆਂ ਦੁਕਾਨਾਂ ਤੇ, ਜਿਹੜਾ ਫਲ ਕਹਿੰਦੇ ਆ ਦੇ ਦਿਓ, ਜਿਹੜੀ ਮਠਿਆਈ ਕਹਿੰਦੇ ਦੇ ਦਿਓ, ਮੈਂ ਬੇਰੀ ਤੋਂ ਵੀ ਮਾੜਾ। ਬੇਰੀ ਵੱਟੇ ਖਾ ਕੇ ਬੇਰ ਦਿੰਦੀ ਆ ਤੇ ਗੁਰੂ ਦਾ ਦਾਸ ਰਣਜੀਤ ਸਿੰਘ ਉਹ ਬੱਚਿਆਂ ਨੂੰ ਕੋਈ ਸਜ਼ਾ ਦਊਗਾ? ਅੱਜ ਵਾਲਾ ਜ਼ਮਾਨਾ ਹੁੰਦਾ ਤੇ ਬੱਚਿਆਂ ਦੇ ਸਾਰੇ ਰਿਸ਼ਤੇਦਾਰ ਵੀ ਚੁੱਕ ਲੈਣੇ ਸੀ ਵੀ ਇਹ ਕੋਈ ਸਾਜਿਸ਼ ਹੋ ਗਈ ਆ। ਤੋ ਗੁਰਬਾਣੀ ਇਲਾਹੀ ਸੱਚ ਹੈ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹੀ ਭਗਤ ਆ ਜਿਹਦੇ ਕੋਲ ਹੈ ਹੀ ਕੁਛ ਨਹੀਂ, ਆਪਣਾ ਆਪ ਹੀ ਵੰਡਤਾ ਉਹਨੇ, ਜਦੋਂ ਕੁਛ ਨਹੀਂ ਉਦੋਂ ਵੀ ਵੰਡਿਆ। ਇਹਨੂੰ ਸਾਹਿਬ ਕਹਿੰਦੇ ਇਹ ਭਗਤ ਹੈ, ਇਹ ਪਿਆਰਾ ਹੈ, ਪਰ ਇਹ ਭਰਮ ਕਦੋਂ ਟੁੱਟਦੇ ਆ? ਜਦੋਂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਤੋ ਗੁਰੂ ਦੇ ਗਿਆਨ ਰੂਪੀ ਸੁਰਮੇ ਦੀ ਲੋੜ ਹੈ। ਅੱਜ ਜਿੱਥੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦਾ ਕੌਮੀ ਯੋਧੇ ਦਾ ਸ਼ਹੀਦੀ ਦਿਹਾੜਾ ਹੈ, ਉੱਥੇ ਦੂਜਾ ਕੌਮ ਦੇ ਇੱਕ ਹੋਰ ਮਹਾਨਾਇਕ ਗਿਆਨੀ ਦਿੱਤ ਸਿੰਘ ਦੀ ਵੀ ਬਰਸੀ ਹੈ। ਗਿਆਨ ਅੰਜਨ ਦੀ ਗੱਲ ਚੱਲ ਰਹੀ ਨਾ, ਇੱਥੇ ਸ਼ਬਦ ਦੇ ਅਖੀਰ ਦੇ ਉੱਤੇ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਤਨਾ ਚਿਰ ਤੱਕ ਕਹੋ ਨਾਨਕ, ਕਿ ਜਿਤਨਾ ਚਿਰ ਤੱਕ ਜਬ ਲੱਗ ਟੁੱਟੈ ਨਾਹੀ ਮਨ ਕੇ, ਜਿੰਨਾ ਚਿਰ ਤੱਕ ਮਨ ਦੇ ਭਰਮ ਨਹੀਂ ਟੁੱਟਦੇ ਉਨਾ ਚਿਰ ਤੱਕ ਮੁਕਤੀ ਨਹੀਂ। ਮਹਾਰਾਜਾ ਸਾਹਿਬ ਦਾ ਜਦੋਂ ਰਾਜ ਚਲਾ ਗਿਆ ਨਾ, ਜਦੋਂ ਰਾਜ ਸੀ ਉਦੋਂ ਆਪਾਂ ਕਰੋੜ ਦੇ ਨੇੜੇ ਤੇੜੇ ਸੀ ਗੁਰੂ ਨਾਨਕ ਨਾਮ ਲੇਵਾ। ਜਦੋਂ 1881 ਦੀ ਮਰਦਮਸ਼ੁਮਾਰੀ ਹੋਈ ਆਪਾਂ ਰਹਿ ਗਏ 1,835,000। ਰਾਜ ਦੀ ਕਰਾਮਾਤ ਹੁੰਦੀ ਆਪਣੀ ਇੱਕ, ਬੰਦੇ ਇੱਧਰ ਚਲ ਗਏ ਉੱਧਰ ਚਲ ਗਏ, ਉੱਧਰ ਆਰੀਆ ਸਮਾਜ ਵਾਲਾ ਦਯਾਨੰਦ ਸਰਸਵਤੀ ਆ ਗਿਆ, ਉਹਨੇ ਸ਼ੁੱਧੀਕਰਨ ਨਾਮ ਦਾ ਕਈ ਕੁਛ ਚਲਾਇਆ, ਸਿੱਖ ਉਹਨੇ ਵੀ ਥੋੜੇ ਜਿਹੇ ਭਟਕਾਲੇ, ਗੋਰਿਆਂ ਨੇ ਆਪਣਾ ਧਰਮ ਫੈਲਾਇਆ, ਉਧਰ ਨੂੰ ਲਾਲਚ ਵਸ ਹੋ ਗਏ, ਕੁਛ ਇਧਰ ਕੁਛ ਉਧਰ, ਦੇਹਧਾਰੀ ਗੁਰੂ ਡੰਮ ਬੜਾ ਪੈਦਾ ਹੋ ਗਿਆ, ਨਾ ਸਿੱਖਾਂ ਦਾ ਅਖਬਾਰ ਕੋਈ, ਨਾ ਸਿੱਖਾਂ ਦਾ ਅਦਾਰਾ ਕੋਈ। ਉਸ ਵੇਲੇ ਗਿਆਨੀ ਦਿੱਤ ਸਿੰਘ ਹੋਣਾ ਨੇ ਨਾ ਪਹਿਲਾਂ ਪੰਜਾਬੀ ਦਾ ਅਖਬਾਰ ਕੱਢਿਆ, ਖਾਲਸਾ ਸਮਾਚਾਰ ਲਾਹੌਰ ਤੋਂ। ਖਾਲਸਾ ਕਾਲਜ ਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾ, ਇਹਦੀ ਬਣਤਰ ਵੇਖੋ ਭਾਈ ਰਾਮ ਸਿੰਘ ਹੋਣਾ ਨੇ ਕੈਸੀ ਸੋਹਣੀ ਘੜੀ, ਪਰ ਇਹਦੇ ਲਈ ਜਿਹੜੀ ਮਿਹਨਤ ਆ ਉਹ ਜਿੱਥੇ ਉਸ ਵੇਲੇ ਦੇ ਮਹਾਰਾਜਿਆਂ ਦੀ ਆ, ਪਰ ਇਹਦਾ ਜਿਹੜਾ ਮੁੱਖ
ਮੰਤਵ ਲੈ ਕੇ ਆਏ ਉਹ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਣੀ ਲੈ ਕੇ ਆਏ। ਅੰਮ੍ਰਿਤਸਰ ਵਾਲਾ ਖਾਲਸਾ ਕਾਲਜ ਔਰ ਜਿਹੜਾ ਗੁਰੂਆਂ ਦੇ ਖਿਲਾਫ ਬੋਲਦਾ ਸੀ ਉਹਦੇ ਨਾਲ ਤਿੰਨ ਵਾਰੀ ਸੰਵਾਦ ਕੀਤਾ ਤੇ ਉਹਨੂੰ ਦੱਸਿਆ ਕਿ ਤੇਰਾ ਝੂਠ ਇੱਥੇ ਗੁਰੂਆਂ ਦੀ ਧਰਤੀ ਦੇ ਉੱਤੇ ਨਹੀਂ ਚੱਲਣਾ। ਪੜ੍ਹਾਈ ਅੱਜ ਵੀ ਬੜੀ ਲੋੜ ਆ ਸਾਡੇ ਵਿਦਿਅਕ ਅਦਾਰੇ। ਮੈਂ ਤੇ ਅੱਗੇ ਵੀ ਕਹਿੰਦਾ ਹੁੰਦਾ ਵੀ ਖਾਲਸਾ ਕਾਲਜ ਆਪਣਾ, ਇੱਥੇ ਸਿੱਖੀ ਦੀਆਂ ਬਾਤਾਂ ਚਾਹੀਦੀਆਂ, ਇੱਥੇ ਸਿੱਖ ਇਤਿਹਾਸ ਦੀਆਂ ਬਾਤਾਂ ਚਾਹੀਦੀਆਂ, ਕਿਉਂਕਿ ਆਪਣੇ ਪੁਰਖਿਆਂ ਨੇ ਇਸੇ ਕਰਕੇ ਇਹਨੂੰ ਬਣਾਇਆ ਔਰ ਪੰਥ ਦੀ ਅਮਾਨਤ ਹੈ। ਗਿਆਨੀ ਦਿੱਤ ਸਿੰਘ ਹੋਣਾ ਨੇ ਇੰਨੀ ਮਿਹਨਤ ਕੀਤੀ, ਮਸ਼ਕਤ ਕੀਤੀ ਔਰ ਐਸੀ ਲਹਿਰ ਛੇੜੀ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਗੁਰੂ ਦੇ ਗਿਆਨ ਦਾ ਐਸਾ ਫਲਾਅ ਕੀਤਾ, ਫੇਰ ਤੋਂ ਗੁਰਸਿੱਖੀ ਜਿਹੜੀ ਸੀ ਉਹ ਵਧੀ, ਉਹ ਫੁੱਲੀ। ਅੱਜ ਗਿਆਨੀ ਦਿੱਤ ਸਿੰਘ ਹੋਣਾ ਦੀ ਵੀ ਬਰਸੀ ਹੈ, ਕੌਮ ਦੇ ਯੋਧੇ ਨੇ, ਕੌਮ ਨੂੰ ਚੇਤੇ ਰੱਖਣੇ ਚਾਹੀਦੇ। ਜਿਹੜਾ ਤੇ ਤਿੰਨ ਵਾਰੀ ਹਾਰਿਆ ਵਾ ਸੰਵਾਦ ਵਿੱਚ ਉਹਦੇ ਨਾਮ ਤੇ ਕਿਤਨੇ ਅਦਾਰੇ ਆ, ਪਰ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਦੇ ਉੱਤੇ ਉਂਗਲਾਂ ਤੇ ਆਪਾਂ ਗਿਣ ਲਵਾਂਗੇ। ਗਰੀਬੜਾ ਸਿੱਖ ਸੀ, ਸਧਾਰਨ ਬੰਦਾ ਸੀ, ਵਿਦਵਾਨ ਸੀ, ਗੁਰੂ ਨੂੰ ਸਮਰਪਿਤ ਸੀ, ਸਹਿਣਸ਼ੀਲਤਾ ਵਾਲਾ ਸੀ। ਉਹਨੇ ਸਾਰੀ ਉਮਰ ਗੁਰੂ ਪੰਥ ਦੇ ਲੇਖੇ ਲਾਈ। ਅੱਜ ਉਹਨਾਂ ਦੀ ਵੀ ਬਰਸੀ ਆ, ਗਿਆਨੀ ਦਿੱਤ ਸਿੰਘ ਹੋਣਾ ਦੀ। ਤੋ ਗੁਰੂ ਸਾਹਿਬ ਕੀ ਕਹਿ ਰਹੇ ਆ ਕਿ ਜਿੰਨਾ ਚਿਰ ਤੱਕ ਭਰਮ ਦੂਰ ਨਹੀਂ ਹੁੰਦਾ ਭਾਈ, ਉਹਨਾਂ ਚਿਰ ਤੱਕ ਮਾਇਆ ਦੇ, ਲੋਭ ਦੇ, ਲਾਲਚ

ਬੈਂਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰੀਏ, ਉਸ ਰੱਬ ਦਾ ਸ਼ੁਕਰਾਨਾ ਕਰੀਏ। ਅੱਜ ਦੇ ਦਿਨ ਇਹ ਸਵਾਸ ਮਿਲੇ ਨੇ, ਸੋਹਣੀ ਜ਼ਿੰਦਗੀ ਮਿਲੀ ਹੈ, ਇੱਕ ਦੂਸਰੇ ਦਾ ਸਾਥ ਮਿਲਿਆ, ਕੁਦਰਤੀਆਂ ਢੇਰ ਸਾਰੀਆਂ ਨਿਆਮਤਾਂ ਮਿਲੀਆਂ। ਇਹ ਗੱਡੀ ਮਿਲੀ ਹੈ ਜਿਸ 'ਚ ਜਾ ਰਹੇ, ਇਹ ਸੋਹਣਾ ਆਲਾ ਦੁਆਲਾ ਮਿਲਿਆ, ਸੋਹਣੇ ਲੋਕ ਮਿਲੇ ਨੇ, ਕਾਰੋਬਾਰ, ਸੋਹਣਾ ਪਰਿਵਾਰ, ਨੌਕਰੀ, ਉਸ ਸਭ ਕੁਛ ਦੇ ਲਈ ਸ਼ੁਕਰਾਨਾ ਕਰਦੇ ਹਾਂ। ਅੱਗੇ ਵੱਧਦੇ ਹਾਂ ਚਿਹਰੇ 'ਤੇ ਖੁਸ਼ੀ ਲੈ ਕੇ, ਅੱਗੇ ਵੱਧਦੇ ਹਾਂ। ਅਰਦਾਸ ਕਰਦੇ ਹਾਂ ਕਿ ਜੋ ਕੁਛ ਵੀ ਤੁਸੀਂ ਅੱਜ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਹੌਲੇ ਭਾਰ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ, ਪਿਆਰ ਇਤਫਾਕ ਲੈ ਕੇ ਆਉਣ, ਸਾਂਝ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ। ਅੱਜ 7 ਤਰੀਕ ਆ, ਸਤੰਬਰ ਦਾ ਮਹੀਨਾ ਹੋ ਚੁੱਕਾ, 7:01 ਹੋ ਗਏ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਮਾਂ ਹੋ ਗਿਆ ਆਪਾਂ ਸ਼ਬਦ ਕੀਰਤਨ ਦਾ ਸਰਵਣ ਕਰੀਏ। ਭਾਈ ਭੁਪਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਗਾਇਨ ਕੀਤਾ ਗਿਆ ਇਹ ਸ਼ਬਦ ਕੀਰਤਨ, ਆਓ ਮਾਣਦੇ ਆਨੰਦ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਭ ਰੱਜ ਖੁਸ਼ ਹੋ ਗਏ ਚੜ੍ਹਦੀ ਕਲਾ 'ਚ ਹੋ ਗਏ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ ਸੜਕਾਂ ਦੇ ਉੱਤੇ ਅਤੇ ਖਿਆਲ ਰੱਖਿਓ ਪੇਸ਼ੈਂਸ ਬਣਾਈ ਰੱਖਿਓ ਖਿਆਲ ਰੱਖਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਡਰਾਈਵ ਕਰਦੇ ਸਮੇਂ ਸੜਕ ਦੇ ਉੱਤੇ ਖਿਆਲ ਰਵੇ ਅਤੇ ਉਸ ਰੱਬ ਦਾ ਖਿਆਲ ਉਹਦਾ ਚੇਤਾ ਉਹਦਾ ਸ਼ੁਕਰਾਨਾ ਮਨ ਦੇ ਵਿੱਚ ਜ਼ਰੂਰ ਬਣਿਆ ਰਵੇ ਸੋ ਵੱਧਦੇ ਹਾਂ ਅੱਗੇ ਇੱਕ ਦੂਸਰੇ ਦੇ ਨਾਲ ਸਾਥ ਬਣ ਕੇ ਅੱਗੇ ਵੱਧਦੇ ਹਾਂ ਕਹਿੰਦੇ ਨੇ ਕਿ ਇੱਕ ਦੂਸਰੇ ਦਾ ਸਾਥ ਹੋਵੇ ਅਤੇ ਫਿਰ ਸਫ਼ਰ ਆਸਾਨ ਹੋ ਜਾਂਦਾ ਅਤੇ ਆਓ ਫਿਰ ਇਸ ਸਫ਼ਰ ਨੂੰ ਆਸਾਨ ਜਿਹਾ ਕਰਕੇ ਅੱਗੇ ਵੱਧਦੇ ਹਾਂ ਅਤੇ ਜੇਕਰ ਤੁਸੀਂ ਸਾਥ ਦੇਣਾ ਹੋਵੇ ਟ੍ਰੈਫਿਕ ਬਾਰੇ ਕੋਈ ਜਾਣਕਾਰੀ ਜਾਂ ਕੋਈ ਕਮਿਊਨਿਟੀ ਦੀ ਕੋਈ ਆਸ ਪਾਸ ਦੀ ਕੋਈ ਖਬਰ ਸੁਰਤ ਕੋਈ ਹੈਲੋ ਹਾਏ ਸਤਿ ਸ਼੍ਰੀ ਅਕਾਲ ਕੋਈ ਹੂੰ ਹੰਗਾਰਾ ਅਤੇ ਉਹ ਤੁਸੀਂ 044-717-1674 ਇਹ ਸਾਡਾ ਵਟਸਐਪ ਨੰਬਰ ਹੈ ਇਹਦੇ ਉੱਤੇ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਵੀ ਭੇਜ ਸਕਦੇ ਹੋ ਸੋ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਓ ਹੁਣ ਅੱਗੇ ਵੱਧਦੇ ਹਾਂ ਅਤੇ ਮੌਸਮ ਦੇ ਬਾਰੇ ਜਾਣਦੇ ਹਾਂ ਮੌਸਮ ਕਿ ਜਿਹੜਾ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਬਦਲ ਚੁੱਕਾ ਅਤੇ ਆਓ ਵੇਖਦੇ ਹਾਂ ਕਿੰਨਾ ਕਿਤੇ ਕਿੱਧਰ ਨੂੰ ਬਦਲ ਚੁੱਕਾ ਸਿਡਨੀ ਤੋਂ ਸ਼ੁਰੂਆਤ ਕਰੀਏ ਅਤੇ 13-14 ਦੇ ਆਸ ਪਾਸ ਤਾਪਮਾਨ ਹੈ ਜ਼ਿਆਦਾ ਤੋਂ ਜ਼ਿਆਦਾ ਅੱਜ 22 ਤੱਕ ਜਾ ਸਕਦਾ ਤੇਜ਼ ਹਵਾਵਾਂ ਕਈ ਇਲਾਕਿਆਂ ਦੇ ਵਿੱਚ ਪਰੇਸ਼ਾਨ ਕਰ ਸਕਦੀਆਂ ਨੇ ਜਿੱਦਾਂ ਕਿ ਇਲਾਵਾਰਾ ਕੋਸਟ ਹੰਟਰ ਵੈਲੀ ਵਗੈਰਾ ਅਤੇ ਵੈਸੇ ਅੱਜ ਮੀਂਹ ਦੇ 90% ਚਾਂਸ ਨੇ ਸਿਡਨੀ ਦੇ ਵਿੱਚ 1-5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਆ ਖਾਸ ਤੌਰ ਦੇ ਉੱਤੇ ਸ਼ਾਮ ਦੇ ਸਮੇਂ 'ਤੇ ਜਾਂ ਫਿਰ ਬਾਅਦ ਦੁਪਹਿਰ ਪਹਿਲਾਂ ਧੁੱਪ ਸੋਹਣੀ ਸਵੇਰੇ ਸਵੇਰੇ ਖਿੜੀ ਹੈ ਸਾਊਥ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ ਇਸ ਸਾਰੇ ਹਫ਼ਤੇ ਦੇ ਵਿੱਚ 20 ਦੇ ਆਸ ਪਾਸ ਤਾਪਮਾਨ ਰਹਿਣ ਦੇ ਆਸਾਰ ਨੇ ਅੱਜ ਮੀਂਹ ਪੈਣਾ ਇਸ ਕਰਕੇ ਕੱਲ੍ਹ ਦੇ ਦਿਨ 20 ਤੋਂ ਹੇਠਾਂ ਤਾਪਮਾਨ ਡਿੱਗੂਗਾ ਅਤੇ ਉਸ ਤੋਂ ਬਾਅਦ 20 ਦੇ ਆਸ ਪਾਸ ਮੈਕਸੀਮਮ ਰਹਿਣ ਦੇ ਆਸਾਰ ਨੇ ਇਸ ਹਫ਼ਤੇ ਦੇ ਵਿੱਚ ਅਤੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਵੱਡੀ ਤਬਦੀਲੀ ਆ ਚੁੱਕੀ ਹੈ ਮੈਲਬਨ ਦੇ ਵਿੱਚ ਕਿੰਨੀ ਕੁ ਤਬਦੀਲੀ ਆ ਉਹ ਵੇਖਦੇ ਹਾਂ 11 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ 14 ਤੱਕ ਜਾ ਸਕਦਾ ਇੱਥੇ ਵੀ 90% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ ਸਵੇਰਾ ਸਵੇਰਾ ਤਾਂ ਕਲੀਅਰ ਹੈ ਸੋਹਣਾ ਧੁੱਪ ਵਾਲਾ ਅਤੇ ਉਸ ਤੋਂ ਬਾਅਦ ਫਿਰ ਵੱਧ ਦੁਪਹਿਰ ਮੀਂਹ ਦੇ ਚਾਂਸ ਬਣੇ ਨੇ ਵੈਸਟ ਵਾਲੇ ਪਾਸੇ ਸਾਊਥ ਵੈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ ਕੱਲ੍ਹ ਦੇ ਦਿਨ ਸੋਹਣੀ ਧੁੱਪ ਜਿੱਥੇ ਖਿੜੂਗੀ ਉੱਥੇ ਫਿਰ ਅੱਗੇ ਚੱਲ ਕੇ ਦਿਨ ਦੇ ਅਖੀਰੀ ਜਿਹੇ ਹਿੱਸੇ ਦੇ ਵਿੱਚ ਮੀਂਹ ਪੈਣ ਦੇ ਵੀ ਚਾਂਸ ਨੇ ਜਿਹਦੀ ਵਜ੍ਹਾ ਕਰਕੇ ਬੁੱਧਵਾਰ ਦੇ ਦਿਨ ਤਾਪਮਾਨ ਥੋੜ੍ਹਾ ਜਿਹਾ ਹੇਠਾਂ ਜ਼ਰੂਰ ਡਿੱਗੂਗਾ ਪਰ ਹੁਣ ਉਹਨਾਂ ਹੇਠਾਂ ਨਹੀਂ ਸੋ ਦਿਨ ਵੱਡੇ ਵੀ ਹੋ ਚੁੱਕੇ ਨੇ ਅਤੇ ਦਿਨ ਪਹਿਲਾਂ ਨਾਲੋਂ ਜਿੱਦਾਂ ਕਹਿ ਦਿੰਦੇ ਨੇ ਪੰਜਾਬੀ 'ਚ ਖਿੜ ਚੁੱਕੇ ਨੇ ਦਿਨ ਸੋ ਇਸ ਹਫ਼ਤੇ ਦੇ ਵਿੱਚ ਤਾਪਮਾਨ ਜਿਹੜਾ ਉਹ ਇੱਥੇ ਕੁ ਜਿਹੀ ਮੈਕਸੀਮਮ ਰਹਿਣ ਵਾਲਾ ਸੋ ਸੋਹਣੀਆਂ ਧੁੱਪਾਂ ਖਿੜਨਗੀਆਂ ਇਸ ਹਫ਼ਤੇ ਦੇ ਵਿੱਚ ਲੱਗ ਨਹੀਂ ਰਿਹਾ ਕਿ ਹੁਣ ਫਿਰ ਦੁਬਾਰਾ ਤੋਂ ਕਿਤੇ ਬਹੁਤਾ ਜ਼ੋਰ ਠੰਡ ਉਸ ਹਿਸਾਬ ਦੇ ਨਾਲ ਫੜੂਗੀ ਯਾਨੀ ਕਿ ਮੌਸਮ ਬਦਲ ਚੁੱਕਾ ਬ੍ਰਿਸਬੇਨ 17-18 ਦੇ ਆਸ ਪਾਸ ਤਾਪਮਾਨ ਅਤੇ 26 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਇੱਥੇ ਵੀ ਮੀਂਹ ਦੇ ਚਾਂਸ 80% ਨੇ ਪਰ ਦਿਨ ਕਲੀਅਰ ਆ ਮੀਂਹ ਉਸ ਤੋਂ ਬਾਅਦ ਵਾਲੀਆਂ ਗੱਲਾਂ ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਅੱਜ ਵੈਸੇ ਸਭ ਤੋਂ ਵਧੇਰੇ ਤਾਪਮਾਨ ਚਲਿਆ ਜਾਊਗਾ ਪਰ ਉਸ ਤੋਂ ਬਾਅਦ 23-24 ਦੇ ਆਸ ਪਾਸ ਮੈਕਸੀਮਮ ਸ਼ੋਅ ਹੋ ਰਿਹਾ ਅਤੇ ਸਾਰੇ ਦਿਨ ਬੜੇ ਵਧੀਆ ਕਲੀਅਰ ਪਰਥ ਸਵੇਰੇ ਸਵੇਰੇ 12 ਦੇ ਆਸ ਪਾਸ ਤਾਪਮਾਨ ਨੇ 23 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸਾਊਥ ਈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਧੁੱਪ ਵਾਲਾ ਦਿਨ ਹੋ ਨਿਬੜੂਗਾ ਅਤੇ ਲਗਭਗ ਸਾਰਾ ਹੀ ਹਫ਼ਤਾ ਧੁੱਪ ਵਾਲਾ ਹੋ ਨਿਬੜੂਗਾ ਸ਼ੁੱਕਰਵਾਰ ਦੇ ਦਿਨ ਜਾਂਦੇ ਜਾਂਦੇ ਮੀਂਹ ਦੇ ਚਾਂਸ ਜ਼ਰੂਰ ਦਿਖਾਈ ਦੇ ਰਹੇ ਨੇ ਐਡੀਲੇਡ ਦੇ ਵਿੱਚ ਵੀ ਸੋਹਣੀ ਧੁੱਪ ਖਿੜੂਗੀ ਸਵੇਰੇ ਸਵੇਰੇ 7-8 ਦੇ ਆਸ ਪਾਸ ਤਾਪਮਾਨ ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਸੋਹਣਾ ਧੁੱਪ ਵਾਲਾ ਦਿਨ ਅਤੇ ਇੱਥੇ ਵੀ ਸਾਰਾ ਹਫ਼ਤਾ ਕੁਛ ਇਸੇ ਤਰ੍ਹਾਂ ਦਾ ਹੀ ਮਾਹੌਲ ਚਾਲ ਰਹਿਣ ਵਾਲਾ ਇੱਕ ਸਾਰ ਤਾਪਮਾਨ ਹੁਬਾੜ ਦੇ ਵਿੱਚ 8 ਤਾਪਮਾਨ ਅਤੇ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਦੇ ਦਿਨ ਮੀਂਹ ਦੇ ਚਾਂਸ ਹਲਕੇ ਫੁਲਕੇ ਜਿਹੇ ਬਣ ਸਕਦੇ ਨੇ ਇਸ ਹਫ਼ਤੇ ਦੇ ਵਿੱਚ ਬੁੱਧਵਾਰ ਦਾ ਦਿਨ ਤੇਜ਼ ਹਨੇਰੀਆਂ ਵਗ ਸਕਦੀਆਂ ਨੇ ਬਾਕੀ ਸਾਰਾ ਹਫ਼ਤਾ ਬੜਾ ਵਧੀਆ ਕਲੀਅਰ ਅਤੇ ਕੈਨਬਰਾ ਦੇ ਵਿੱਚ ਸਵੇਰੇ ਸਵੇਰੇ ਸਮੇਂ 9 ਤਾਪਮਾਨ ਚਲਾ ਗਿਆ ਅਤੇ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਅੱਜ ਦਾ ਦਿਨ ਬੜਾ ਵਧੀਆ ਕਲੀਅਰ ਸੋਹਣਾ ਅਤੇ ਬਾਕੀ ਵੀ ਦਿਨ ਸਾਰੇ ਇਸੇ ਤਰ੍ਹਾਂ ਦੇ ਨਾਲ ਹੀ ਸੋ ਇਸ ਹਫ਼ਤੇ ਦੇ ਵਿੱਚ ਆਸਟ੍ਰੇਲੀਆ ਭਾਰਤ ਦੇ ਵਿੱਚ ਆਪਾਂ ਕਹਿ ਲਈਏ ਕਿ ਮੌਸਮ ਬਹੁਤ ਵਧੀਆ ਰਹਿਣ ਵਾਲਾ ਦਿਨ ਕਲੀਅਰ ਨੇ ਅਤੇ ਮਾਣੋ ਤੁਸੀਂ ਆਨੰਦ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣ ਦੇ ਚਾਂਸ ਸਵੇਰੇ ਸਵੇਰੇ 24 ਤੱਕ ਚਲਾ ਗਿਆ ਅਤੇ ਸਾਰਾ ਹੀ ਹਫ਼ਤਾ ਗਰਮੀ ਇਸੇ ਤਰ੍ਹਾਂ ਰਹਿਣ ਦੇ ਆਸਾਰ ਨੇ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ ਅਤੇ ਜੇ ਤੁਹਾਡੇ ਕੋਲ ਟ੍ਰੈਫਿਕ ਦੀ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ, ਤਾਂ ਕਿ ਆਪਾਂ ਆਪਣੇ ਸਰੋਤਿਆਂ ਤੱਕ ਅੱਗੇ ਪਹੁੰਚਾ ਸਕੀਏ। ਅਤੇ ਫਿਲਹਾਲ ਜੋ ਵੈਬਸਾਈਟ 'ਤੇ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲਾਂ ਮੈਲਬਨ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਅਤੇ ਜੇਕਰ ਕੋਈ ਕਿਸੇ ਕਿਸਮ ਦੀ ਜਾਣਕਾਰੀ ਤੁਸੀਂ ਵਿਕਰੋੜ ਤੱਕ ਪਹੁੰਚਾਉਣੀ ਤਾਂ 13-11-70 ਦੇ ਉੱਤੇ ਰਿਪੋਰਟਿੰਗ ਕਰ ਸਕਦੇ ਹੋ, ਅਤੇ ਜੇ ਤੁਸੀਂ ਐਮਰਜੈਂਸੀ ਵੇਖਦੇ ਹੋ ਕੋਈ ਤਾਂ ਫਿਰ 000 ਦੇ ਉੱਤੇ ਕਾਲ ਕਰਿਓ। ਯਾਦ ਰਹੇ ਕਿ ਐਮਰਜੈਂਸੀ ਦੇ ਵਿੱਚ ਹੀ 000 ਕਾਲ ਕੀਤੀ ਜਾਵੇ। ਅਤੇ ਇੱਧਰ ਇੱਕ ਅਪਡੇਟ ਕਲਾਈਡ ਨੌਰਥ ਤੋਂ ਆ, ਜਿੱਥੇ ਥੋਮਸਨ ਰੋਡ ਜਿਹੜੀ ਉਹ ਬੰਦ ਕੀਤੀ ਗਈ ਈਸਟ ਬਾਊਂਡ ਵਾਲੇ ਪਾਸੇ, ਇਹ ਬੈਰਿਕ ਵਾਲੇ ਪਾਸੇ ਨੂੰ ਜਦੋਂ ਤੁਸੀਂ ਜਾਂਦੇ ਹੋ, ਅਤੇ ਕਰੈਨਬਰਨ ਰੋਡ ਜਿਹੜੀ ਆ ਉਹ 5 ਵਜੇ ਤੱਕ ਬੰਦ ਹੈ। ਇੱਥੇ ਕੁਛ ਸੜਕੀ ਮੁਰੰਮਤ ਕੋ ਕੰਮ ਕਾਰਜ ਚੱਲ ਰਹੇ ਨੇ, ਜਿਹਦੀ ਵਜ੍ਹਾ ਕਰਕੇ ਡੀਟੂਰ ਦਿੱਤੇ ਗਏ ਨੇ ਵਿਲਰਸ ਪਾਰਕ ਡਰਾਈਵ ਅਤੇ ਗਲਾਸਕੋਕ ਰੋਡ। ਸੋ ਇੱਧਰ ਨੂੰ ਜਾਣ ਦੇ ਉੱਤੇ ਵਧੇਰੇ ਸਮਾਂ ਤੁਹਾਨੂੰ ਲੱਗੇਗਾ, ਉਹ ਚੀਜ਼ ਜ਼ਰੂਰ ਵਿੱਚ ਪਲੱਸ ਕਰ ਲਿਓ। ਇੱਕ 40-45 ਮਿੰਟ ਪਹਿਲਾਂ ਦੀ ਅਪਡੇਟ ਵੈਸਟਾਲ ਰੋਡ ਤੋਂ ਸਪਰਿੰਗਵੇਲ ਸਾਊਥ, ਜਿੱਥੇ ਕਿ ਜਿਹੜੀਆਂ ਲੇਨਾਂ ਨੇ ਉਹ ਬਲੋਕ ਨੇ, ਇੰਟਰਸੈਕਸ਼ਨ ਇਹ ਪੈਂਦਾ ਜੇ ਵੈਸਟਾਲ ਅਤੇ ਹਿਥਰਟਨ ਰੋਡ ਦਾ, ਸਪਰਿੰਗਵੇਲ ਸਾਊਥ ਦਾ ਇਲਾਕਾ ਜਿੱਥੇ ਕਿ ਐਕਸੀਡੈਂਟ ਹੋਇਆ ਸੀ। ਇਸੇ ਵਜ੍ਹਾ ਦੇ ਕਰਕੇ ਹੁਣ ਸਮੱਸਿਆ ਤੁਹਾਨੂੰ ਆ ਰਹੀ ਆ। ਵੈਸੇ ਲੇਨਾਂ ਇਹ ਸਾਰੀਆਂ ਖੋਲ੍ਹ ਜ਼ਰੂਰ ਦਿੱਤੀਆਂ ਗਈਆਂ ਨੇ ਹੁਣ ਜੋ ਤਾਜ਼ਾ ਅਪਡੇਟ ਹੈ, ਪਰ ਫਿਰ ਵੀ ਇਹ ਜ਼ਰੂਰ ਪ੍ਰਭਾਵਿਤ ਇਸ ਟਾਈਮ ਕਰ ਰਹੀ ਆ ਤੁਹਾਡੇ ਸਫ਼ਰ ਨੂੰ। ਸੋ ਇਹਦਾ ਜ਼ਰੂਰ ਖਿਆਲ ਰੱਖਿਓ। ਬਾਕੀ ਕੋਈ ਖਾਸ ਵੱਡੀ ਕੋਈ ਅਪਡੇਟ ਨਹੀਂ, ਬੜਾ ਸੋਹਣਾ ਸਵੇਰੇ ਸਵੇਰੇ ਦੇ ਸਮੇਂ ਮਾਹੌਲ ਚਾਲ। ਸਿਡਨੀ ਵਾਲੇ ਪਾਸੇ ਚੱਲੀਏ ਅਤੇ ਡਾਰਲਿੰਗ ਹਸਟ ਦੇ ਵਿੱਚ 2 ਕਾਰਾਂ ਦਾ ਐਕਸੀਡੈਂਟ ਹੋਇਆ ਵਾ, ਜਿਹਦੀ ਵਜ੍ਹਾ ਦੇ ਕਰਕੇ ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਜਿਹੜੀ ਆ ਉਹ ਪ੍ਰਭਾਵਿਤ ਹੈ। ਈਸਟਰਨ ਡਿਸਟ੍ਰੀਬਿਊਟਰ ਟਨਲ ਦੇ ਵਿੱਚ ਜਿੱਦਾਂ ਤੁਸੀਂ ਬੌਂਡਾਈ ਦੇ ਐਗਜ਼ਿਟ ਦੇ ਉੱਤੇ ਪਹੁੰਚਦੇ ਹੋ ਅਤੇ ਉੱਥੇ ਇਹ ਸਮੱਸਿਆ ਤੁਹਾਨੂੰ ਆਊਗੀ। ਸੋ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ। ਅਤੇ ਬਾਕੀ ਸਭ ਠੀਕ ਠਾਕ ਲੱਗ ਰਿਹਾ, ਕੋਈ ਖਾਸ ਵੱਡੀ ਕੋਈ ਸਮੱਸਿਆ ਨਹੀਂ, ਪਰ ਹਾਂ ਸਵੇਰੇ ਸਵੇਰੇ ਦੇ ਸਮੇਂ ਟ੍ਰੈਫਿਕ ਜ਼ਰੂਰ ਹੁੰਦੀ ਹੈ। ਅਤੇ ਜੇ ਤੁਹਾਨੂੰ ਟ੍ਰੈਫਿਕ ਮਿਲਦੀ ਆ ਤਾਂ ਫਿਰ ਭਾਈ ਤੁਸੀਂ ਥੋੜ੍ਹਾ ਠਰਮਾ ਪੇਸ਼ੈਂਸ ਜ਼ਰੂਰ ਬਣਾਈ ਰੱਖਿਓ। ਆਓ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ। ਅਤੇ ਡਾਇਰੀ ਪਰਿਵਾਰ ਦੇ ਵੱਲੋਂ ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਟਾਰਨੇਟ ਤੋਂ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਯੈਸਟਰਡੇ ਡਿਨਰ ਵਾਜ਼ ਗ੍ਰੇਵੀ ਵਾਲਾ ਮੁਰਗਾ ਵਿਦ ਆਟਾ, ਮਿਕਸ ਮੱਕੀ ਆਟਾ, ਐਡ ਅਜਵਾਇਨ, ਕਸੂਰੀ ਮੇਥੀ, ਬਲੈਕ ਪੇਪਰ ਰੋਟੀ ਵਿਦ ਬੀਟ ਰੂਟ ਅਤੇ ਨਾਲ ਸਲਾਦ। ਬਹੁਤ ਧੰਨਵਾਦ ਜੀ ਤੁਹਾਡਾ ਇਹ ਸੋਹਣੇ ਸੋਹਣੇ ਆਈਡੀਆ ਸ਼ੇਅਰ ਕਰਨ ਦੇ ਲਈ। ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਰੀਗਬੰਦ ਤੋਂ ਪਾ ਰਹੇ ਨੇ ਸਾਂਝਾ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਪ੍ਰਿਆ, ਅਮਿਤ, ਸ਼ਾਇਨ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਇੱਕ ਪਿਆਰੀ ਜੀ ਕਹਾਣੀ ਭੇਜਦੇ ਨੇ, ਬਹੁਤ ਮਿਹਰਬਾਨੀ। ਜਸਵਾਲ ਸਾਹਿਬ ਕਹਿੰਦੇ ਨੇ ਕਿ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਬੇਕਾਬੂ ਮਨ ਹੈ, ਇਸ ਦੇ ਉੱਤੇ ਨਿਯੰਤਰਣ ਰੱਖੋ। ਧੰਨਵਾਦ ਜਸਵਾਲ ਸਾਹਿਬ। ਅਤੇ ਅਜੀਤ ਬੁੱਟਰ ਜੀ ਤਤੂਰਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੋਕਲੇਟ, ਚਾਹ, ਕੌਫੀ ਅਤੇ ਹੋਰ ਚੀਜ਼ੀਆਂ 'ਤੇ ਬਹੁਤ ਮਿਹਰਬਾਨੀ। ਸੁਰਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਅਤੇ ਇੱਧਰ ਦਲਜੀਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਿਤੇ ਰੇਡੀਓ ਹਾਂਜੀ ਦੀ ਸਾਰੀ ਟੀਮ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਸੋਮਵਾਰ, ਬਹੁਤ ਮਿਹਰਬਾਨੀ। ਗੁਰਜਨ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਦੀਪ ਦਿਓਲ ਜੀ ਸਾਂਝਾ ਪਾਉਂਦੇ ਨੇ ਵਲਕੂਲਗਾ ਤੋਂ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਐਡੀਲੇਟ ਤੋਂ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ ਆਪ ਜੀ ਦਾ ਦਿਨ। ਅਤੇ ਗੁਰਜੀਤ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ। ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 22 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ। ਇੱਧਰ ਬ੍ਰੋਇ ਸਿਸਟਰਸ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਤੁਹਾਡਾ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸ਼ਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਗੁਰਿੰਦਰ ਖਿੰਦਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਤਾਜਵੀਰ ਅਤੇ ਸਾਰੇ ਸਾਰੇ ਪਰਿਵਾਰ ਵੱਲੋਂ। ਕਰਨ ਜੀ ਕਹਿੰਦੇ ਕਿ ਸ਼ੁਕਰੀਆ, ਅੱਜ ਦੇ ਦਿਨ ਬਹੁਤ ਹੀ ਸੋਹਣਾ ਬਿਊਟੀਫੁੱਲ ਸ਼ਬਦ ਪਲੇ ਕਰਨ ਦੇ ਲਈ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮੰਡੇ ਦਾ ਵੈਲਕਮ ਬੈਕ ਕਰਦੇ ਨੇ, ਅਤੇ ਮਨਿੰਦਰ ਕੌਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁੱਡ ਮਾਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ ਪਿਆਰੇ ਜੇ ਫੁੱਲਾਂ ਦੇ ਨਾਲ ਲਵਜੋਤ ਧੁਨਾ ਜੀ ਸਲਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ ਸਮਾਈਲ ਦੇ ਨਾਲ ਅਤੇ ਹੁਣ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਅਤੇ ਆ ਕੇ ਫਿਰ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਫਿਲਹਾਲ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
1: ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885778 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
9: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ Stone Mason ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
10: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
11: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
12: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
13: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो दियो मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
14: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। थोड़ा कोई हल करिए।
5: किथे वज गई तेरी गड्डी?
7: गड्डी तां ठीक होजू, पर इंश्योरेंस वालियां नू, लीगल वालियां नू एथे परदेस विच समझाऊंगा किवें?
5: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंक स्मैश रिपेयर, रेवन हॉल।
6: यार तू इत्थे इनी छेती आके पक्का वी हो गया, की जुगाड़ लाया है?
7: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू PR दी राह भी विखाई। इन्ना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे, या फिर विजिट करो बंसल immigration.com.au।
13: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
9: किचन द स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन। थोड़े घर नु बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
10: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक, ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालां तो साइनेज लीडर्स, अपने बिजनेस नू चमकाओ। कॉल 1300-1516-16, quicksignage.com.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਆਪਾਂ ਖੁਸ਼ ਹਾਂ ਉਹਦੀਆਂ ਦਿੱਤੀਆਂ ਦਾਤਾਂ ਦੇ। ਇਸੇ ਖੁਸ਼ੀ ਨੂੰ ਚਿਹਰੇ 'ਤੇ ਸਜਾ ਕੇ ਆਓ। ਵੱਧਦੇ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਤਾਰਵੀਂ ਸਦੀ ਦੀ ਠੰਡੀ ਜੀ ਸਵੇਰ, ਇੰਗਲੈਂਡ ਦੇ ਵਿੱਚ ਅੱਜ ਦੀ ਸਵੇਰ ਕਾਫੀ ਉਦਾਸ ਸੀ। ਉਦਾਸ ਇਸ ਕਰਕੇ ਕਿਉਂਕਿ ਅੱਜ ਤਿੰਨ ਲੋਕਾਂ ਦੀ ਜ਼ਿੰਦਗੀ ਮੌਤ ਦਾ ਫੈਸਲਾ ਆਉਣਾ ਸੀ। ਅਸਲ ਦੇ ਵਿੱਚ ਫੌਜ ਦੇ ਵਿੱਚ ਕਾਨੂੰਨ ਬੜੇ ਸਖਤ ਹੋਣ ਦੇ ਕਰਕੇ ਤਿੰਨ ਲੋਕ ਜਿਨ੍ਹਾਂ ਨੇ ਕਿ ਵੱਡੇ ਅਫਸਰ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ। ਕਾਰਵਾਈ ਵੀ ਇੱਦਾਂ ਦੀ ਕਿ ਆਮ ਲੋਕਾਂ ਦੇ ਵਿੱਚ ਚਰਚੇ ਕਿ ਫੌਜੀਆਂ ਦੇ ਕਾਨੂੰਨ ਬੜੇ ਸਖਤ ਹੁੰਦੇ ਨੇ, ਬੜੇ ਬੇਰਹਿਮ ਹੁੰਦੇ ਨੇ, ਜਦੋਂ ਗੱਲ ਅਨੁਸ਼ਾਸਨ ਦੀ ਆ ਜਾਵੇ ਤਾਂ ਫਿਰ ਹੋਰ ਕੁਛ ਨਹੀਂ ਵੇਖਿਆ ਜਾਂਦਾ। ਸੋਚ ਵਿਚਾਰ ਇਸ ਕਰਕੇ ਜ਼ਿਆਦਾ ਚੱਲ ਰਿਹਾ ਸੀ ਕਿਉਂਕਿ ਇਹ ਜਿਹੜੇ ਤਿੰਨ ਜਵਾਨ ਸੀ, ਇਹਨਾਂ ਨੇ ਬੜੀ ਦਲੇਰੀ ਦੇ ਨਾਲ ਕਹਿੰਦੇ ਨੇ ਕਿ ਬੜੀਆਂ ਜੰਗਾਂ ਦੇ ਵਿੱਚ ਆਪਣੇ ਦੇਸ਼ ਦੇ ਲਈ ਲੜਿਆ ਸੀ, ਇਸ ਕਰਕੇ ਇਹਨਾਂ ਦੇ ਲਈ ਮੌਤ ਦੀ ਸਜ਼ਾ ਤੈਅ ਕਰਨੀ ਥੋੜ੍ਹੀ ਔਖੀ ਲੱਗ ਰਹੀ ਸੀ। ਪਰ ਜੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਫਿਰ ਇਹਨਾਂ ਨੂੰ ਮਾਫ਼ ਨਹੀਂ ਸੀ ਕੀਤਾ ਜਾ ਸਕਦਾ। ਸਮੱਸਿਆ ਇਹ ਆਈ ਕਿ ਇਹਨਾਂ ਨੇ ਕਿਸੇ ਆਪਣੇ ਵੱਡੇ ਅਫਸਰ ਦੀ ਹੁਕਮ ਅਧੂਲੀ ਕੀਤੀ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਨੂੰ ਕਾਫ਼ੀ ਦਿਨਾਂ ਤੋਂ ਜੇਲ੍ਹ ਦੀ ਇੱਕ ਹਨੇਰੀ ਕੋਠੜੀ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ। ਅਤੇ ਬਾਹਰ ਸੋਚ ਵਿਚਾਰਾਂ ਚੱਲ ਰਹੀਆਂ ਸੀ ਕਿ ਆਖਿਰਕਾਰ ਇਹਨਾਂ ਤਿੰਨਾਂ ਦਾ ਕੀ ਕੀਤਾ ਜਾਵੇ। ਅਤੇ ਉਹ ਇਹਨਾਂ ਹਨੇਰੀਆਂ ਕੋਠੜੀਆਂ ਦੇ ਵਿੱਚ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਸੀ। ਅਤੇ ਨਾਲ ਮਨ ਦੇ ਵਿੱਚ ਵਿਚਾਰ ਆਉਂਦਾ, ਆਪਾਂ ਤਾਂ ਦੇਸ਼ ਦੇ ਲਈ ਬੜੀਆਂ ਜੰਗਾਂ ਜਿੱਤੀਆਂ ਨੇ, ਆਪਾਂ ਤਾਂ ਆਪਣੀ ਜਾਨ ਤੱਕ ਵਾਰਨ ਦੀ ਸਹੁੰ ਖਾਧੀ ਸੀ ਅਤੇ ਬੜੀਆਂ ਥਾਵਾਂ ਦੇ ਉੱਤੋਂ ਬਚ ਕੇ ਨਿਕਲ ਆਏ। ਉਹ ਪਤਾ ਨਹੀਂ ਕੀ ਰੱਬ ਦੀ ਕੁਦਰਤ, ਪਰ ਫਿਰ ਵੀ ਸਾਡੀ ਸੇਵਾ ਭਾਵਨਾ ਦੇ ਵਿੱਚ ਤਾਂ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਹੀਂ ਸੀ। ਜੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਗਈ ਤਾਂ ਉਹਦੇ ਪਿੱਛੇ ਵੀ ਕਾਰਨ ਕਈ ਠੋਸ ਸੀ। ਪਰ ਇੱਧਰ ਜੇਕਰ ਕਰਨਲ ਸਾਹਿਬ ਦੀ ਗੱਲ ਕਰੀਏ, ਜਿਨ੍ਹਾਂ ਦੇ ਹਿੱਸੇ ਜ਼ਿੰਮੇਵਾਰੀ ਲੱਗੀ ਸੀ ਅਤੇ ਉਹਨਾਂ ਦਾ ਵਿਚਾਰ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ, ਜੇਕਰ ਅੱਜ ਇਹਨਾਂ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਬਾਕੀ ਫੌਜੀ ਵੀ ਬਗਾਵਤ ਕਰਨਗੇ। ਅਨੁਸ਼ਾਸਨ ਦਾ ਕੀ ਬਣੇਗਾ, ਡਿਸਿਪਲਿਨ ਬਹੁਤ ਜ਼ਰੂਰੀ ਹੈ। ਸਮੱਸਿਆ ਇਹ ਸੀ ਕਿ ਕਰਨਲ ਸਾਹਿਬ ਇਹ ਭਲੀ ਭਾਂਤ ਜਾਣਦੇ ਸੀ, ਇਹ ਤਿੰਨੇ ਜਵਾਨ ਜਿਨ੍ਹਾਂ ਦੀ ਕਿ ਉਮਰ ਵੀ ਹਲੇ ਕੁਝ ਖਾਸ ਨਹੀਂ ਹੈ। ਪਹਿਲੀ ਗੱਲ ਤਾਂ ਇਹਨਾਂ ਨੇ ਦੇਸ਼ ਦੇ ਲਈ ਬਹੁਤ ਕੁਛ ਕੀਤਾ। ਦੂਸਰੀ ਗੱਲ, ਜੇਕਰ ਇਹਨਾਂ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਫੌਜ ਦੇ ਲਈ ਇੱਕ ਵੱਡਾ ਘਾਟਾ ਹੋਵੇਗਾ। ਪਿਛਲੀਆਂ ਕਈ ਲੜੀਆਂ ਗਈਆਂ ਜੰਗਾਂ ਦੇ ਵਿੱਚ ਜੇਕਰ ਉਹਨਾਂ ਦੀ ਕਾਰਗੁਜ਼ਾਰੀ ਵੇਖੀਏ ਤਾਂ ਇੱਦਾਂ ਦੇ ਤਿੰਨ ਜਵਾਨ ਗਵਾ ਦੇਣੇ ਇਹ ਫੌਜ ਦੇ ਲਈ ਕੋਈ ਬਹੁਤੀ ਵਾਜਬ ਗੱਲ ਨਹੀਂ। ਸੋ ਇਸ ਕਰਕੇ ਉਹ ਫੈਸਲਾ ਨਹੀਂ ਸੀ ਲੈ ਪਾ ਰਹੇ। ਪਰ ਆਖਿਰਕਾਰ ਅੱਜ ਦੇ ਦਿਨ ਉਹਨਾਂ ਨੇ ਇਹ ਫੈਸਲਾ ਲਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਫਾਂਸੀ ਦੇ ਦਿੱਤੀ ਜਾਵੇ, ਬਾਕੀ ਦੋ ਨੂੰ ਬਚਾ ਲਿਆ ਜਾਵੇ। ਉਹਦੇ ਨਾਲ ਅਨੁਸ਼ਾਸਨ ਵੀ ਬਚਿਆ ਰਹੂਗਾ, ਲੋਕਾਂ ਦੇ ਵਿੱਚ ਡਰ ਵੀ ਪੈਦਾ ਰਹੂਗਾ ਅਤੇ ਬਣਦੀ ਸਜ਼ਾ ਵੀ ਮਿਲ ਜਾਊਗੀ। ਪਰ ਹੁਣ ਇਹ ਫੈਸਲਾ ਕੀਤਾ ਕਿੱਦਾਂ ਜਾਵੇ, ਤਿੰਨਾਂ ਦੇ ਵਿੱਚੋਂ ਕਿਹੜਾ ਐਸਾ, ਕਿਉਂਕਿ ਸਾਰਿਆਂ ਦੀ ਸਜ਼ਾ ਇੱਕੋ ਜਿਹੀ ਹੋਣੀ ਚਾਹੀਦੀ ਹੈ, ਕਿਉਂਕਿ ਸਾਰਿਆਂ ਨੇ ਜ਼ੁਲਮ ਇੱਕੋ ਜਿਹਾ ਕੀਤਾ। ਸੋ ਆਖਿਰਕਾਰ ਹੁਣ ਫੈਸਲਾ ਕਿਸਮਤ ਦੇ ਹੱਥਾਂ ਦੇ ਵਿੱਚ ਦੇਣ ਦਾ ਵਿਚਾਰ ਬਣਾਇਆ ਗਿਆ। ਕਰਨਲ ਸਾਹਿਬ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਤਿੰਨ ਮੋਹਰਾਂ ਲੈਵਾਂਗੇ, ਤਿੰਨਾਂ ਦੇ ਵਿੱਚੋਂ ਦੋ ਚਿੱਟੀਆਂ ਅਤੇ ਇੱਕ ਲਾਲ,
ਇਹ ਮੋਹਰ ਜਿਹੜੇ ਫੌਜੀ ਦੇ ਹਿੱਸੇ ਆ ਗਈ ਉਹਨੂੰ ਤੰਬੂ ਦੇ ਪਿੱਛੇ ਖੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ, ਯਾਨੀ ਕਿ ਉਹਦੇ ਲਈ ਮੌਤ ਦੀ ਸਜ਼ਾ, ਅਤੇ ਦੂਸਰੇ ਦੋ ਬਚਾਲੇ ਜਾਣਗੇ। ਅੱਜ ਇਸੇ ਕਾਰਜ ਦੇ ਲਈ ਇਹਨਾਂ ਤਿੰਨਾਂ ਨੂੰ ਆਪਣੇ ਆਫਿਸ ਦੇ ਵਿੱਚ ਸੱਦਿਆ। ਹਾਲੇ ਸੋਚ ਵਿਚਾਰ ਚੱਲ ਹੀ ਰਹੇ ਨੇ ਕਿ ਇਸੇ ਦੇ ਦਰਮਿਆਨ ਇੱਕ ਛੋਟੀ ਜਿਹੀ ਬੱਚੀ, ਉਮਰ ਹੋਊਗੀ ਕੋਈ 8-9 ਸਾਲ, ਉਹ ਭੱਜੀ ਭੱਜੀ ਕਰਨਲ ਸਾਹਿਬ ਦੇ ਦਫ਼ਤਰ ਦੇ ਵਿੱਚ ਦਾਖਲ ਹੋਈ। ਬੇਹੱਦ ਮਾਸੂਮ ਜੀ ਬੱਚੀ, ਜਿਹਦਾ ਚਿਹਰਾ ਵੇਖ ਕੇ ਹੀ ਬੰਦੇ ਦੇ ਸਾਰੇ ਦੁੱਖ ਦੂਰ ਹੋ ਜਾਣ, ਜਿਹਨੂੰ ਝਿੜਕਣ ਨੂੰ ਵੀ ਜੀ ਨਾ ਕਰੇ ਤੂੰ ਕਿੱਧਰ ਆ ਗਈ, ਇੱਦਾਂ ਦਾ ਇੱਕ ਮਾਸੂਮ ਚਿਹਰਾ। ਅਤੇ ਵੈਸੇ ਇਹ ਚਿਹਰਾ ਕਰਨਲ ਸਾਹਿਬ ਦੇ ਲਈ ਕੋਈ ਓਪਰਾ ਨਹੀਂ ਸੀ, ਇਸੇ ਵਜ੍ਹਾ ਕਰਕੇ ਬੱਚੀ ਭੱਜ ਕੇ ਕਰਨਲ ਸਾਹਿਬ ਨੂੰ ਉਹਨਾਂ ਦੀ ਗੋਦੀ ਦੇ ਵਿੱਚ ਵੀ ਚੜ ਗਈ। ਉਹਨਾਂ ਦੇ ਬੇਹੱਦ ਕਰੀਬੀ ਸੱਜਣ ਉਹਨਾਂ ਦੀ ਬੇਟੀ ਜੋ ਸੀ। ਅਤੇ ਕਰਨਲ ਸਾਹਿਬ ਦੇ ਮਨ ਦੇ ਵਿੱਚ ਅਚਾਨਕ ਇੱਕ ਵਿਚਾਰ ਆਇਆ, ਕਿਉਂ ਨਾ ਇਹ ਮੋਹਰਾਂ ਇਹ ਪਰਚੀਆਂ ਇਸ ਬੱਚੀ ਕੋਲੋਂ ਚੁਕਾ ਲਈਆਂ ਜਾਣ। ਸੋ ਉਹਨਾਂ ਨੇ ਬੜੇ ਪਿਆਰ ਦੇ ਨਾਲ ਬੱਚੀ ਨੂੰ ਕੁਛੜੋਂ ਉਤਾਰਿਆ ਅਤੇ ਕਿਹਾ, ਐਬੀ ਮੇਰਾ ਬੱਚਾ ਤੂੰ ਇੱਕ ਗੇਮ ਖੇਡੇਂਗੀ, ਆਪਾਂ ਦੋਵੇਂ ਅੱਜ ਇੱਕ ਗੇਮ ਖੇਡਾਂਗੇ, ਜੇ ਤੁਸੀਂ ਜਿੱਤੇ ਤਾਂ ਤੁਹਾਨੂੰ ਮਿਠਾਈ ਦਿੱਤੀ ਜਾਊਗੀ। ਅਤੇ ਐਬੀ ਨੇ ਖੁਸ਼ ਹੋ ਕੇ ਕਿਹਾ, ਹਾਂ ਮੈਂ ਤੁਹਾਡੇ ਨਾਲ ਖੇਡਣੀ ਤਾਂ ਹੀ ਸੀ। ਉਸਦੀਆਂ ਮਿੱਠੀਆਂ ਮਿੱਠੀਆਂ ਗੱਲਾਂ, ਉਹਦਾ ਭੋਲਾਪਨ, ਇੱਦਾਂ ਲੱਗ ਲਿਆ ਸੀ ਜਿੱਦਾਂ ਕਰਨ ਅਤੇ ਪੱਥਰ ਦਿਲ ਨੂੰ ਉਹਨੇ ਥੋੜ੍ਹਾ ਜਿਹਾ ਪਿਘਲਾ ਦਿੱਤਾ ਹੋਵੇ। ਪਰ ਉਸਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਅਗਲੇ ਪਲ ਕੀ ਹੋਣ ਵਾਲਾ। ਬੱਚੀ ਨੂੰ ਉਹਨਾਂ ਤਿੰਨਾਂ ਮੋਹਰਾਂ ਵਾਲੇ ਡੱਬੇ ਦੇ ਅੱਗੇ ਕਰਨਲ ਸਾਹਿਬ ਨੇ ਖੜ੍ਹਾ ਕੀਤਾ ਅਤੇ ਰੂਲਸ ਸਮਝਾਉਣੇ ਸ਼ੁਰੂ ਕਰ ਦਿੱਤੇ। ਹੈ ਵੀ ਬੱਚੇ ਇਹਦੇ ਵਿੱਚੋਂ ਇੱਕ ਮੋਹਰ ਕੱਢਣੀ, ਪਹਿਲੇ ਫੌਜੀ ਨੂੰ ਦੇ ਦੇਣੀ, ਦੂਸਰੀ ਦੂਸਰੇ ਨੂੰ ਅਤੇ ਤੀਸਰੀ ਤੀਸਰੇ ਨੂੰ। ਇਹ ਹੁਣ ਤੁਹਾਡੇ ਹੱਥ ਹੈ, ਤੁਸੀਂ ਕਿਹੜੀ ਮੋਹਰ ਕਿਹਨੂੰ ਦੇਣੀ ਹੈ। ਬੱਚੀ ਨੇ ਉਵੇਂ ਹੀ ਕੀਤਾ, ਡੱਬੇ ਦੇ ਵਿੱਚੋਂ ਮੋਹਰਾਂ ਕੱਢੀਆਂ ਅਤੇ ਇੱਕ ਇੱਕ ਕਰਕੇ ਫੌਜੀਆਂ ਦੇ ਹੱਥ ਦੇ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ। ਐਪੀ ਨੇ ਇਹਨਾਂ ਮੋਹਰਾਂ ਨੂੰ ਫੌਜੀਆਂ ਦੇ ਹੱਥਾਂ 'ਚ ਦਿੰਦਿਆਂ ਇੱਕ ਚੀਜ਼ ਨੋਟ ਕੀਤੀ, ਦੋ ਚਿੱਟੀਆਂ ਨੇ, ਇਹਨਾਂ ਦੇ ਵਿੱਚੋਂ ਇੱਕ ਲਾਲ ਮੋਹਰ ਹੈ। ਇਹ ਮੋਮ ਦੀਆਂ ਦਿਖਣ ਵਾਲੀਆਂ ਤਿੰਨ ਮੋਹਰਾਂ, ਤਿੰਨ ਟਿੱਕੀਆਂ। ਐਬੀ ਨੂੰ ਲੱਗਾ ਕਿ ਆਹ ਲਾਲ ਰੰਗ ਦੀ ਬੜੀ ਸੋਹਣੀ ਲੱਗਦੀ ਹੈ, ਸ਼ਾਇਦ ਉਹਦਾ ਫੇਵਰੇਟ ਕਲਰ ਸੀ, ਇਸ ਕਰਕੇ ਤਿੰਨਾਂ ਫੌਜੀਆਂ ਦੇ ਵਿੱਚੋਂ ਇੱਕ ਜਿਹੜਾ ਕਿ ਉਹਨੂੰ ਸਭ ਤੋਂ ਵੱਧ ਪਿਆਰਾ ਲੱਗਾ, ਜਿਹਨੂੰ ਸ਼ਾਇਦ ਉਹ ਕਮਰੇ ਦੇ ਵਿੱਚ ਮਿਲਣ ਲਈ ਵੀ ਆਈ ਸੀ ਜਾਂ ਲੱਭਦੀ ਹੋਈ ਆਈ ਸੀ, ਇਹ ਜਾ ਕੇ ਉਹਨੇ ਆਪਣੇ ਸਭ ਤੋਂ ਪਿਆਰੇ ਉਸ ਫੌਜੀ ਨੂੰ ਫੜਾ ਦਿੱਤੀ। ਕਿਉਂਕਿ ਉਹ ਫੌਜੀ ਕੋਈ ਹੋਰ ਨਹੀਂ, ਉਹ ਐਬੀ ਦਾ ਆਪਣਾ ਪਿਓ ਸੀ। ਬਸ ਹੁਣ ਕੀ ਸੀ, ਕਰਨਲ ਸਾਹਿਬ ਦੇ ਸਮੇਤ ਮੌਜੂਦ ਸਾਰੇ ਲੋਕਾਂ ਦੇ ਰੰਗ ਉੱਡ ਗਏ। ਬਾਕੀ ਦੋ ਤਾਂ ਬਚ ਗਏ, ਪਰ ਇਹ ਲਾਲ ਰੰਗ ਦੀ ਟਿੱਕੀ ਜਿਹਦੇ ਹੱਥ ਵਿੱਚ ਗਈ ਸੀ, ਪਹਿਲਾਂ ਹੋਏ ਫੈਸਲੇ ਦੇ ਮੁਤਾਬਕ ਉਹ ਮੌਤ ਦੀ ਸਜ਼ਾ ਸੀ, ਉਹ ਕਿਆਮ ਟਿੱਕੀ ਨਹੀਂ, ਉਹ ਮੌਤ ਦੀ ਟਿੱਕੀ ਸੀ। ਕਮਰੇ ਦੇ ਵਿੱਚ ਜਿੱਦਾਂ ਸੁੰਨ ਛਾ ਗਈ ਹੋਵੇ, ਜਿੱਦਾਂ ਮੌਤ ਆਸ ਪਾਸ ਸਾਰਿਆਂ ਨੂੰ ਦਿਖ ਰਹੀ ਹੋਵੇ, ਜਿੱਦਾਂ ਮੌਤ ਨੂੰ ਵੇਖ ਕੇ ਸਾਰੇ ਘਬਰਾ ਗਏ ਹੋਣ। ਇਹ ਕੀ ਹੋਇਆ, ਅਸੂਲ ਦੇ ਮੁਤਾਬਿਕ ਹੁਣ ਉਸ ਫੌਜੀ ਨੂੰ, ਬੱਚੀ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ। ਪਰ ਇਹ ਇੰਨਾ ਸੌਖਾ ਸ਼ਾਇਦ ਨਹੀਂ ਰਿਹਾ। ਹਾਲੇ 7:05 ਚੱਲ ਹੀ ਰਹੀ ਸੀ ਕਿ ਇਸੇ ਦੇ ਦਰਮਿਆਨ ਕਮਰੇ ਦੇ ਵਿੱਚ ਉੱਚ ਅਫਸਰ ਦੀ ਐਂਟਰੀ ਹੁੰਦੀ ਹੈ, ਜੋ ਕਿ ਇਸ ਗੱਲ ਤੋਂ ਖਫਾ ਨੇ ਕਿ ਕਰਨਲ ਸਾਹਿਬ ਇਹ ਕੀ ਪਖੰਡ ਫੜਿਆ।
ਮੈਨੂੰ ਸੁਣਨ ਦੇ ਵਿੱਚ ਆ ਰਿਹਾ ਕਿ ਤੁਸੀਂ ਇਹਨਾਂ ਫੌਜੀਆਂ ਦੇ ਵਿੱਚੋਂ ਦੋ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਅਨੁਸ਼ਾਸਨ ਭੰਗ ਕਰਨ ਵਾਲੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਕਿ ਇਹਨਾਂ ਦੇ ਨਾਲ ਤੁਸੀਂ ਇੱਦਾਂ ਦੀਆਂ ਖੇਡਾਂ ਖੇਡੋ? ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਪਤਾ ਲੱਗਾ ਕਿ ਤੁਸੀਂ ਤਿੰਨਾਂ ਦੀ ਬਜਾਏ ਕਿਸੇ ਇੱਕ ਨੂੰ ਮਾਰਨ ਦੀ ਸੋਚ ਰਹੇ ਹੋ। ਇਹਦੇ ਨਾਲ ਫੌਜ ਦੇ ਵਿੱਚ ਕੀ ਸੁਨੇਹਾ ਜਾਏਗਾ, ਕਦੀ ਸੋਚਿਆ ਤੁਸੀਂ? ਅਤੇ ਨਾਲੇ ਇੰਨੀ ਦੇਰੀ ਵੀ ਕਿਉਂ ਲਾਈ ਜਾ ਰਹੀ ਇਸ ਮਸਲੇ ਨੂੰ? ਤਾਂ ਹੁਣ ਕਾਫੀ ਦਿਨ ਹੋ ਗਏ ਨੇ। ਕਰਨਲ ਜਿਹੜਾ ਕਿ ਬੜਾ ਸਖਤ ਸੁਭਾਅ ਦਾ ਸੀ, ਜਿਹਦੇ ਫੈਸਲੇ ਬੜੇ ਕਰਖਤ ਤਰੀਕੇ ਦੇ ਹੁੰਦੇ ਸੀ, ਇਸੇ ਵਜ੍ਹਾ ਕਰਕੇ ਸ਼ਾਇਦ ਇਹ ਫੈਸਲਾ ਇਹਨੂੰ ਦਿੱਤਾ ਗਿਆ। ਅੱਜ ਉਹਦਾ ਚਿਹਰਾ ਉਤਰਿਆ, ਅੱਜ ਉਹਦੇ ਚਿਹਰੇ ਦੇ ਉੱਤੇ ਉਹ ਸਖਤੀ ਨਹੀਂ ਆ। ਉੱਚ ਅਫਸਰ ਦੇ ਚੰਗੀ ਤਰ੍ਹਾਂ ਡਾਂਟ ਤੋਂ ਬਾਅਦ ਜਦੋਂ ਕਰਨਲ ਨੂੰ ਪੁੱਛਿਆ ਗਿਆ ਤਾਂ ਸਾਰੀ ਗੱਲ ਖੋਲ੍ਹ ਕੇ ਉਹਦੇ ਸਾਹਮਣੇ ਰੱਖ ਦਿੱਤੀ ਗਈ। ਉੱਚ ਅਧਿਕਾਰੀ ਨੇ ਜਦੋਂ ਉਸ ਛੋਟੀ ਬੱਚੀ ਵੱਲ ਨਜ਼ਰ ਮਾਰੀ ਤਾਂ ਉਹਦਾ ਵੀ ਸਾਰਾ ਗੁੱਸਾ ਜਿੱਦਾਂ ਰਫੂ ਚੱਕਰ ਹੋ ਗਿਆ ਹੋਵੇ। ਇਹ ਕਮਾਲ ਦੀ ਗੱਲ ਸੀ, ਕਿ ਇੱਕ ਬੱਚੀ ਨੇ ਆਪਣੇ ਪਿਓ ਦੇ ਲਈ ਮੌਤ ਚੁਣੀ ਆ, ਅਤੇ ਇਹ ਮੌਤ ਦੀ ਚੋਣ ਦੇ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ, ਫੌਜ ਦੇ ਉੱਚ ਅਧਿਕਾਰੀ ਖੁਦ ਜ਼ਿੰਮੇਵਾਰ ਨੇ। ਉਹਨਾਂ ਨੇ ਖੁਦ ਬੱਚੀ ਨੂੰ ਇਸ ਖੇਡ ਦੇ ਵਿੱਚ ਸ਼ਾਮਲ ਕਰ ਲਿਆ। ਇਹ ਸਭ ਸੁਣ ਕੇ ਉੱਚ ਅਧਿਕਾਰੀ ਦੇ ਪੈਰਾਂ ਹੇਠੋਂ ਜਿੱਦਾਂ ਜ਼ਮੀਨ ਖਿਸਕ ਗਈ ਹੋਵੇ। ਉਹ ਬੱਚੀ ਦਾ ਮਾਸੂਮ ਜਿਹਾ ਚਿਹਰਾ ਉੱਧਰ ਜਦੋਂ ਉਹਦੇ ਪਿਓ ਵੱਲ ਝਾਤੀ ਮਾਰਦਾ ਤਾਂ ਸ਼ਾਇਦ ਉਹਨੂੰ ਮੌਤ ਦੀ ਜ਼ਰਾ ਭਰ ਵੀ ਸ਼ਿਕਰ ਨਹੀਂ ਸੀ। ਉਹਨੂੰ ਪਤਾ ਸੀ ਕਾਫੀ ਦਿਨਾਂ ਤੋਂ ਕਿ ਉਹਦੇ ਲਈ ਮੌਤ ਤੈਅ, ਪਰ ਹੁਣ ਉਹਨੂੰ ਇੱਕ ਅਜੀਬ ਜੀ ਜੁੱਦੋ ਚਿੱਤੀ ਸੀ। ਹੁਣ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜੀ ਰੰਗਤ ਸੀ, ਇੱਕ ਅਜੀਬ ਜਿਹੇ ਭਾਵ ਸੀ। ਉਹ ਇਸ ਗੱਲ ਦੇ ਕਿ ਕੱਲ੍ਹ ਨੂੰ ਮੇਰੀ ਬੱਚੀ ਵੱਡੀ ਹੋਊਗੀ, ਉਹਦੇ ਮਨ ਦੇ ਵਿੱਚ ਕੀ ਆਊ ਕਿ ਆਪਣੇ ਪਿਤਾ ਦੀ ਮੌਤ ਉਹਨੇ ਆਪਣੇ ਹੱਥੀਂ ਚੁਣੀ ਸੀ, ਕੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਪਾਊਗੀ? ਉਹਨੂੰ ਇਸ ਤੋਂ ਪਹਿਲਾਂ ਤੱਕ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਕੋਈ ਕਿਸੇ ਕਿਸਮ ਦਾ ਗਿਲਾ ਨਹੀਂ ਸੀ। ਜੋ ਫੌਜ ਦੇ ਵਿੱਚ ਅਨੁਸ਼ਾਸਨ ਰੱਖਿਆ ਜਾਂਦਾ ਜਾਂ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ, ਉਹਨਾਂ ਨੂੰ ਪਤਾ ਸੀ ਕਿ ਸਾਨੂੰ ਇੱਦਾਂ ਦੀ ਕੁਛ ਸਜ਼ਾ ਮਿਲਣੀ। ਪਰ ਹੁਣ ਉਹਦੇ ਮਨ ਦੇ ਵਿੱਚ ਉੱਚ ਅਧਿਕਾਰੀਆਂ ਦੇ ਪ੍ਰਤੀ ਨਫ਼ਰਤ ਸੀ। ਮੌਤ ਦੀ ਸਜ਼ਾ ਦੇਣੀ ਸੀ, ਮਾਰਨਾ ਸੀ ਤਾਂ ਉੱਦਾਂ ਮਾਰ ਦਿੰਦੇ, ਪਰ ਮੇਰੀ ਬੱਚੀ ਨੂੰ ਇਹ ਸਭ ਕੁਛ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ? ਖਾਸ ਤੌਰ ਦੇ ਉੱਤੇ ਕਰਨਲ ਦੇ ਨਾਲ, ਜਿਹਦੇ ਨਾਲ ਵੈਸੇ ਹੀ ਬਹੁਤ ਪਿਆਰ ਸੀ ਇਹਦਾ, ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ ਜੋਲ ਕਾਫੀ ਸੀ, ਆਉਣ ਜਾਣ ਸੀ, ਸ਼ਾਇਦ ਇਸੇ ਕਰਕੇ ਬੱਚੀ ਦੇ ਨਾਲ ਵੀ ਨਜ਼ਦੀਕੀਆਂ ਸੀ।

ਉਹਨਾਂ ਨੂੰ ਆਪਣੇ ਆਪ ਦੇ ਵਿੱਚੋਂ ਕਾਤਲ ਨਜ਼ਰ ਆ ਰਹੇ ਨੇ। ਹੁਣ ਕਰਨ ਤਾਂ ਕੀ ਕਰਨ, ਹੁਣ ਉਹਨਾਂ ਦੇ ਫੌਜੀ ਹੋਣ ਦੇ ਨਾਲ ਨਾਲ ਉਹਨਾਂ ਦੇ ਅੰਦਰ ਤਾਂ ਇਨਸਾਨ ਵੀ ਜਾਗ ਚੁੱਕਾ ਸੀ। ਹੁਣ ਉਹ ਕਿਹੜੇ ਤਰੀਕੇ ਦੇ ਨਾਲ ਬੱਚੀ ਦੇ ਪਿਓ ਨੂੰ ਫਾਂਸੀ ਦੇਣ। ਆਖਿਰਕਾਰ ਉੱਚ ਅਧਿਕਾਰੀਆਂ ਦੇ ਨਾਲ ਇੱਕ ਲੰਮੀ ਮੀਟਿੰਗ ਚੱਲੀ। ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਇਹਨਾਂ ਤਿੰਨਾਂ ਫੌਜੀਆਂ ਨੂੰ ਬਾਇਜ਼ਤ ਰਿਹਾ ਕਰ ਦਿੱਤਾ ਜਾਵੇ। ਇਸ ਕਰਕੇ ਨਹੀਂ ਕਿ ਉਹਨਾਂ ਦੀ ਕੀਤੀ ਗਲਤੀ ਛੋਟੀ ਹੋ ਗਈ, ਇਸ ਕਰਕੇ ਕਿ ਕਿਸਮਤ ਨੇ ਵਿੱਚ ਮੋੜ ਹੀ ਇੱਦਾਂ ਦਾ ਕੱਟਿਆ ਕਿ ਜੇਕਰ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਤਾਂ ਸਾਰੀ ਦੀ ਸਾਰੀ ਗਲਤੀ ਉਹਨਾਂ ਉੱਚ ਅਧਿਕਾਰੀਆਂ ਦੀ ਮੰਨੀ ਜਾਊਗੀ। ਇਸ ਕਰਕੇ ਕਿਉਂਕਿ ਜੇਕਰ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਉਹ ਬੱਚੀ ਸ਼ਾਇਦ ਸਾਰੀ ਉਮਰ ਆਪਣੇ ਆਪ ਨੂੰ ਮਾਫ਼ ਨਾ ਕਰ ਪਾਵੇ, ਜਾਂ ਫਿਰ ਉਹ ਉਹਨਾਂ ਅਧਿਕਾਰੀਆਂ ਨੂੰ ਮਾਫ਼ ਨਾ ਕਰ ਪਾਵੇ ਜਿਨ੍ਹਾਂ ਨੇ ਉਹਦੇ ਹੱਥੋਂ ਉਹਦੇ ਪਿਓ ਦੇ ਲਈ ਉਹ ਮੌਤ ਵਾਲੀ ਟਿੱਕੀ ਚੁਕਾਈ। ਇਹ ਕਹਾਣੀ ਲਿਖੀ ਸੀ ਮਾਰਕ ਟਵੇਨ ਨੇ। ਮਾਰਕ ਟਵੇਨ ਦੀ ਲਿਖੀ ਇਹ ਕਹਾਣੀ ਜਿਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਅਨੁਸ਼ਾਸਨ ਆਪਣੀ ਜਗ੍ਹਾ ਠੀਕ, ਪਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਨੁਸ਼ਾਸਨ ਵੀ ਕੰਮ ਨਹੀਂ ਆਉਂਦਾ। ਕਈ ਵਾਰੀ ਆਪਾਂ ਡਿਸਿਪਲਨ ਕਰਦੇ ਜ਼ਿੰਦਗੀ ਦੇ ਬੜੇ ਕਈ ਅਹਿਮ ਹਿੱਸੇ ਭੁੱਲ ਜਾਂਦੇ ਹਾਂ। ਆਪਾਂ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਚੀਜ਼ ਦੇ ਉੱਤੇ ਪਹਿਰਾ ਨਹੀਂ ਦੇ ਸਕਦੇ। ਸਾਨੂੰ ਆਪਣੇ ਆਸ ਪਾਸ ਵਾਪਰ ਰਹੀਆਂ ਬਹੁਤ ਸਾਰੀਆਂ ਘਟਨਾਵਾਂ, ਮੌਜੂਦ ਬਹੁਤ ਸਾਰੇ ਲੋਕ, ਸਾਡੇ ਆਪਣੇ ਜੀ, ਬੱਚੇ, ਵੱਡੇ, ਯਾਰ ਦੋਸਤ, ਰਿਸ਼ਤੇਦਾਰ, ਉਹਨਾਂ ਸਾਰਿਆਂ ਦੀਆਂ ਭਾਵਨਾਵਾਂ, ਉਹਨਾਂ ਸਾਰਿਆਂ ਦੇ ਦੁੱਖ ਦੇ ਉੱਧਰ, ਉਹਨਾਂ ਸਾਰਿਆਂ ਦੀ ਖੁਸ਼ੀ, ਸਭ ਕੁਛ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ। ਕਿਉਂਕਿ ਜ਼ਿੰਦਗੀ ਬਹੁਤੀ ਵਾਰ ਦੋ ਅਤੇ ਦੋ ਚਾਰ 'ਤੇ ਨਹੀਂ ਚੱਲਦੀ। ਬੜੀ ਵਾਰ ਜ਼ਿੰਦਗੀ ਦੀ ਇਸ ਚਾਲ ਦੇ ਵਿੱਚ ਦੋ ਅਤੇ ਦੋ 5 ਨੂੰ ਠੀਕ ਠਹਿਰਾਇਆ ਜਾਂਦਾ। ਬਹੁਤ ਵਾਰੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਸਮੀਕਰਨ ਬਣਦੇ ਨੇ ਜਦੋਂ ਆਪਾਂ ਚੱਲ ਰਹੀਆਂ ਰਵਾਇਤਾਂ ਤੋਂ ਉਲਟ ਕੁਛ ਕਰਦੇ ਹਾਂ ਤਾਂ ਫਿਰ ਲੋਕਾਂ ਨੂੰ ਪਸੰਦ ਆਉਂਦਾ। ਜੇਕਰ ਇੱਦਾਂ ਹੀ ਅਨੁਸ਼ਾਸਨ ਦੇ ਵਿੱਚ ਸਿੱਧੇ ਸਿੱਧੇ ਜੇ ਫੈਸਲੇ, ਸਿੱਧੀ ਸਿੱਧੀ ਜੀ ਜ਼ਿੰਦਗੀ ਚੱਲਦੀ ਹੁੰਦੀ ਤਾਂ ਫਿਰ ਸ਼ਾਇਦ ਓਨੀ ਸਮੱਸਿਆ ਨਾ ਆਉਂਦੀ। ਫਿਰ ਸ਼ਾਇਦ ਅਜੋਕੇ ਸਮੇਂ ਦੇ ਵਿੱਚ AI ਵਰਗੇ ਸੰਦ ਮਦਦ ਕਰ ਦਿੰਦੇ ਜ਼ਿੰਦਗੀ ਜਿਉਣ ਦੇ ਵਿੱਚ, ਪਰ ਇੱਦਾਂ ਹੁੰਦਾ ਨਹੀਂ। ਇਨਸਾਨੀ ਭਾਵਨਾਵਾਂ ਦਾ ਤੁਹਾਨੂੰ ਜ਼ਰੂਰ ਖਿਆਲ ਰੱਖਣਾ ਪੈਂਦਾ ਆਸ ਪਾਸ ਲੋਕਾਂ ਦੇ ਵਿੱਚ ਵਿਚਰਦੇ, ਉਹਨਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਸਾਨੂੰ ਵੇਖਣਾ ਪੈਂਦਾ। ਸਾਨੂੰ ਵੇਖਣਾ ਪੈਂਦਾ ਕਿ ਇੱਕ ਬੰਦੇ ਦੀ, ਇੱਕ ਬੱਚੇ ਦੀ, ਇੱਕ ਇਨਸਾਨ ਦੀ ਮਾਸੂਮੀਅਤ ਦੇ ਵਿੱਚ ਕਿੰਨੀ ਕੁ ਤਾਕਤ ਹੈ। ਮਾਸੂਮੀਅਤ ਦੇ ਵਿੱਚ ਹਮੇਸ਼ਾ ਤਾਕਤ ਹੁੰਦੀ ਹੈ, ਇੱਕ ਪਵਿੱਤਰਤਾ ਹੁੰਦੀ ਹੈ। ਪਰ ਇਹ ਦੁਨੀਆ ਜਿੱਦਾਂ ਜਿੱਦਾਂ ਕਿਸੇ ਨੌਕਰੀ ਦੇ ਕੂੰਟੇ ਬੰਨ੍ਹੀ ਜਾਂਦੀ ਆ, ਕਠੋਰ ਹੋ ਜਾਂਦੀ ਆ। ਕਿਉਂਕਿ ਜਦੋਂ ਸਾਨੂੰ ਨੌਕਰੀ ਮਿਲਦੀ ਆ, ਅਹੁਦਾ ਮਿਲਦਾ, ਤਾਂ ਆਪਾਂ ਤਾਕਤਵਰ ਹੋ ਜਾਂਦੇ ਹਾਂ। ਜਿੱਦਾਂ ਜਿੱਦਾਂ ਇਨਸਾਨ ਤਾਕਤਵਰ ਹੁੰਦਾ, ਉਦਾਂ ਉਹਦਾ ਦਿਲ ਪੱਥਰ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਵਿੱਚੋਂ ਭੋਲਾਪਨ ਜਾਂਦਾ ਰਹਿੰਦਾ। ਉਹ ਬਣਾਏ ਰੂਲ ਰੈਗੂਲੇਸ਼ਨ ਦੇ ਅਨੁਸਾਰ ਚੱਲਦਾ, ਉਹ ਆਪਣੇ ਅਹੁਦੇ ਵੇਖਦਾ, ਉਹ ਆਪਣੀ ਤਰੱਕੀ ਵੇਖਦਾ, ਉਹ ਵੱਧ ਤੋਂ ਵੱਧ ਪੈਸਾ ਵੇਖਦਾ। ਸ਼ਾਇਦ ਆਪਾਂ ਸਾਰੇ ਛੋਟੇ ਜਾਂ ਫਿਰ ਕਿਸੇ ਵੱਡੇ ਰੂਪ ਦੇ ਵਿੱਚ ਇਹਨਾਂ ਹੀ ਤੰਦਾਂ ਦੇ ਨਾਲ ਆਪਾਂ ਬੱਝੇ। ਬੜੀ ਵਾਰ ਸਾਡੇ ਫੈਸਲੇ ਭੋਲੇਪਨ ਦੇ ਨਾਲ ਨਹੀਂ ਹੁੰਦੇ, ਮਾਸੂਮੀਅਤ ਦੇ ਨਾਲ ਨਹੀਂ ਹੁੰਦੇ, ਉਸ ਪਵਿੱਤਰਤਾ ਦੇ ਨਾਲ ਨਹੀਂ ਹੁੰਦੇ ਜਿੱਦਾਂ ਹੋਣੇ ਚਾਹੀਦੇ ਨੇ। ਬੜੀ ਵਾਰ ਆਪਾਂ ਆਪਣੀ ਨੌਕਰੀ ਦੇ ਪ੍ਰਭਾਵ ਦੇ ਵਿੱਚ ਹੁੰਦੇ ਹਾਂ, ਆਪਣੇ ਅਹੁਦੇ ਦੇ ਪ੍ਰਭਾਵ ਦੇ ਵਿੱਚ ਹੁੰਦੇ ਹਾਂ,

ਉਹ ਉਹਦਾ ਜਿਹੜਾ ਸਾਨੂੰ ਉਸ ਅਦਾਰੇ ਨੇ ਦਿੱਤਾ, ਸਾਨੂੰ ਸਰਕਾਰ ਨੇ ਦਿੱਤਾ, ਜਾਂ ਫਿਰ ਉਸ ਹੈਸੀਅਤ ਨੇ ਜਿਹੜੀ ਆਪਾਂ ਪਰਿਵਾਰ ਦੇ ਵਿੱਚ ਹਾਸਲ ਕਰ ਚੁੱਕੇ ਹੁੰਦੇ ਹਾਂ। ਅਜਿਹੇ ਦੇ ਵਿੱਚ ਅਕਸਰ ਹੀ ਗੁੰਜਾਇਸ਼ ਹੁੰਦੀ ਆ ਕਿ ਆਪਾਂ ਕਈ ਗਲਤ ਫੈਸਲੇ ਲੈ ਲੈਂਦੇ ਹਾਂ। ਪਰ ਮਾਸੂਮੀਅਤ ਕਦੀ ਗਲਤ ਫੈਸਲਾ ਨਹੀਂ ਲੈਂਦੀ। ਇਸੇ ਕਰਕੇ ਕਹਿੰਦੇ ਨੇ ਕਿ ਆਪਣੇ ਆਪਣੇ ਅੰਦਰ ਦੇ ਭੋਲੇਪਨ ਨੂੰ, ਆਪਣੇ ਅੰਦਰ ਦੇ ਬੱਚੇ ਨੂੰ ਕਦੀ ਮਰਨ ਨਾ ਦਿਓ, ਨਹੀਂ ਤਾਂ ਫਿਰ ਇਨਸਾਨ ਕਈ ਵਾਰੀ ਕਈ ਵੈਸ਼ੀ ਫੈਸਲੇ ਵੀ ਲੈ ਲੈਂਦਾ ਜਿੱਥੇ ਕਿ ਦਇਆ ਭਾਵਨਾ ਇੱਕ ਪਾਸੇ ਰਹਿ ਜਾਂਦੀ ਹੈ, ਜਿੱਥੇ ਬੰਦੇ ਦਾ ਮਨ ਕਠੋਰ ਹੋ ਚੁੱਕਾ ਹੁੰਦਾ, ਜਿੱਥੇ ਆਪਾਂ ਅਨੁਸ਼ਾਸਨ ਦੀਆਂ ਗੱਲਾਂ ਕਰਦੇ ਕਰਦੇ ਆਪਣੇ ਆਪ ਨੂੰ ਸੱਚਾ ਸਾਬਤ ਕਰਦੇ ਕਰਦੇ ਵੱਡੇ ਪਾਪ ਵੀ ਕਰ ਜਾਂਦੇ ਹਾਂ। ਸਾਨੂੰ ਲੱਗਦਾ ਹੈ ਕਿ ਆਪਾਂ ਜੋ ਕਰ ਰਹੇ ਹਾਂ ਸਾਡੇ ਫੈਸਲਿਆਂ ਦੇ ਨਾਲ ਇਨਸਾਫ ਹੋ ਰਿਹਾ, ਆਪਾਂ ਇਨਸਾਫ ਦੀ ਗੱਲ ਕਰ ਰਹੇ ਹਾਂ, ਪਰ ਉਸ ਇਨਸਾਫ ਦੇ ਪਿੱਛੇ ਕਈ ਵਾਰੀ ਇਨਸਾਨੀਅਤ ਮਰੀ ਹੋਈ ਤੁਹਾਨੂੰ ਨਜ਼ਰ ਆਉਂਦੀ ਹੈ। ਇਨਸਾਫ ਹੋ ਜਿਹਦੇ ਵਿੱਚ ਰਹਿਮ ਦੀ ਭਾਵਨਾ ਹੋਵੇ, ਜਿਹਦੇ ਵਿੱਚ ਇਨਸਾਨੀਅਤ ਦੀ ਭਾਵਨਾ ਹੋਵੇ, ਉਹ ਚਾਹੇ ਪਰਿਵਾਰਿਕ ਪੱਧਰ ਦੇ ਉੱਤੇ ਹੋਵੇ, ਚਾਹੇ ਸਮਾਜਿਕ ਪੱਧਰ ਦੇ ਉੱਤੇ। ਇਹ ਤਾਂ ਫੈਸਲਾ ਬਹੁਤ ਵੱਡਾ ਸੀ, ਇਹ ਤਾਂ ਜ਼ਿੰਦਗੀ ਮੌਤ ਦਾ ਫੈਸਲਾ। ਪਰ ਕਈ ਵਾਰ ਸਾਡੇ ਫੈਸਲੇ ਇੱਦਾਂ ਦੇ ਵੀ ਹੁੰਦੇ ਨੇ ਜਿੱਥੇ ਮੌਤ ਦੀ ਸਜ਼ਾ ਤਾਂ ਨਹੀਂ ਪਰ ਮੌਤ ਤੋਂ ਘੱਟ ਵੀ ਕੁਛ ਨਹੀਂ ਬਚਦਾ, ਕਿਉਂਕਿ ਜਦੋਂ ਰਿਸ਼ਤੇ ਟੁੱਟਦੇ ਨੇ ਤਾਂ ਉਹ ਵੀ ਤੁਹਾਨੂੰ ਬੜਾ ਦੁੱਖ ਦੇ ਕੇ ਜਾਂਦੇ ਨੇ, ਉਹ ਵੀ ਤੁਹਾਨੂੰ ਬੜੇ ਅਣਕਿਆਸੇ ਜਿਹੇ ਬੜੇ ਭਿਆਨਕ ਨਤੀਜੇ ਦੇ ਕੇ ਜਾਂਦੇ ਨੇ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਦੀ ਕਿਸੇ ਆਪਾਂ ਦੁਚਿੱਤੀ ਦੇ ਵਿੱਚ ਹੋਈਏ, ਕਦੀ ਵੀ ਕੋਈ ਫੈਸਲਾ ਲੈਣਾ ਹੋਵੇ ਜਿੱਥੇ ਆਪਾਂ ਨੂੰ ਵਾਰ ਵਾਰ ਸੋਚਣਾ ਪੈ ਰਿਹਾ ਕਿ ਜੇ ਆਪਾਂ ਇੱਦਾਂ ਕਰਤਾ ਤਾਂ ਸਾਡੇ ਕੋਲੋਂ ਕੁਛ ਗਲਤ ਹੋ ਜੂਗਾ, ਆਹ ਚੀਜ਼ ਕਰਨੀ ਪਾਪ ਆ, ਅਤੇ ਉੱਥੇ ਫਿਰ ਸਾਨੂੰ ਬਹੁਤ ਵਾਰ ਸੋਚ ਲੈਣਾ ਚਾਹੀਦਾ, ਉੱਥੇ ਫਿਰ ਸਾਨੂੰ ਕਠੋਰ ਹੋ ਕੇ ਨਹੀਂ ਨਰਮ ਹੋ ਕੇ ਸੋਚਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਸੀ ਦੀ ਡੈਥ ਡਿਸਕ, ਲਿਖੀ ਸੀ ਮਾਰਕ ਟਵੇਨ ਨੇ, ਅਤੇ ਇਸਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਦੇ ਹਾਂ। ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੇ। ਇਸੇ ਤਰ੍ਹਾਂ ਦੀਆਂ ਹੋਰ ਵਧੇਰੇ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੇ ਕਿਤਾਬ ਕਹਾਣੀ ਚੈਨਲ ਦੇ ਨਾਲ ਵੀ ਰਾਬਤਾ ਬਣਾ ਸਕਦੇ ਹੋ, ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਹੁਣ ਤੁਹਾਨੂੰ ਕਿਤਾਬ ਕਹਾਣੀ ਨਾਂ ਦਾ ਇੱਕ ਬਟਨ ਮਿਲੂਗਾ, ਅਤੇ ਉਸ ਚੈਨਲ ਦੇ ਉੱਤੇ ਜਾ ਕੇ ਤੁਸੀਂ 24 ਘੰਟੇ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।

ਗਲੋਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedd.com.au ਤੇ ਜਾਓ ਜਾਂ silverbrook mount dunedd ਸਰਚ ਕਰੋ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ,
0: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਅਤੇ ਆਪਾਂ ਸਾਰੇ ਹੱਸਦੇ ਹਾਂ ਅਤੇ ਹੱਸਣ ਲਈ ਸਾਡੇ ਨਾਲ ਬੱਚੇ ਆ ਚੁੱਕੇ ਨੇ ਹਸਾਉਣ ਲਈ ਬੱਚੇ ਆ ਚੁੱਕੇ ਨੇ ਅਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਬਿਲਕੁਲ ਹੱਸਣ ਦਾ ਮੌਕਾ ਹੈ ਅਤੇ ਜ਼ਰੂਰ ਹੱਸਾਂਗੇ ਭਾਵੇਂ ਜੋਕ ਨਵਾਂ ਹੋਵੇ ਜਾਂ ਪੁਰਾਣਾ ਹੱਸਣਾ ਤਾਂ ਹੈ ਹੀ ਕਿਉਂਕਿ ਦਿਨ ਦੀ ਸ਼ੁਰੂਆਤ ਜਦੋਂ ਆਪਾਂ ਹੱਸ ਕੇ ਕਰਦੇ ਹਾਂ ਅਤੇ ਫਿਰ ਦਿਨ ਬੜਾ ਹੀ ਸੋਹਣਾ ਜਾਂਦਾ ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਸੁਣਦੇ ਹਾਂ ਚੁੱਕੋ
0: ਅਤੇ ਆਓ ਫਿਰ ਆਪਾਂ ਹੱਸਦੇ ਹੱਸਾਉਂਦੇ ਹਾਂ ਅਤੇ ਹਾਂਜੀ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਵਾਅਦਾ ਕਰੋ ਕਿ ਤੁਸੀਂ ਜ਼ਰੂਰ ਹੱਸਿਓ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ ਤਾਜਵੀਰ ਅਤੇ ਗੁਰਬਾਜ ਸਭ ਤੋਂ ਪਹਿਲਾਂ ਕੌਣ ਆਊਗਾ
1: ਮੈਨੂੰ ਲੱਗਦਾ ਗੁਰਬਾਜ
0: ਆਊਗਾ ਓਕੇ ਲੈਟ ਸੀ ਹੈਲੋ ਸਤਿ ਸ਼੍ਰੀ ਅਕਾਲ ਗੁਰਬਾਜ
1: ਮੈਂ ਕਦੇ ਨੀ ਪਾਏ ਕ੍ਰੌਕਸ
0: ਚਲੋ ਫਿਰ ਉਹ ਵੀ ਵਾਪਸ ਲੈ ਲੈ
1: ਗੁਰਬਾਜ ਹੋ ਗਏ ਰੈਡੀ ਸਕੂਲ ਲਈ
0: ਮੈਂ ਬਹੁਤ ਫਾਸਟ ਆ ਤੁਸੀਂ ਤੇ ਫਿਰ ਤੁਸੀਂ ਸੁਪਰਮੈਨ ਹੋ ਗਏ ਵੈਰੀ ਨਾਈਸ ਸੁਪਰਮੈਨ ਕੀ ਸੁਣਾਓਗੇ ਫਿਰ ਓਕੇ
2: ਪਾਪਾ ਕਹਿੰਦਾ ਬੇਟਾ ਅੱਜ ਤੇਰੀ ਮੰਮੀ ਚੁੱਪ ਕਿਉਂ ਬੈਠੀ ਆ ਬੇਟਾ ਕਹਿੰਦਾ ਮੇਰੀ ਗਲਤੀ ਨਾਲ ਪਾਪਾ ਕਿਹੜੀ ਗਲਤੀ ਬੇਟਾ ਕਹਿੰਦਾ ਮੰਮੀ ਨੇ ਮੇਰਾ ਕੋਲੋਂ ਲਿਪਸਟਿਕ ਮੰਗੀ ਸੀ ਮੈਂ ਗਲਤੀ ਨਾਲ ਫੇਵਿਸਟਿਕ ਦੀ
1: ਚੁਟਕੀ ਮੇ ਚਿਪਕਾ ਹੈ
2: ਅੰਕਲ ਜੀ ਜਸਟ ਅ ਸੀਕਰਟ ਦੈਟ ਦਿਸ ਵਾਸ ਮਾਈ ਗਿਫਟ ਟੂ ਪਾਪਾ ਔਨ ਫਾਦਰਸ ਡੇ
0: Very good.
1: Inspired by true event.
0: ਤੇ ਫਿਰ ਯਾਰ ਮਦਰਸ ਡੇ ਤੇ ਕੀ ਕਰੋਗੇ ਫਿਰ ਇਹ ਤੇ ਗਲਤ ਪੰਗਾ ਲੈ ਲਾ
1: ਫਾਦਰਸ ਡੇ ਇੱਕ ਦਿਨ ਹੁੰਦਾ ਮਦਰਸ ਡੇ ਰੋਜ਼ ਹੁੰਦਾ
0: ਥੈਂਕ ਯੂ ਗੁਰਬਾਜ
1: ਵੈਰੀ
2: ਨਾਈਸ
1: ਹਾਂਜੀ
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ ਸਾਸ਼ਾ ਆਂਟੀ ਜੀ
1: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਕੀ ਹਾਲ
2: ਬਹੁਤ ਵਧੀਆ ਦਾਦਾ ਕੀ ਹਾਲ ਆ
0: ਸਾਡਾ ਵੀ ਠੀਕ ਆ ਤੁਸੀਂ ਸੁਣਾਓ ਕੀ ਕੀਤਾ ਵੀਕਐਂਡ ਤੇ
2: ਲੰਚ ਵਿਦ ਡਿਨਰ ਐਂਡ ਲੰਚ ਵਿਦ ਪਾਪਾ ਇਨ ਅ ਰੈਸਟੋਰੈਂਟ ਵਿਦ ਆਵਰ ਫਰੈਂਡਸ
0: ਆ ਵੀ ਫਾਦਰ ਡੇ ਦੀ ਸਪੈਸ਼ਲਿਟੀ ਹੁੰਦੀ ਹੈ ਨਾ ਹਾਂ ਫਾਦਰਸ ਡੇ ਹੁੰਦਾ ਵਾ ਤਾਂ ਵੀ ਫਾਦਰ ਨੇ ਕਮਾਉਣਾ ਹੈ ਨਾ ਐਂਬਰ
2: ਹੈਲੋ
0: ਹਾਂਜੀ ਫਾਦਰ ਡੇ ਦਾ ਤਾਂ ਇਹੋ ਹੀ ਤੋਹਫਾ ਹੁੰਦਾ ਵੀ ਫਾਦਰ ਅੱਜ ਨਾਲ ਚੱਲ ਗਿਆ ਸਾਡੇ ਹੈ ਨਾ
1: ਹੋਰ ਕੀ
0: ਹੈ ਨਾ
2: ਹਾਂਜੀ
0: ਇਦਾਂ ਹੀ ਹੈ ਨਾ
1: ਬੱਚੇ ਥੋੜਾ ਆਪਣੀ ਬੁਗਨੀ ਲੈ ਕੇ ਜਾਣਗੇ
0: ਫਿਰ ਹੈਪੀ ਹੋ ਗਏ ਤੁਸੀਂ
2: ਹਾਂਜੀ
0: ਕੀ ਖਵਾਇਆ ਪਾਪਾ ਨੇ
2: ਗੁਲਾਬ ਜਾਮਨ ਚਿਕਨ ਮਟਰ ਪਨੀਰ
0: ਓਏ ਇੰਨਾ ਕੁਛ
2: ਬਟਰ ਚਿਕਨ
0: ਅੱਛਾ ਇਹ ਵੀ ਪਾਪਾ ਨੂੰ ਦੱਸਣਾ ਪੈ ਰਿਹਾ ਲਾਗੋ ਹੈ ਚੇਤਾ ਭੁੱਲ ਗਿਆ ਖਾ ਕੇ
2: ਹਾਂਜੀ
0: ਕੀ ਸੁਣਾਓਗੇ ਫਿਰ ਕੀ ਸੁਣਾਓ
2: ਸੌਂਗ
0: ਓਕੇ ਓਕੇ
1: ਸੁਣਾਓ
2: चांद ने पूछा तानू से, तानू ते पूछा तानू से, सस्ते प्याला कौन है? पापा, मेरे पापा।
0: ਉੱਥੇ ਵੀ ਤੁਸੀਂ ਸਸਤੇ ਲਾਤਾ ਮੇਰੇ ਹਿਸਾਬ ਨਾਲ, ਸਬਸੇ ਦੀ ਥਾਂ ਤੇ।
1: ਮੈਂ ਵੀ ਇਹ ਸੁਣਿਆ ਸੀਗਾ,
0: ਸਸਤੇ ਪਿਆਰੇ ਕੌਣ,
1: ਸਸਤੇ ਸੁੰਦਰ ਟਿਕਾਊ ਪਾਪਾ।
0: ਉਹ ਬੱਲੇ ਦੀ ਐਂਬਰ। ਥੈਂਕ ਯੂ ਥੈਂਕ ਯੂ ਥੈਂਕ ਯੂ ਐਂਬਰ।
2: Bye.
0: Bye, bye, bye. ਵੱਡਾ ਵੀਰਾ ਵੱਡਾ ਹੋ ਗਿਆ? ਅੱਛਾ ਰੈਡੀ ਹੋ ਰਿਹਾ, ਰੈਡੀ ਹੋ ਰਿਹਾ। ਓਕੇ ਓਕੇ, ਚਲੋ ਠੀਕ ਆ। ਥੈਂਕ ਯੂ
1: ਥੈਂਕ ਯੂ,
0: ਹੈਵ ਅ ਨਾਈਸ ਡੇ। ਥੈਂਕ ਯੂ ਥੈਂਕ ਯੂ। ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਵੀ ਕੋਈ ਟੈਕਨੀਕਲ ਕੋਈ ਇਸ਼ੂ ਹੋਇਆ ਜਾਂ ਫਿਰ ਮੇਰੇ ਵੱਲੋਂ ਹੱਥ ਉੱਥੇ ਵੱਜ ਗਿਆ ਵੀ ਤੁਹਾਡੀ ਕਾਲ ਕੱਟੀ ਗਈ, ਤੁਸੀਂ ਦੁਬਾਰਾ ਤੋਂ ਭਾਈ ਸਾਰੇ ਜਣੇ ਕਾਲ ਕਰ ਲਿਓ ਅਤੇ ਫਿਰ ਆਪਾਂ ਸਫ਼ਰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਨੈਕਸਟ ਨੇ ਤੇਗ। ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਹੈ?
2: ਬਹੁਤ
0: ਵਧੀਆ ਵਾ। ਤੇ ਤੁਸੀਂ ਸੁਣਾਓ ਵੀ ਤੁਸੀਂ ਕੀ ਕੀਤਾ ਫਾਦਰਸ ਡੇ ਦੇ ਉੱਤੇ? ਹਾਂਜੀ, ਉਹ ਫਿਰ ਬਾਕੀ ਸਵਾਰੀਆਂ ਵੀ ਨਾਲ ਮੈਂ ਚੜਾਉਣ ਡਿਆ ਨਾ, ਉਹ ਸਾਰੀਆਂ ਉਤਰ ਗਈਆਂ। Wheels on the bus go round and round.
1: People are up and down.
0: People on the bus go drop and drop. Haji?
2: Aaj Max cousin te jana.
1: Oh wow, kitthe chal rahe ho?
0: Tu hi chal jande ho, sanu te naam hi nahi lena hunda.
2: Crocodile Park.
0: Acha Crocodile Park, eh kitthe aa?
2: ਮੈਨੂੰ ਪਤਾ ਘਰ ਤੋਂ ਕਿੱਥੇ ਆ, ਪਰ ਸਕੂਲ ਤੋਂ ਨਹੀਂ ਪਤਾ।
1: ਇਹਨੇ ਤਾਂ ਬੱਸ ਬਹਿ ਕੇ ਚਲੇ ਜਾਣਾ ਨਾ,
0: ਪਰ ਸਬਰਬ ਤਾਂ ਵੀ ਨਹੀਂ ਪਤਾ।
2: ਆਪਾਂ ਨੇ ਵਾਕ ਕਰਨੀ ਆ।
0: ਅੱਛਾ, ਵਾਕ ਕਰਨੀ ਆ। ਓਕੇ, ਤੇ ਵਾਕ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਟਾਕ ਕਰਨੀ ਆ। ਥੈਂਕ ਯੂ। ਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਸਬਰਬ ਚ?
2: ਪੁਆਇੰਟ
0: ਕੁੱਕ ਵਿੱਚ।
2: ਓਕੇ
0: ਓਕੇ, ਚਲੋ ਠੀਕ ਹੈ ਫਿਰ, ਤੇ ਲੱਗ ਹੀ ਜਾਂਦੇ।
1: ਕੀ ਲੈ ਕੇ ਚੱਲੇ ਹੋ ਟਿਫਿਨ ਚ ਸਪੈਸ਼ਲ? ਸਾਨੂੰ ਤਾਂ ਇਹੀ ਹੁੰਦਾ ਸੀ ਪਿਕਨਿਕ ਤੇ ਜਾਈਏ, ਕੀ ਮਿਲੇਗਾ ਸਾਨੂੰ ਟਿਫਿਨ ਚ?
2: ਆਪਾਂ ਨੇ ਉੱਤੇ ਰੀਸੈਸ ਕਰਾ ਪਿਕਨਿਕ ਵਾਂਗੂ।
0: ਓਕੇ ਓਕੇ, ਤੇ ਤੁਸੀਂ ਫਾਦਰਸ ਡੇ ਤੇ ਕੀ ਕੀਤਾ?
2: ਆਪਾਂ ਨੇ ਫਾਦਰਸ ਡੇ ਤੇ ਆਪਾਂ ਨੇ ਲੇਟ ਹੀ ਮਨਾਇਆ ਸੀ, ਮੈਂ ਪੰਜਾਬੀ ਸਕੂਲ ਜਾਣਾ ਸੀ।
1: ਅੱਛਾ ਅੱਛਾ, ਓਕੇ
0: ਰਾਤ ਨੂੰ ਫਿਰ ਆਪਾਂ ਕੀਤਾ ਸੀ ਡਿਸਾਈਡ ਵੀ ਹੁਣ ਕਿੱਥੇ, ਹੁਣ ਕਿਹੜਾ ਕੁਛ ਖੁੱਲਾ ਹੋਣਾ,
1: ਠੰਡ ਵੀ ਪੈ ਰਹੀ ਆ, ਹਵਾ ਚੱਲ
2: ਰਹੀ ਆਪਾਂ ਨੇ ਆਪਾਂ ਘਰੇ ਫਾਦਰਸ ਡੇ ਮਨਾਉਂਦੇ ਹੁੰਦੇ ਆ।
0: ਅੱਛਾ ਅੱਛਾ, ਫਾਦਰ ਨੂੰ ਮਨਾ ਲੈਂਦੇ ਜੇ ਘਰੇ, ਮਤਲਬ ਦਿਨੇ ਵੀ ਭੁੱਲ ਗਏ, ਸਵੇਰੇ ਵੀ ਭੁੱਲ ਗਏ, ਦੁਪਹਿਰੇ ਵੀ ਭੁੱਲ ਗਏ, ਤੇ ਰਾਤ ਰਾਤ ਨੂੰ ਫਿਰ ਅਸੀਂ ਪਾਪਾ ਪਾਪਾ ਮਨਾ ਲਿਆ, ਫਾਦਰ ਡੇ ਮਨਾਇਆ, ਹੈ ਨਾ? ਇਹਦਾ ਕੀਤਾ ਤੁਸੀਂ?
2: ਹਾਂਜੀ।
0: ਕੀ ਸੁਣਾਓਗੇ ਫਿਰ?
2: ਇੱਕ ਬਾਤ।
1: ਹਾਂਜੀ,
2: ਤਿੰਨ ਪੈਰਾਂ ਵਾਲੀ ਤਿੱਤਲੀ ਨਾ ਕੇ ਨਿਕਲੀ।
0: ਤਿੰਨ ਪੈਰਾਂ ਵਾਲੀ ਤਿੱਤਲੀ
1: ਨਾ ਕੇ
2: ਨਿਕਲੀ,
0: ਨਾ ਕੇ ਨਿਕਲੀ। ਦੱਸੋ ਦੱਸੋ ਕੀ ਹੈ?
1: ਫਿਰ
0: ਨਾ ਕੇ ਨਿਕਲੀ ਤੇ ਤੁਸੀਂ ਖਾ ਲਈ? ਤੁਸੀਂ ਖਾ ਲਈ, ਦੱਸੋ ਬੁੱਝੋ ਫਿਰ ਕੀ ਆ? ਮੈਨੂੰ ਤਾਂ ਲੱਗ ਗਿਆ ਪਤਾ, ਤੁਸੀਂ ਦੱਸੋ ਭਲਾ ਕੀ ਆ? ਤੁਸੀਂ ਡਸਟਿੰਗ ਕਰੋ,
1: ਮੈਂ ਤਾਂ ਉਹੀ ਸੋਚ ਰਹੀ ਹਾਂ।
0: ਕਿਹੜੀ ਚੀਜ਼ ਹੈ ਜਿਹੜੀ ਨਹਾ ਕੇ ਨਿਕਲਦੀ ਆ ਤੇ ਆਪਾਂ ਖਾ ਲੈਂਦੇ ਹਾਂ? ਤਿੰਨ ਪੈਰਾਂ ਵਾਲੀ ਤੇ ਇਹਨਾਂ ਨੂੰ ਆਉਂਦਾ ਹੀ ਨਹੀਂ।
1: ਮੇਰੇ ਲਈ ਤਾਂ ਔਖਾ ਹੈ।
0: ਹੋ, ਫਿਰ ਕੀ ਕੀਤਾ ਜਾਵੇ? ਫਾਈਨ ਪਾਈਏ ਇਹਨਾਂ ਨੂੰ?
1: ਨਹੀਂ, ਤੇਗ ਨਹੀਂ ਦਿੰਦੀ, ਤੇਗ ਦਿੰਦੀ ਹੈ ਫਾਈਨ।
0: ਹੋਰ ਕੀ,
1: ਤੇਗ ਧੱਕੇ ਨਾਲ ਹੀ ਦਵਾ ਦੇ,
0: ਹੈ ਨਾ? ਤੇਗ
2: ਹਾਂ ਜੀ
0: ਹਾਂ ਇਹਨਾਂ ਨੂੰ ਨਾ ਇੱਕ ਗਰਮ ਗਰਮ ਸਮੋਸੇ ਦਾ ਫਾਈਨ ਪਾਈਏ ਥੈਂਕ ਯੂ
2: ਕੱਲ ਆਪਣੇ ਦਾਦੀ ਤੇ ਦਾਦੂ ਏਅਰਪੋਰਟ ਗਏ ਸੀ ਤੇ ਹੁਣ ਵਾਪਸ ਇੰਡੀਆ ਚਲ ਗਏ
0: ਅੱਛਾ ਓਕੇ ਅੱਛਾ ਕੱਲ ਚਲੇ ਗਏ ਵਾਪਸ
2: ਹਾਂਜੀ ਤੇ ਹੁਣ ਅੰਬਰ ਨੇ ਰੋਜ਼ ਆਇਆ ਕਰੂਗੀ ਤੇ ਅਲਾਹੀ ਨੇ ਪਹਿਲਾਂ ਰੂਟੀਨ ਬਣਾਤੀ ਅਲਾਹੀ ਨੇ ਹਰ ਦਿਨ ਉਹਨਾਂ ਨਾਲ
0: ਨਾਲੇ ਉਹ ਪ੍ਰੈਮ ਚ ਬੈਠੀਆਂ ਅੱਖਾਂ ਬਰੰਟੇ ਜੇ ਘੁਮਾਉਂਦੀ ਹੋਣੀ ਆ ਨਾ ਸਾਰੀਆਂ ਚੀਜ਼ਾਂ ਵੇਹਦੀ ਹੋਣੀ ਆ
2: ਨਾਲੇ ਐਨਕਾਂ ਨਾਲ ਪਲੇ ਕਰਦੀ ਹੁੰਦੀ ਆ
0: ਅੱਛਾ ਐਨਕਾਂ ਨਾਲ
2: ਹਾਂਜੀ ਉਹਨੂੰ ਵਧੀਆ ਲੱਗਦੇ ਨੇ ਟੌਮ ਐਂਡ ਜੈਰੀ ਵਾਲੇ ਉਹ ਕਈ ਵਾਰ ਪਹੁੰਚਦੀ ਹੁੰਦੀ ਆ ਉਹ ਪਲੇ ਐਨਕਾਂ ਨੇ
0: ਵਾਹ ਵਾਹ ਵਾਹ ਗੁੱਡ ਗੁੱਡ ਗੁੱਡ ਥੈਂਕ ਯੂ
2: ਜਦੋਂ ਮੈਂ ਨਿੱਕੀ ਜੀ ਸੀ ਉਦੋਂ ਮੈਂ ਇਹ ਖਾਂਦੀ ਹੁੰਦੀ ਸੀ ਤੇ ਫਿਰ ਅੰਬਰ ਤੇ ਫਿਰ ਹੁਣ ਲਾਹੀ
0: ਮੰਨਤ ਤੇ ਫਤਿਹ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
3: ਸਤਿ ਸ੍ਰੀ ਅਕਾਲ ਅੰਕਲ ਜੀ ਦੀਦੀ ਜੀ
1: ਦੇਗ ਖਾ ਕੇ
3: ਸਾਡੇ ਪਾਪਾ ਕਲੀਨਿੰਗ ਕਰਕੇ ਨੰਗਿਆ ਜ਼ਿਆਦਾਤਰ
0: ਨਹੀਂ ਵੀ ਠੀਕ ਹੁੰਦਾ ਫਾਦਰਸ ਡੇ ਦੇ ਉੱਤੇ ਨਾ
1: ਜਿਹੜੇ
0: ਕੰਮ ਪਾਪੇ ਨਹੀਂ ਕਰਦੇ ਓਦਾਂ
3: ਕੇਕ ਵੀ ਬਣਾਇਆ ਸੀਗਾ
0: ਅੱਛਾ ਓਕੇ
1: ਇਹ ਤੇ ਪਹਿਲਾਂ ਦੱਸਣਾ ਚਾਹੀਦਾ
0: ਕਿੰਨੇ ਬਣਾਇਆ ਤੁਸੀਂ ਕਿ ਮੰਮਾ ਨੇ
3: ਮੰਮਾ ਤੇ ਫਤਿਹ ਨੇ ਤੇ ਨਾਲੇ ਅਸੀਂ ਪਾਪਾ ਨੂੰ ਗਿਫਟ ਲੈ ਕੇ ਦਿੱਤੇ ਸੀਗੇ ਪਰਸੋਂ ਅਸੀਂ ਗਏ ਸੀਗੇ ਪਲੱਸ ਪਾਪਾ ਨੂੰ ਹੀ ਲਾਰਾ ਲਾ ਕੇ ਵੀ ਅਸੀਂ ਚੱਲੇ ਮੇਰੀ ਬੁੱਕ ਲੈਣਾ ਕਿਉਂਕਿ ਮੇਰੀ ਬੁੱਕ ਸਰ ਐਮਾਜ਼ੋਨ ਤੋਂ ਟਾਈਮ ਸਰ ਨਹੀਂ ਨਾ ਮਿਲਣੀ ਵੈਸੇ ਬੁੱਕ ਵੀ ਲੈ ਕੇ ਆਏ ਪਰ ਨਾਲ ਲਾਰਾ ਵੀ ਸੀਗਾ ਤੇ ਅਸੀਂ ਫਿਰ ਪਾਪਾ ਤੋਂ ਖੋਆ ਮਰਵਾਇਆ ਜਦੋਂ ਅਸੀਂ ਗਏ ਸੀਗੇ ਰਾਮ
0: ਤੁਸੀਂ ਚੰਗਾ ਤੁਸੀਂ ਚੰਗਾ ਤੁਸੀਂ ਚੰਗਾ ਬਹਾਨੇ ਨਾ ਖੜ ਕੇ ਪਾਪਾ ਨੂੰ ਚੂੜਾ ਚੜਾਤਾ
1: ਬੇਚਾਰੇ ਪਾਪਾ ਕੜਛਿਆ ਮਾਰੀ ਗਏ
0: ਓ ਬੱਲੇ ਮੰਨਤ ਕੁੱਲ ਮਿਲਾ ਕੇ ਵੇਖ ਲਓ ਸਾਰੇ ਪਾਪਿਆਂ ਨੂੰ ਧੱਕੇ ਹੋਣ ਡਿਆ ਹੈ ਨਾ ਓਹੋ ਕਿੰਨੀ ਹਾਂਜੀ ਕੀ ਸੁਣਾਓਗੇ
3: ਨਾਲੇ ਅਸੀਂ ਫਾਦਰਸ ਡੇ ਤੇ ਕੱਲ ਅਸੀਂ ਹੋਲੀ ਮੋਲੀ ਗਏ ਸੀਗੇ
0: ਹੋਲੀ ਮੋਲੀ
1: ਇਹ ਕੀ ਹੈ
3: ਇਹ ਆਰਕੇਡ ਗੇਮ ਹੁੰਦੀ ਆ ਪੁਆਇੰਟ ਕੁੱਕ ਵਾਲੀ ਅਸੀਂ ਗਏ ਸੀਗੇ
0: ਨਿਆਣਿਆਂ ਦੇ ਖੇਡਣ ਵਾਲੀ ਹੈ
1: ਵਾਹ ਵਾਹ
3: ਹਾਂਜੀ ਪਰ ਪਾਪਾ ਹੁਣਾਂ ਨੇ ਵੀ ਬਾਸਕਟਬਾਲ ਵਾਲੀ ਉੱਥੇ ਜਿਹੜੀ ਆਰਕੇਡ ਸੀਗੀ ਉੱਥੇ ਵੀ ਖੇਡੇ ਸੀ
0: ਅੱਛਾ ਅੱਛਾ ਅੱਛਾ ਓਕੇ
1: ਤੁਹਾਡਾ ਤੇ ਬੜਾ ਫਨੀ ਗਿਆ ਬਿਲਕੁਲ ਫਨ ਪੂਰਾ ਦਿਨ ਤੁਸੀਂ ਕੰਮ ਕੀਤਾ ਹੈ ਡੈਡੀ ਦੇ ਨਾਲ ਖੇਡਿਆ ਵੀ ਇਹਨਾਂ ਨੇ ਤਾਂ ਸਫਾਈਆਂ ਵੀ ਕਰਾ ਲਈ ਖੋਇਆ ਵੀ ਬਣਵਾ ਲਿਆ ਤੇ ਬਾਹਰ ਵੀ ਚਲੇ ਗਏ ਵਾਹ
0: ਮੰਨਤ ਦੀ ਪਲੈਨਿੰਗ ਹੈ ਨਾ ਸਾਰੀ ਮੰਨਤ ਪਲੈਨਿੰਗ ਹੀ ਬੜੀ ਵਧੀਆ ਕਰਦੀ ਹੈ
3: ਨਹੀਂ ਮੰਮਾ ਦੀ ਪਲੈਨਿੰਗ ਸੀ
1: ਕ੍ਰੈਡਿਟ ਵੀ
0: ਦੇਖੋ ਪਲੈਨਿੰਗ ਮੰਮਾ ਦੀ ਕੇਕ ਫਤਿਹ ਨੇ ਤੇ ਮੰਮਾ ਨੇ ਬਣਾਇਆ ਤੇ ਤੂੰ ਕੀ ਕੀਤਾ ਸੀ ਕੁੜੀ
1: ਮੈਨੇਜਮੈਂਟ
0: ਆਪਾਂ ਸਿਰਫ ਦੱਸਿਆ ਵਾ ਕੀ ਸੁਣਾਓਗੇ
3: ਅੱਜ ਮੈਂ ਸੁਣਾਉਂਗੀ ਇੱਕ ਬੋਲੀ
0: ਇਹ ਕਿੰਨੇ ਦੱਸਿਆ ਫਤਿਹ ਨੇ
3: ਨਹੀਂ ਸੌਣ ਮਹੀਨੇ ਮੀਂਹ ਪੈ ਜਾਂਦਾ ਸੌਣ ਮਹੀਨੇ ਮੀਂਹ ਪੈ ਜਾਂਦਾ ਗੋਡੇ ਗੋਡੇ ਘਰ ਵੇ ਵੀਰ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਵੇ ਵੀਰ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ ਵੇ ਵੀਰ ਲਾੜ ਲਿਆ
1: ਤਾਂ ਹੀ ਯਾਦ ਕਰਾਂਦਾ ਸੀ ਉਹ
0: ਵੀਰਾ ਵੇ ਵੀਰਾ ਲਾੜ ਲਿਆ
3: ਲਿਆ ਮੈਂ
0: ਤੇਰੇ ਵਿਆਹ ਦਾ ਚਾ ਵੇ ਵੀਰਾ ਲਾੜ ਲਿਆ ਲਿਆਓ ਫਿਰ ਵੀਰ ਲਾਡ ਲੈਲਾ ਕਰਾਓ ਗੱਲ
1: ਉਹ ਤਾਂ ਹੀ ਮੁੜ ਮੁੜ ਯਾਦ ਕਰਾਉਂਦਾ ਸੀ ਉਹਦੀ ਬੋਲੀ ਸੀ
3: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਯਸ਼ ਦੀਦੀ ਜੀ
0: ਸਤਿ ਸ੍ਰੀ ਅਕਾਲ
3: ਅੰਕਲ ਜੀ ਤੈਨੂੰ ਤੈਨੂੰ ਇਨਫਿਨਿਟੀ ਡਾਲਰ ਦਾ ਫਾਈਨ ਇਨਫਿਨਿਟੀ ਟਾਈਮਸ ਨੂੰ ਕਿਤੇ ਹੁੰਦੇ ਨਹੀਂ ਗਏ
0: ਲੈ ਇਦਾਂ ਕਿਦਾਂ
3: ਤੈਨੂੰ ਫਾਈਨ ਆ ਕਿਉਂ ਕਿਤੇ ਹੁੰਦੇ ਹੀ ਨਹੀਂ ਹੁੰਦੇ ਲੈ
0: ਉਹ ਨਹੀਂ ਯਾਰ
3: ਯਸ਼ ਦੀਦੀ ਯਸ਼ ਦੀਦੀ ਤੁਹਾਨੂੰ ਵੀ ਤੁਸੀਂ ਵੀ ਨਹੀਂ ਹੁੰਦੇ
1: ਕਿੱਥੇ ਨਹੀਂ ਹੁੰਦੇ
3: ਰੇਡੀਓ ਤੇ ਮਸਾ ਮਸਾ ਫਟਕਾ ਦੇ
1: ਤੁਸੀਂ
3: ਮੇਰਾ ਜੋਰ ਅੰਕਲ ਤੁਸੀਂ ਬੜੇ ਹੀ ਰਹਿਣਾ ਹੈ ਬੋਸ ਕਰੋ ਤੇ ਵੈਸੇ ਵੀ ਮੈਂ ਪਾਪਾ ਨੂੰ ਦੱਸਾਂ ਕਿ ਫਾਲੂ ਦੇ ਲਈ ਮੰਮਾ ਨੇ ਪਾਪਾ ਨੂੰ ਇੱਕ ਦੋ ਟੀਸ਼ਰਟਾਂ ਸੀ ਇੱਕ ਇੱਕ ਦੋ ਨੋਟ ਫੇਸ ਦੀ ਇੱਕ ਐਸਿਕਸ ਦੀ ਤੇ ਮੈਂ ਪਾਪਾ ਨੂੰ ਨਾਇਕੀ ਦੇ ਏਅਰਫੋਰਸ ਸ਼ੂਜ਼
0: ਅੱਛਾ ਵਾਹ ਤੁਸੀਂ ਮਨਾਇਆ ਫਿਰ ਫਾਦਰ ਡੇ ਹੈ ਗੁੱਡ
1: ਫਿਰ ਸਹੀ ਕਹਿ ਰਹੀ ਨਾ ਮੰਨਤ ਮੰਮੀ ਦੇ ਪੈਸੇ ਖਰਚਾ ਹੈ
3: ਪਾਪਾ ਪਹਿਲੇ ਥੱਲੇ ਤੇ ਪਹਿਲਾਂ ਪਾਪਾ ਤਾਂ ਥੱਲੇ ਕੱਦੇ ਤੇ ਪੈਂਦੇ ਹੀ ਫਿਰ ਅਸੀਂ ਮਸਾ ਚਕਵਾਇਆ
0: ਅੱਛਾ ਕਿੱਦਾਂ ਕਿੱਦਾਂ ਕਿੱਦਾਂ ਗੱਦੇ ਤੇ ਬਹਿ ਜਾਂਦੇ
3: ਪਾਪਾ ਪਾਪਾ ਰਾਤ ਨੂੰ ਗੱਦੇ ਤੇ ਥੱਲੇ ਪੈ ਜਾਂਦੇ ਆ ਉਹੀ ਬਹਾਨਾ ਲੈ ਕੇ ਫਿਰ ਅਸੀਂ ਕੱਲ ਚੱਕਿਆ
0: ਅੱਛਾ ਚੁੱਕਤਾ ਕੱਲ ਫਿਰ
3: ਹਾਂਜੀ
0: ਠੀਕ ਆ ਭਾਈ ਕੱਲ ਫਿਰ ਫਰਸ਼ ਤੇ ਪਾਇਆ
3: ਸਾਡੇ ਨਾਲ ਬਣ ਗਿਆ ਦੀ ਨੇ ਦੱਸਿਆ ਕਿ ਦੀ ਨੇ ਇੱਕ ਨਾਈਟ ਸੂਟ ਦਿੱਤਾ ਹੀ ਉਹਦੇ ਤੇ ਲਿਖਿਆ ਹੀ ਬੈਸਟ ਦ ਬੈਸਟ ਦ ਵਰਲਡਸ ਬੈਸਟ ਡੈਡ
0: ਵਰਲਡਸ ਬੈਸਟ ਡੈਡ ਯੈਸ ਯੈਸ ਯੈਸ ਸਾਰੇ ਹੀ ਜਿਹੜੇ ਡੈਡ ਆ ਵਰਲਡਸ ਬੈਸਟ ਡੈਡ ਆ ਨਾ ਆਪ ਸੱਚ ਨਾਲ ਲੜਾ ਦਿਓਗੇ ਤੇ ਡੈਡਾਂ ਨੂੰ ਤੁਹਾਡੇ ਡੈਡ ਦੀ ਕਿਹੜੀ ਖਾਸ ਗੱਲ ਆ
1: ਮੈਨੂੰ
3: ਪਾਪਾ ਗੁੱਸੇ ਚ ਵੀ ਕਾਇੰਡ ਨੇ ਕਿਉਂਕਿ ਪਾਪਾ ਕੱਲ ਗੁੱਸਾ ਕਰਦੇ ਹੀ ਤੇ ਫੇਰ ਵੀ ਪਾਪਾ ਨੇ ਸਾਨੂੰ ਚੋਕਲੇਟ ਮੂਸ ਲੈ ਕੇ ਦਿੱਤਾ
0: ਓਕੇ ਓਕੇ ਅੱਛਾ ਇਹ ਤੁਹਾਡੇ ਪਾਪਾ ਦੀ ਖਾਸੀਅਤ ਹੈ
1: ਮੈਨੂੰ ਤਾਂ ਉਹ ਪੇਂਟਿੰਗ ਯਾਦ ਆ ਰਹੀ ਹੈ ਜਿਹੜੀ ਮੰਮੀ ਨੇ ਬਣਾਈ ਸੀ
0: ਫਤਿਹ ਤੁਹਾਡੇ ਮੰਮਾ ਨੇ ਤੁਹਾਨੂੰ ਯਾਦ ਹੈ ਜਿਹੜੀ ਪੇਂਟਿੰਗ ਬਣਾਈ ਸੀ ਪਾਪਾ ਦੀ
1: ਮੈਂ ਤੇ ਪੌਜ਼ ਕਰਕੇ ਵੇਖਿਆ ਸੀਗਾ ਕਿ ਹਿਡਨ ਟੈਲੈਂਟ
0: ਥੈਂਕ ਯੂ ਫਤਿਹ
1: ਥੈਂਕ ਯੂ ਹੈਵ ਅ ਨਾਈਸ ਡੇ
3: ਥੈਂਕ ਯੂ ਤੇ ਅੱਜ ਮੈਂ ਸੁਣਾਉਂਗਾ ਇੱਕ ਗਾਣਾ ਮਨਮੋਹਨ ਵਰਸ ਜੀ ਦਾ
0: ਓਏ ਹੋਏ ਓਏ ਹੋਏ ਓਏ ਓਏ ਓਏ ਓਏ ਹੋਏ ਹਾਂਜੀ ਹਾਂਜੀ ਹਾਂਜੀ
3: ਕੋਕਾ ਕਰਕੇ ਧੋਖਾ ਨੀਂਦ ਲੈ ਗਿਆ ਤੇਰਾ ਕੋਕਾ ਕਰਕੇ ਧੋਖਾ ਨੀਂਦ ਲੈ ਗਿਆ ਤੈਨੂੰ ਯਾਦ ਕਰਾਂ ਮੁਟਿਆਰੇ ਨੀ ਜੋ ਗਿਣਾ ਰਾਤ ਨੂੰ ਇੱਕ ਦੋ ਤਿੰਨ ਚਾਰ ਪੰਜ ਜਗਣਾ ਰਾਤ ਨੂੰ ਤਾਰੇ ਨੀ
0: ਦੋਵਾਂ ਕਮਾਂ ਜੁਗਾ ਰਹਿ ਗਿਆ
3: ਰਹਿ ਗਿਆ ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ ਨੀ ਤੇਰਾ ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ
0: ਓ ਬੱਲੇ ਫਤਿਹ ਜੀ ਤੁਸੀਂ ਤੇ ਕਮਾਲ ਹੀ ਕਰੀ ਜਾਂਦੇ ਹੋ ਹੈ
3: ਯਾਰ ਤੇ ਅਸੀਂ ਇਹਨਾਂ ਸ਼ੋਅ ਵੀ ਦੇਖਣ ਜਾਣਾ
0: ਵਾਹ ਤੁਸੀਂ ਤੇ ਮੈਂ ਨਾ ਓਕੇ ਰਿਪੋਰਟਾਂ ਹੀ ਕਰੀ ਜਾਂਦੇ ਹੋ ਹੈ ਥੈਂਕ ਯੂ ਫਤਿਹ ਜੀ
3: ਜਦੋਂ ਅਸੀਂ ਸ਼ੋਅ ਦੇਖ ਲਿਆ ਤਾਂ ਬਾਕੀ ਤਸਲੀਮ ਦੇ ਸਿਰ ਦੇ ਗਾਣੇ ਚੱਲਣਗੇ
0: ਸ਼੍ਰੇਆ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਜੀ ਕੀ ਹਾਲ ਆ ਅਸੀਂ ਇੱਕ ਹਾਲ ਵਾਲੀ ਨਾ ਏ ਆਈ ਡਿਵਾਈਸ ਲਾਈ ਆ ਉਹ ਏਦਾਂ ਹੀ ਦੱਸਦੀ ਆ
1: ਉਹਦੇ ਮੀਟਰ ਚ ਆ ਜਾਂਦਾ
0: ਉਹਨੇ ਜਦੋਂ ਪੁੱਛੀਏ ਨਾ ਉਹਨੇ ਜਦੋਂ ਪੁੱਛੀਏ ਵੀ ਹਾਉ ਆਈ ਐਮ ਤੇ ਉਹਨੇ ਕਿਹਾ 1.3 ਸੱਚੀ ਤੁਸੀਂ ਦੱਸੋ ਏਦਾਂ ਕਿਉਂ ਆ
2: ਪਤਾ ਨਹੀਂ
0: ਨਾ ਤੁਸੀਂ ਦੱਸੋ
1: ਤੁਸੀਂ
0: ਤੁਸੀਂ ਸਕੂਲ ਨਹੀਂ ਜਾਂਦੇ
2: ਹਾਂ ਜਾਣਾ ਹੈ ਮੈਂ ਸਕੂਲ ਜਾਂਦੀ ਪਈ
0: ਆਹੋ ਤੇ ਫਿਰ ਤੁਸੀਂ ਦੱਸੋ ਸਾਡੇ ਅੰਕਲ ਜਿਹੜੇ ਹੁੰਦੇ ਸੀ ਨਾ ਸਾਨੂੰ ਏਦਾਂ ਕਹਿੰਦੇ ਹੁੰਦੇ ਸੀ ਦੱਸੋ ਤੁਸੀਂ ਸਕੂਲ ਨਹੀਂ ਜਾਂਦੇ ਭਲਾ
1: ਹਰ ਗੱਲ ਤੇ ਇਹ ਲਾਈਨ ਚਿਪਕ ਜਾਂਦੇ ਸੀਗੇ
0: ਓਏ ਆ ਕੀ ਲਿਖਿਆ ਓਏ ਦੱਸੋ ਤੁਸੀਂ ਸਕੂਲ ਨਹੀਂ ਜਾਂਦੇ ਸਕੂਲ
2: ਅੱਜ ਮੈਂ ਪ੍ਰੈਪ ਚ
0: ਹਾਂਜੀ
1: ਅਜੇ ਪ੍ਰੈਪ ਚ
0: ਅੱਛਾ ਤੁਸੀਂ ਪ੍ਰੈਪ ਚ ਹੋ
1: ਠੀਕ ਹੈ ਜੀ
0: ਚੋ ਬਚ ਗਏ ਫਿਰ ਬਚ ਗਏ ਤੁਸੀਂ ਬਚ ਗਏ ਹੋ ਤੇ ਕੀ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਫਾਦਰਸ ਡੇ ਤੇ
2: ਪਾਪਾ ਨੂੰ ਗਿਫਟ ਦਿੱਤਾ
0: ਓਕੇ ਕੀ
2: ਪਰਫਿਊਮ
0: ਓਏ ਓਏ ਓਏ ਓਏ ਓਏ ਓਏ ਉਹ ਸਕੂਲੋਂ ਲਿਆਂਦਾ ਸੀ ਕਿ ਬਾਜ਼ਾਰੋਂ
2: ਸ਼ੋਪਿੰਗ ਸੈਂਟਰ ਤੇ
0: ਅੱਛਾ ਸ਼ੋਪਿੰਗ ਸੈਂਟਰ ਤੇ ਓਕੇ ਓਕੇ ਤੇ ਸਕੂਲੋਂ ਕੀ ਲਿਆਂਦਾ ਸੀ
1: ਹਾਂ ਸਕੂਲ ਵੀ ਤੇ ਸ਼ੋਪ ਲੱਗਦੀ ਹੈ ਉੱਥੋਂ ਨਹੀਂ ਲਿਆ ਕੁਝ
0: ਕੀ
2: ਕੀ
0: ਚੇਨ ਓਕੇ ਵਾਹ ਵੈਰੀ ਗੁੱਡ ਤੇ ਕੀ ਸੁਣਾਓਗੇ ਫਿਰ ਹੁਣ
2: ਬੁਝਾਣਾ
0: ਓਕੇ
1: ਹਾਂਜੀ
0: ਕਬੂਤਰ ਇਸ ਬਹੁਤ ਵਧੀਆ ਸਟਾਈਲ ਹੈ ਸ਼੍ਰੇਆ ਇੱਕ ਵਾਰੀ ਫਿਰ
1: ਥੜੇ
0: ਉੱਪਰ ਥੜਾ
2: ਉੱਥੇ ਲਾਲ ਕਬੂਤਰ
0: ਉੜਦਾ ਅੱਛਾ ਖੜਾ ਵਾ
1: ਉੜ ਖੜਾ
0: ਖੜਾ ਵਾ ਓਕੇ ਓਕੇ ਓਕੇ ਉਹ ਖੜਾ ਹੀ ਆ ਕਿ ਉੱਡ ਵੀ ਲੈਂਦਾ
2: ਖੜਾ ਰਹਿੰਦਾ
0: ਅੱਛਾ ਖੜਾ ਹੀ ਰਹਿੰਦਾ ਓਕੇ ਓਕੇ ਓਕੇ ਇਹ ਤੇ ਮੈਨੂੰ ਉਹ ਫਿਲਮ ਲੱਗਦੀ ਆ ਬੋਲ ਭਾਵੇਂ ਨਾ ਬੋਲ ਉਹ ਚ ਹੈਗਾ ਕਬੂਤਰ ਹੈ
2: ਨਹੀਂ
0: ਨਹੀਂ
1: ਹੋਰ ਦੱਸ ਦਿਓ
0: ਤੁਹਾਡੇ ਤੁਹਾਡੇ ਲਾਗੇ ਹੈਗਾ ਕਬੂਤਰ ਜਾਸੀ ਤੁਹਾਡੇ ਘਰਾਂ ਲੱਗੇ ਹੈਗੇ ਕਬੂਤਰ
2: ਦੀਵਾਲੀ ਤੇ ਚਾਹੀਦੀ
0: ਹਾਂ
1: ਕੀ ਨਹੀਂ ਚਾਹੀਦੀ
0: ਦੀਵਾਲੀ ਤੇ ਚਾਹੀਦੀ ਦੀਵਾਲੀ ਤੇ ਚਾਹੀਦੀ ਅੱਛਾ ਫੁੱਲ ਚੜੀ
2: ਨਹੀਂ
0: ਦੀਵਾਲੀ ਤੇ ਕੀ ਚਾਹੀਦੀ ਹੋ ਦੀਵਾਲੀ ਤੇ ਮੇਲਾ
1: ਦੀਵਾਲੀ ਤੁਸੀਂ ਆਪਣੀ ਮਰਜ਼ੀ ਕਰੀ ਦੋ
0: ਮੇਲੇ ਹੁੰਦੇ ਦੀਵਾਲੀ ਤੇ
1: ਪਹਿਲਾਂ ਫਿਲਮ ਦੀ ਕਰਤੀ ਹੁਣ ਮੇਲੇ ਦੀ ਕਰਤੀ
0: ਹਾਂ ਹੋਰ ਕੀ ਹੁੰਦਾ ਫਿਰ ਦੀਵਾਲੀ ਦੇ ਦੀਵਾਲੀ ਦੇ ਉੱਤੇ ਕੀ ਹੁੰਦਾ
1: ਦੀਵਾਲੀ ਤੇ ਮੈਨੂੰ ਦੀਵਾਲੀ ਦੀ ਸਫਾਈ ਯਾਦ ਆਉਂਦੀ ਹੋਰ ਕੁਝ ਨਹੀਂ ਆਉਂਦਾ
2: ਲਾਈਟਿੰਗ ਲਿਖਦੀ
0: ਹਾਂਜੀ
1: ਲਾਈਟਿੰਗ
2: ਲਾਈਟਿੰਗ
0: ਅੱਛਾ ਲਾਈਟਿੰਗ ਹੁੰਦੀ ਆ
1: ਇਹ ਆਨਸਰ ਹੈ
0: ਫਾਇਰਵਰਕ
2: ਨਹੀਂ
0: ਹਾਂ
2: ਲਾਈਟ ਮੇ ਕੀ ਹੁੰਦੀ
1: ਹੈ ਅਨਾਰ ਅਨਾਰ
0: ਲਾਈਟ ਹੁੰਦੀ ਆ
2: ਹਾਂਜੀ
0: ਓਕੇ ਲਾਈਟ ਬਲਬ
2: ਨਹੀਂ
0: ਲੜੀਆਂ
1: ਬੱਚਿਆਂ
2: ਦੀ ਤੁਸੀਂ ਬਨਾਨ ਖਾਏ ਹੋ
0: ਦੀਵਾਲੀ
1: ਦੀ ਸਫਾਈ ਤੋਂ ਲੈ ਕੇ ਦੀਵਾਲੀ ਦੀ ਫੁਲਝੜੀਆਂ ਸਭ ਤੇ ਹੋ ਗਿਆ ਬੱਚਿਆਂ ਕੀ
0: ਹੋਰ ਕੀ ਰਹਿ ਗਿਆ ਹੁਣ ਤੇ ਸਾਰਾ ਕੁਝ ਹੀ ਦੱਸਤਾ ਆਪਾਂ ਦੀਵਾਲੀ ਤੇ ਹੋਰ ਕੀ ਹੁੰਦਾ ਵਾ ਮਾਣੂ ਬਿੱਲੀ ਕਿੱਥੇ ਆ ਸਤਿ ਸ੍ਰੀ ਅਕਾਲ ਮਾਣੂ ਬਿੱਲੀ ਹਾਂਜੀ ਅਸੀਂ ਠੀਕ ਆ
1: ਤੁਸੀਂ ਕਿਵੇਂ ਹੋ ਤੁਹਾਡਾ ਕਿਵੇਂ ਰਿਹਾ ਫਾਦਰਸ ਡੇ ਤੁਸੀਂ ਕੀ ਕਾਰਡ ਬਣਾਇਆ ਕੀ ਕੀਤਾ ਪਾਪਾ ਲਈ
2: ਕਾਰ ਲੈ ਕੇ ਆਇਆ ਕਾਰ
1: ਕਾਰ ਕਾਰ ਕਾਰ
2: ਹਾਂਜੀ
0: ਅੱਛਾ ਕਿਹੜੀ ਕਾਰ
2: ਯੂਟ
0: ਵਾਲੀ ਓਏ ਬੱਲੇ
1: ਇਹ ਤੇ ਬੜਾ ਵੱਡਾ ਗਿਫਟ ਹੋ ਗਿਆ
0: ਕਿੱਥੋਂ ਲਿਆਂਦੀ
2: ਕੋਸਕੋ
0: ਹੈ ਕੋਸਕੋ ਤੋਂ
2: ਕੋਸਕੋ
0: ਮੈਨੂੰ ਵੀ ਇੱਕ ਲਿਆ ਦੇਣੀ ਸੀ ਤੁਸੀਂ ਮੈਨੂੰ ਫੋਟੋ ਭੇਜ ਦਿਓ
1: ਪਰ ਇਹ ਤੇ ਚਿਲਡਰਨ ਡੇ ਥੋੜੀ ਨਾ ਸੀਗਾ ਇਹ ਤੇ ਫਾਦਰਸ ਡੇ ਸੀਗਾ ਤੁਸੀਂ ਕਾਰ ਕਿਉਂ ਲਿਆਂਦੀ ਆਪਣੇ ਲਈ
0: ਨਹੀਂ ਉਹ ਪਾਪਾ ਨੂੰ ਦਿੱਤੀ ਨਾ ਉਹਨੇ ਪਾਪਾ ਨੂੰ ਦਿੱਤੀ ਨਾ ਪਾਪਾ ਨੂੰ ਲਿਆ ਕੇ ਦਿੱਤੀ ਆ ਪਾਪਾ ਖੇਡੇ ਸੀ ਕਿ ਨਹੀਂ ਉਹਦੇ ਨਾਲ ਪਾਪਾ ਅੱਜ ਉਹਦੇ
2: ਤੇ
0: ਬਾਰੀ ਖੁੱਲਦੀ ਆ ਉਹਦੀ ਡਿੱਗੀ ਵੀ ਖੁੱਲਦੀ ਆ ਤੇ ਉਹਦੇ ਚ ਪੈਟਰੋਲ ਪੈਂਦਾ ਕਿ ਡੀਜ਼ਲ ਡੀਜ਼ਲ ਪੈਂਦਾ ਹੋਵੇ ਬੱਲੇ ਬੱਲੇ ਬੱਲੇ ਤੇ ਅੱਜ ਪਾਪਾ ਉਹਦੇ ਤੇ ਗਏ ਫਿਰ ਕੰਮ ਤੇ ਓ ਵਾਹ ਵੈਰੀ ਨਾਈਸ ਬੜੀ ਭੱਜਦੀ ਹੋਣੀ ਫਿਰ ਤੇ
2: ਹਾਂਜੀ
0: ਗੁੱਡ ਕੀ ਸੁਣਾਓਗੇ ਫਿਰ ਅੱਜ ਓਕੇ
1: ਹਾਂਜੀ ਦੱਸੋ ਬੁੱਝੋ ਕੌਣ ਪਾਪਾ
2: ਮੱਛੀ ਜਲ ਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ ਹਟ ਜਾਓ ਜਦ ਜਾ ਕੇ
0: ਹੋਰ ਮਾਣੂ ਬਿੱਲੀ ਅਸੀਸ ਕੌਰ
4: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਤੇ
0: ਹੁਣ ਸਕੂਲ ਪਹੁੰਚ ਗਏ ਤੁਹਾਨੂੰ ਪਤਾ ਹੁਣੇ ਪੜ੍ਹਾਉਣ ਲੱਗ ਪਈ ਸਕੂਲ ਹੁਣੇ ਨਾ ਅਰਲੀ ਜਾਂਦੇ ਆ ਸਾਨੂੰ
1: ਲੱਗਿਆ ਵੱਡੀ ਹੋ ਗਈ ਅਸੀਂ ਆਲਰੇਡੀ ਵੱਡਿਆਂ ਵਾਂਗ ਗੱਲਾਂ
4: ਕਰਦੇ
0: ਹਾਲੇ ਤੇ ਉਹਨੇ ਕੀ ਹੋਣਾ ਵਾ ਹਾਲੇ ਤੇ ਓਕੇ ਤੁਸੀਂ ਮੈਨੂੰ ਮੈਨੂੰ ਪੁੱਛ ਰਹੇ ਹੋਗੇ ਤੁਸੀਂ ਦੱਸਣਾ ਵਾ
1: ਨਹੀਂ ਤੁਹਾਨੂੰ ਪੁੱਛ ਰਹੀ ਹੈ ਰਣਜੋਤ ਅੰਕਲ ਜੀ
0: ਹੈ ਤੁਸੀਂ ਮੈਨੂੰ ਪੁੱਛ ਰਹੇ ਹੋ
1: ਇਹ ਕਹਿੰਦੀ ਮੈਂ ਨਵਾਂ ਕਰ ਦਿਆ ਤੁਸੀਂ ਪਹਿਲੇ ਬੱਚਿਆਂ ਨੂੰ ਪੁੱਛ ਰਹੇ
0: ਸੀ ਮੈਂ ਕਿਹਾ ਸੀ ਨਾ ਇਹ ਟੀਚਰ ਬਣ ਗਈ ਆ
3: ਤੁਸੀਂ ਸਾਰੇ ਪੁੱਛ ਰਹੇ ਸੀ ਮੈਂ ਕਿਹਾ ਮੈਂ ਨਹੀਂ ਪੁੱਛਣਾ
0: ਹਾਂ ਵੇਖਿਆ ਇਹ ਟੀਚਰ ਬਣ ਗਿਆ ਤੇ ਸਾਡੀ ਬੱਚੀ ਨੇ ਮੈਨੂੰ ਇੱਕ ਕਾਰਡ ਬਣਾ ਕੇ ਦਿੱਤਾ ਬੜਾ ਸੋਹਣਾ ਤੇ ਫਿਰ ਇੱਕ ਮੱਗ ਲਿਆ ਕੇ ਦਿੱਤਾ ਤੇ ਹਾਂ ਤੇ ਫਿਰ ਉਹਨੇ ਮੈਨੂੰ ਡਿਨਰ ਕਰਾਇਆ ਡਿਨਰ ਨੀ ਕਰਾਇਆ ਡਿਨਰ ਵੀ ਕਰਾਇਆ ਉਹਨੇ ਮੈਨੂੰ ਬੈਡਮਿੰਟਨ ਲੈ ਕੇ ਗਈ
3: ਗੱਡੀ ਡਰਾਈਵ ਕਰ ਸਕਦੀ
1: ਕਹਿ ਰਹੀ ਉਹ ਗੱਡੀ ਡਰਾਈਵ ਕਰ ਸਕਦੀ
0: ਹੋਰ ਕੀ ਗੱਡੀ ਤੇ ਮੈਂ ਚਲਾਈ ਸੀ ਪਰ ਉਹਨਾਂ ਨੇ ਮੈਨੂੰ ਬੁਕਿੰਗ ਕਰਾ ਦਿੱਤੀ ਨਾ ਵੈਰੀ ਸਮਾਰਟ ਹਾਂ ਵਾਟ ਸਮਾਰਟ ਐਵਰੀਥਿੰਗ ਤੁਸੀਂ ਦੱਸੋ ਹੁਣ ਤੁਸੀਂ ਕੀ ਕੀਤਾ
1: ਦੋ ਕਾਰਡ ਬਣਾਏ ਸੀ ਹਾਂ
3: ਪਹਿਲਾਂ ਤਾਂ ਮੈਂ ਗੁਰਦੁਆਰਾ ਗਈ
0: ਵੈਰੀ ਗੁੱਡ
3: ਫਿਰ ਉੱਥੇ ਮੈਂ ਗੁਰਦੁਆਰਾ ਸਾਹਿਬ ਤੇ ਮੇਰੀ ਕਲਾਸ ਅੱਜ ਨੋਰਮਲ ਨਹੀਂ ਸੀ
0: ਓਏ ਉਹ ਤੇ ਤੇਰੀ ਕਲਾਸ ਹੀ ਕੁੜੀ ਹੈ ਤੂੰ ਇਹ ਦੱਸ ਫਾਦਰ ਡੇ ਦਾ ਕੀ ਕੀਤਾ
3: ਫਾਦਰ ਡੇ ਤੇ ਮੈਂ ਇਹ ਹੀ ਕੀਤਾ ਨਾ ਹਜੇ ਮੈਂ ਫਾਦਰ ਡੇ ਵਾਲੇ ਪਾਰਟ ਕੋ ਨਹੀਂ ਗਈ ਹਜੇ
0: ਹੈ ਹਾਲੇ ਕੀ
3: ਮੈਂ ਸਵੇਰੇ ਪਹਿਲਾਂ ਕੱਪ ਦਿੱਤਾ ਉਹਨਾਂ ਨੂੰ ਗਿਫਟ ਫਿਰ ਅਸੀਂ ਗੁਰਦੁਆਰਾ ਜਾ ਗੁਰਦੁਆਰਾ ਸਾਹਿਬ ਜਾ ਕੇ ਮੇਰੀ ਕਲਾਸ ਸੀ ਫਿਰ ਉਸ ਤੋਂ ਬਾਅਦ ਕਿਉਂਕਿ ਨੋਰਮਲ ਕਲਾਸ ਨਹੀਂ ਸੀ ਸਾਨੂੰ ਦੋ ਪੇਪਰ ਮਿਲੇ ਸੀ ਇੱਕ ਫਾਦਰਸ ਡੇ ਵਾਲਾ ਕਾਰਡ ਬਣਾਉਣਾ ਸੀ ਪਾਪਾ ਲਿਆ ਇੱਕ ਟੀਚਰ ਲਿਆ ਮੈਂ ਆਪਣਾ ਫਾਦਰਸ ਡੇ ਵਾਲਾ ਬਣਾ ਤੇ ਟੀਚਰ ਦਿੱਤਾ ਟੀਚਰ ਵਾਲਾ ਤਾਂ ਮੈਂ ਕੋਈ ਬਾਬਾ ਜੀ ਸੀਗੇ ਉਹਨਾਂ ਨੂੰ ਦੇਤਾ ਕੱਲ
0: ਤੇ ਜਿਹੜਾ ਸਕੂਲੋਂ ਗਿਫਟ ਮਿਲਦਾ ਉਹ ਕੀ ਲਿਆਂਦਾ
3: ਆਹੋ
0: ਤੇ ਹੁਣ ਉੱਥੇ ਕੰਮ ਹੀ ਬੜੇ ਸੀ ਤੇ
3: ਨਿਕੰਮੇ
0: ਸਾਰੇ ਕੁੜੀਓ ਕੁਛ ਨੀ ਕਰਦੇ ਉਹ ਸਾਰੇ ਹੋਰ ਕੀ ਵਿਹਲੜ ਸਾਰੇ ਗਿੱਜੇ ਆ ਮੈਂ ਉਹ ਜਾ ਕੇ ਕਰੋ ਨਹੀਂ ਤੇ ਫਿਰ ਮੈਂ ਸਾਰਿਆਂ ਨੂੰ ਕੱਢ ਕੇ ਤੇ ਮੈਂ ਆਪਣੇ ਬੰਦੇ ਲੈ ਕੇ ਆਉਣੇ ਆ ਮੇਰੇ ਨਿੱਕੇ ਨਿੱਕੇ ਸਿਪਾਹੀ ਸਾਰੇ ਮੈਂ ਅਸੀਸ ਕੌਰ ਦਾ ਵੀ ਨਾਂ ਲਿਆ ਸੀ ਮੈਂ ਕਿਹਾ ਆਹ ਜਿਹੜੀ ਟੀਚਰ ਜੀ ਰੱਖੀ ਹੈ ਨਾ ਆਪਣੇ ਨਿਆਣੇ ਪੜ੍ਹਾਉਣ ਲਈ ਭਜਾ ਲਓ ਇੱਥੋਂ ਮੈਂ ਕਿਹਾ ਥੋੜ੍ਹੀ
3: ਜਿਹੀ ਮਾਰੋ ਸਾਡੇ ਡੰਡਾ ਮੈਂ
0: ਹੋਰ ਕੀ ਮੈਂ ਥੋੜ੍ਹੀ ਜਿਹੀ ਸਾਡੀ ਅਸੀਸ ਨੂੰ ਵੱਡੀ ਹੋ ਲੈਣ ਦਿਓ ਫਿਰ ਆਹ ਵਾਲੀ ਨੌਕਰੀ ਆਪਾਂ ਉਹਨੂੰ ਦੇਵਾਂਗੇ ਮੈਂ ਕਹਿ ਕੇ ਆਇਆ ਉੱਥੇ
1: ਚਲੋ ਫਿਰ ਅਸੀਸ ਦੀ ਤੇ ਜੌਬ ਫਿਕਸ ਜੇ
3: ਉਹ ਬੜਾ ਪਾਗਲ ਕੰਮ ਕਰਨਗੇ ਫੇਰ ਤਾਂ ਮੈਂ ਮਾਰੂ ਡੰਡਾ ਨਹੀਂ ਤਾਂ ਮੈਂ ਨਹੀਂ ਮਾਰਦੀ
0: ਹਾਂ ਮੈਂ ਵੀ ਇਦਾਂ ਹੀ ਕਿਹਾ ਸੀ
1: ਐਵੇਂ ਥੋੜ੍ਹੀ ਨਾ ਮਾਰਦੇ
0: ਉਹਨਾਂ ਪੁੱਛਿਆ ਸੀ ਮੈਨੂੰ ਆਂਦੇ ਕਿੱਦਾਂ ਦੀ ਟੀਚਰ ਹੈ ਮੈਂ ਕਿਹਾ ਬੜੀ ਨਾਈਸ ਟੀਚਰ ਹੈ ਪਰ ਜੇ ਤੁਸੀਂ
3: ਬਹੁਤ ਬੜਾ ਬੈਡ ਕਰਨਗੇ ਨਾ ਆਏ ਮਾਰੂ
0: ਹਾਂ ਉਹਨਾਂ ਕੋ ਜਿਹੜੀ ਟੀਚਰ ਸੀ ਨਾ ਉਹ ਸਿਰਫ ਪੰਜਾਬੀ ਪੜ੍ਹਾਉਂਦੀ ਸੀ ਮੈਂ ਕਿਹਾ ਨਹੀਂ ਪੰਜਾਬੀ ਵੀ ਪੜ੍ਹਾਊਗੀ ਉਹ ਅੰਗਰੇਜ਼ੀ ਵੀ ਪੜ੍ਹਾਊਗੀ ਉਹ ਨਾਲ ਬੋਲੀਆਂ ਵੀ ਸਿਖਾਊਗੀ ਉਹ ਨਾਲ ਬੁਝਾਰਤਾਂ ਵੀ ਸਿਖਾਊਗੀ ਅਤੇ ਨਾਲ ਐਟੀਕੇਟਸ ਵੀ ਦੱਸੂਗੀ ਮੈਂ ਕਿਹਾ ਹਾਂ ਭੰਗੜਾ ਵੀ
2: ਹਾਂ ਸਾਰਾ ਕੁਝ ਹਾਂ ਸਾਰਾ ਕੁਝ ਐਵਰੀਥਿੰਗ ਐਵਰੀਥਿੰਗ
0: ਮੈਂ ਤਾਂ ਕਹਿ ਕੇ ਆਇਆ ਮੈਂ ਕਿਹਾ ਆਹ ਵਾਲੀ ਟੀਚਰ ਲੈ ਕੇ ਆਵਾਂਗੇ ਆਪਾਂ ਹਨਾ
1: ਇੰਨੀ ਮਲਟੀ ਟੈਲੈਂਟਡ
0: ਹੋਰ
1: ਥੈਂਕ ਯੂ
0: ਕੀ ਸੁਣਾਓਗੇ
1: ਮਲਟੀ ਟੈਲੈਂਟਡ ਟੀਚਰ
2: ਛੋਟੀ ਰਾਈਮ
0: ਹਾਂਜੀ ਰਾਈਮ ਓਕੇ
2: ਵੇ ਇੱਕ ਬੋਲੀ ਦੀ ਟਾਈਪ
0: ਅੱਛਾ ਬੋਲੀ ਜੀ ਟਾਈਪ ਹਾਂਜੀ
2: ਡੱਬੇ ਡੱਬੇ ਦੇ ਵਿੱਚ ਡੱਬਾ ਡੱਬੇ ਦੇ ਵਿੱਚ ਚੁਆਰੇ ਤੇਰੇ ਪਾਪਾ ਬੜੇ ਪਿਆਰੇ
0: ਇਹਦੇ ਨਾਲ ਨਹੀਂ ਮੈਚ ਕਰਦਾ ਹਾਂ ਇਹਦੇ ਨਾਲ ਨਹੀਂ ਮੈਚ ਕਰਦਾ
1: ਪਾਪਾ ਮੇਰੇ ਪਾਪਾ
0: ਹੈ ਫੇਰ ਇੱਕ ਵਾਰੀ
2: ਡੱਬੇ ਵਿੱਚ
0: ਡੱਬੇ ਵਿੱਚ ਡੱਬਾ ਤੇ ਡੱਬੇ ਵਿੱਚ ਛੁਆਰੇ ਪਾਪਾ ਬੜੇ ਪਿਆਰੇ ਸਹੇਲੀਓ ਪਾਪਾ ਬੜੇ ਪਿਆਰੇ
1: ਪ੍ਰਭਾਤ ਫੇਰੀ ਵਾਲੀ ਮਿਲੀ
0: ਮੰਮੀ ਵਾਜਾਂ ਮਾਰੇ ਸਹੇਲੀਓ ਮੰਮੀ ਵਾਜਾਂ ਮਾਰੇ ਪਾਪਾ ਬੜੇ ਪਿਆਰੇ ਸਹੇਲੀਓ ਪਾਪਾ ਬੜੇ ਪਿਆਰੇ ਪਾਪਾ ਬੜੇ ਪਿਆਰੇ ਸਹੇਲੀਓ ਪਾਪਾ ਬੜੇ ਪਿਆਰੇ ਓਏ ਪਾਪਾ ਓਏ
2: ਹਾਂ ਗੱਲ ਤਾਂ ਸੁਣੋ ਬਾਈ
0: ਹਾਂਜੀ ਹਾਂਜੀ ਸੁਣਾਓ
2: ਆਪੋ
0: ਆਪਣੇ ਪਾਪਾ ਤੇ ਮਾਰੋ ਤੁਸੀਂ ਟਾਕੀ ਥੈਂਕ ਯੂ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ
1: ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਅੱਜ ਕੌਣ ਆ ਵੀਰ ਜੀ ਉਹ ਸਰਦਾਰ ਜੀ ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰਨੀਆਂ ਪੈਂਦੀਆਂ ਮੰਮੀ ਨੂੰ ਕਿੱਥੇ ਭੱਜ ਜਾਂਦੇ ਤੁਸੀਂ
2: ਮੈਂ ਗੱਡੀ 'ਚ ਬੈਠੇ ਹੋਏ
0: ਅੱਛਾ ਗੱਡੀ 'ਚ ਬੈਠੇ ਹੋਏ ਓਕੇ ਓਕੇ
2: ਮੈਂ
0: ਸਕੂਲ ਤੇ ਹੈਗੇ ਓਕੇ ਓਕੇ ਓਕੇ ਤੁਸੀਂ ਤੇ ਯਾਰ ਬੜੇ ਸਮਾਰਟ ਸਮਾਰਟ ਸਰਦਾਰ ਤੁਸੀਂ ਤੇ ਹੈ ਬੜਾ ਘੈਂਟ ਪਟਕਾ ਪਟਕਾ ਪੁਟਕਾ ਤੁਸੀਂ ਬੜਾ
2: ਕੋਈ ਜਾਣੇ ਬਰਥਡੇ ਤੋਂ ਗਏ ਤੁਸੀਂ ਅਮਾ ਕਹਿ ਸਕਦੇ ਹਨ ਅਮਾ ਮੈਂ ਕੱਲ ਨੂੰ ਜਾ ਸਕਦਾ
0: ਅੱਛਾ ਕੱਲ ਨੂੰ ਜਾ ਸਕਦਾ
2: ਹਾਂਜੀ ਬਰਥਡੇ ਤੇ
0: ਕਿਹੜਾ ਬਰਥਡੇ ਆ
2: ਮੈਨੂੰ ਪਤਾ ਨਹੀਂ ਤਾਂ
5: ਕਿੰਗ ਦਾ ਬਰਥਡੇ
2: ਕਿੰਗ ਦਾ ਬਰਥਡੇ
0: ਅੱਛਾ ਕਿੰਗ ਦਾ ਬਰਥਡੇ ਓਕੇ ਓਕੇ ਹਾਂ ਉਹ ਯਾਰ ਬਰਥਡੇ ਬੜਾ ਵੱਡੇ ਲੋਕਾਂ ਦੇ ਵੱਡੇ ਬਰਥਡੇ ਨਾ ਬਰਥਡੇ ਬੜਾ ਲੰਮਾ ਉਹਦਾ ਕਿੰਨੇ ਦਿਨ ਹੀ ਬਰਥਡੇ ਚੱਲੀ ਜਾਂਦਾ ਮੈਨੂੰ ਲੱਗਦਾ ਉਹਦਾ ਨਾ ਦੋ ਮਹੀਨੇ ਬਰਥਡੇ ਚੱਲਣਾ
2: ਮੈਨੂੰ
0: ਮਿਲਿਆ
2: ਹਾਂਜੀ
0: ਵੈਰੀ ਨਾਈਸ ਲਿਆਉਦਾ ਉਹ ਕਿੱਥੇ ਆ ਕਿੱਥੇ ਆ ਤੁਸੀਂ ਏਦਾਂ ਕਰੋ ਤੁਸੀਂ ਨਾ ਰੂਬੀ ਕੌਨ ਤੇ ਲੱਦ ਕੇ ਇੱਥੇ ਭੇਜ ਦੋ ਠੀਕ ਆ ਮੈਂ
2: ਫੋਟੋ ਖਿੱਚੂਗੀ ਮੇਰੀ ਗੱਡੀ ਨੂੰ ਤੇ ਮੈਂ ਤੁਹਾਨੂੰ ਭੇਜੂਗੀ
0: ਓ ਬੱਲੇ
1: ਸਰਦਾਰ ਜੀ ਵੈਰੀ ਸਮਾਰਟ
0: ਸਰਦਾਰ ਜੀ
2: ਜਦੋਂ ਤੁਹਾਨੂੰ ਫੋਨ ਤੇ ਮੈਸੇਜ ਲਿਖਿਆ ਉਦੋਂ ਤੁਸੀਂ ਚੈੱਕ ਕਰੋ
0: ਓਕੇ ਓਕੇ ਓਕੇ ਸਰਦਾਰ ਜੀ ਤੁਸੀਂ ਬੜੇ ਸਮਾਰਟ ਹੋ
2: ਹਾਂਜੀ
0: ਸਰਦਾਰ ਹੁੰਦੇ ਸਮਾਰਟ ਬੱਲੇ ਬੱਲੇ ਬੱਲੇ ਤੁਸੀਂ ਤੇ ਕੁਛ ਜ਼ਿਆਦਾ ਹੀ ਸਮਾਰਟ ਹੋ ਘੈਂਟ ਸਰਦਾਰ ਹੋ ਤੁਸੀਂ ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਸਰਦਾਰ ਸਰਦਾਰ ਜੀ ਵਾਰੀ ਕਿੱਦਾਂ ਪਹਿਲਾਂ ਮਿਲ ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਤੁਹਾਨੂੰ
2: ਮੈਂ ਕਿਹਾ ਮੈਂ ਪੁਗਾਟਾ ਜਿੱਤੀ
0: ਅੱਛਾ ਪੁਗਾਟਾ ਜਿੱਤੀ ਓਏ ਗੁੱਡ ਤੇ ਤੁਸੀਂ ਕੀ ਕੀਤਾ ਪਾਪਾ ਨੂੰ ਕੀ ਦਿੱਤਾ
6: ਮੈਂ ਦਾਦਾ ਨੂੰ ਜੱਫੀ ਪਾਈ।
0: ਓਹ ਵੈਰੀ ਨਾਈਸ।
6: ਤੇ ਮੈਂ ਦਿੱਤਾ ਪ੍ਰੈਜ਼ੈਂਟ।
0: ਪ੍ਰੈਜ਼ੈਂਟ, ਓਕੇ ਓਕੇ ਗੁੱਡ। ਤੁਸੀਂ ਤਾਂ ਬੜੇ ਬਿਜ਼ੀ ਹੋ।
6: ਤੇ ਮੈਂ ਇੱਕ ਆਈਸਕ੍ਰੀਮ ਬਾਈ ਸੀ ਤੇ ਫਲੂਦਾ।
0: ਅੱਛਾ ਆਈਸਕ੍ਰੀਮ, ਓਕੇ। ਉਹ ਪਾਪਾ ਨੇ ਇੱਕ ਅੱਧਾ ਚਮਚਾ ਖਾਧਾ ਹੋਣਾ, ਬਾਕੀ ਤੁਸੀਂ ਝੱਪ ਗਏ ਹੋਣੇ।
6: ਹਾਂਜੀ ਦਾਰਾ ਸਾਲੇ ਹੀ ਖਾ ਗਏ।
0: ਅੱਛਾ ਸਾਰੇ ਹੀ ਖਾ ਗਏ। ਓਹੋ ਚਲੋ ਕੋਈ ਨੀ, ਖਾ ਕੇ ਵੱਡੇ ਹੋਣਾ।
6: ਹਾਂਜੀ
0: ਕੀ ਸੁਣਾਓਗੇ ਫਿਰ ਅੱਜ?
6: ਖਾ ਕੇ ਮੁੜ ਕੇ ਫਾਟ ਮਾਰਨਾ।
0: ਹੈ ਖਾ ਕੇ ਕੀ?
6: ਖਾ ਕੇ ਮੁੜ ਕੇ ਫਾਟ ਮਾਰਨਾ।
0: ਪਰ ਉਹ ਨਾਈਸ ਹੈ ਨਾ, ਉਹ ਫਿਰ ਖਾ ਕੇ ਫਿਰ ਉਹ ਮਿੱਠਾ ਫਾਟ ਮਾਰਨਗੇ ਨਾ। ਹਾਂ ਠੰਡਾ ਠੰਡਾ।
6: ਤੇ ਮੈਂ ਇੱਕ ਪੋਇਮ ਸੁਣਾਓਗੇ?
0: ਹਾਂਜੀ
1: ਹਾਂਜੀ ਸੁਣਾਓ।
6: ਮੇਰੀ ਲੀਸ ਦੰਦ ਕਰੀਸ ਖੱਤੇ ਜਾ ਕੇ ਆਟਾ ਪੀਸ ਤਿੰਨ ਕੋਈ ਬਲਾਦਾ ਦੀ ਛੋਟੀ ਦੀਦੀ ਨੂੰ ਕੱਟੀ। ਪਤਾ ਛੋਟੀ ਦੀਦੀ ਨੂੰ ਕਿਹਾ ਬਿਕੋ ਛੋਟੀ ਦੀਦੀ ਮੇਰੀ ਗੱਲ ਨੀ, ਬਿਕੋ ਛੋਟੀ ਮੇਰੇ ਮੂੰਹ ਤੇ ਸਕਰਾਚ ਮਾਰਿਆ ਸੀ।
0: ਓਏ ਗੱਲ ਨੀ ਮੰਨਦੀ ਹੈ। ਓਕੇ ਓਕੇ ਓਕੇ ਚਲੋ ਕੋਈ ਨੀ, ਲਿਆਓ ਆਪਾਂ ਸਮਝਾਉਣੇ, ਲਿਆਓ ਕਰਾਓ ਗੱਲ।
6: ਛੋਟੀ ਦੀਦੀ ਨਾਲ ਗੱਲ ਕਰ ਲੋ।
0: ਹਾਂਜੀ ਹਾਂਜੀ
6: ਸਰਦਾਰ ਜੀ, ਬੱਲੇ ਬੱਲੇ ਸਰਦਾਰ ਜੀ, ਸਰਦਾਰ ਜੀ ਜਿੰਦਾਬਾਦ,
1: ਸਰਦਾਰ ਜੀ ਜਿੰਦਾਬਾਦ,
6: ਰੇਡੀਓ ਹਾਂਜੀ ਜਿੰਦਾਬਾਦ,
1: ਰੇਡੀਓ ਹਾਂਜੀ ਜਿੰਦਾਬਾਦ।
0: ਹੈਲੋ।
6: ਤੇ ਛੋਟੀ ਦੀਦੀ ਟ੍ਰੈਫਿਕ ਕੋਲੋਂ ਗਏ।
0: ਅੱਛਾ ਟ੍ਰੈਫਿਕ, ਓਕੇ ਓਕੇ ਹਾਂਜੀ।
6: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਛੋਟੀ ਦੀਦੀ। ਇਹ ਛੋਟੀ ਤੇ ਨਹੀਂ ਹੈ ਦੀਦੀ, ਤੇ ਵਾਵਾ ਵੱਡੀ ਹੋਈ ਹੈ ਹੁਣੇ ਵੀ, ਇਹ ਤੇ ਬੜੀ ਲੰਮੀ ਦੀਦੀ।
6: ਹਾਂਜੀ ਇਹ ਜਦੋਂ ਅਸੀਂ ਸਾਤੇ ਦਿਨ ਆਈਸਕ੍ਰੀਮ ਬਣਾਈ ਸੀ, ਅਸੀਂ ਯਸ਼ਪ੍ਰੀਤ ਆਂਟੀ ਦੇ ਵੀਡੀਓ ਦੇਖੀ।
0: ਓ ਅੱਛਾ, ਉਹਨਾਂ ਦੀ ਵੀਡੀਓ ਵੇਖ ਕੇ ਉਹਦੇ ਤੋਂ ਬਣਾਈ ਸੀ? ਜਸਪ੍ਰੀਤ ਆਂਟੀ ਦੀ ਤੁਸੀਂ ਫਿਰ ਰੈਸਪੀ ਫੋਲੋ ਕੀਤੀ ਹੈ?
6: ਹਾਂਜੀ।
0: ਓ ਬੱਲੇ, ਫਿਰ ਗੁੱਡ ਬਣੀ ਸੀ? ਕਿੱਦਾਂ ਦੀ ਬਣੀ ਸੀ ਫਿਰ?
6: ਯੰਮੀ।
0: ਓ ਤੁਸੀਂ ਉਹਦਾ ਨਾਂ ਰੱਖ ਦੋ ਯਸ਼ ਆਈਸਕ੍ਰੀਮ। ਵੈਰੀ ਗੁੱਡ। ਤੇ ਤੁਸੀਂ ਕੀ ਦਿੱਤਾ ਪਾਪਾ ਨੂੰ?
6: ਗਿਫਟ।
0: ਓਕੇ ਗੁੱਡ। ਤੇ ਕੀ ਸੁਣਾਓਗੇ?
6: ਆਈਸਕ੍ਰੀਮ ਬੁੱਕ ਤੇ ਇੱਕ ਫੋਟੋ ਫਰੇਮ।
0: ਆਈਸਕ੍ਰੀਮ ਬੁੱਕ
6: ਤੇ ਇੱਕ ਫੋਟੋ ਫਰੇਮ।
0: ਇੱਕ ਫੋਟੋ ਫਰੇਮ, ਨਾਈਸ।
1: ਫੋਟੋ ਪਾਪਾ ਜੀ ਆਪਣੇ ਆਪ ਆ ਲੈਣਗੇ।
6: ਫਲੂਡਾ ਆਈਸ ਫਲੂਡਾ ਆਈਸਕ੍ਰੀਮ ਬੁੱਕ ਨੋਟਬੁੱਕ ਤੇ ਇੱਕ ਫੋਟੋ ਫਰੇਮ।
0: ਆ ਤੇ ਗੁੱਡ ਹੋ ਗਿਆ ਫਿਰ ਕੰਮ ਤੇ।
6: ਹਾਂਜੀ ਤੇ ਦਾਦਾ ਨੇ 11 ਅਕਟੋਬਰ ਆਣਾ ਸਾਨੂੰ ਪਿੱਕ ਕਰਨਾ, ਤੇ ਫਿਰ ਦੀਦੀ ਨੇ ਤੇ ਫਿਰ ਦੀਦੀ ਨੇ ਹਾਈ ਸਕੂਲ ਜਾਣਾ ਨੈਕਸਟ ਨੈਕਸਟ ਈਅਰ ਲਈ 5 ਵਜੇ, ਤੇ ਫਿਰ ਇੰਟਰਵਿਊ, ਤੇ ਫਿਰ ਮੈਂ ਜਦੋਂ ਦੀਦੀ ਉੱਥੇ ਹੋਊਗੀ ਮੈਂ ਤੇ ਡੈਡਾ ਤੇ ਵੀਜੀ ਮੇ ਵੀ ਜਿਮਨਾਸਟਿਕਸ ਹੋ ਗਏ।
0: ਓਕੇ ਓਕੇ ਗੁੱਡ ਗੁੱਡ ਗੁੱਡ। ਤੇ ਕੀ ਸੁਣਾਓਗੇ ਫਿਰ ਅੱਜ?
6: ਇੱਕ ਬੁਜਾਰਤ।
0: ਓਕੇ
1: ਓਕੇ
6: ਤੂੰ ਜਾ ਮੈਂ ਆਇਆ।
0: ਅੱਛਾ ਤੂੰ ਜਾ ਮੈਂ ਆਇਆ, ਵੀਰ ਜੀ
6: ਚੱਲ ਮੈਂ ਆਇਆ,
0: ਵੀਰ ਜੀ ਵੀਰ ਜੀ
6: ਨਹੀਂ ਤੂੰ ਚੱਲ ਮੈਂ ਆਇਆ,
0: ਵੀਰ ਜੀ ਵੀਰ ਜੀ ਵੀਰ ਜੀ
6: ਨੋ
0: ਹਾਂ
6: ਨਹੀਂ ਹੈਗਾ
0: ਨਹੀਂ ਹੈਗਾ। ਓਕੇ ਫਿਰ ਦਰਵਾਜ਼ਾ
6: ਸਾਰੇ ਰੂਮ ਚ ਹੁੰਦਾ
0: ਦਰਵਾਜ਼ਾ? ਹਾਂਜੀ ਦਰਵਾਜ਼ਾ ਦਰਵਾਜ਼ਾ।
6: ਹਾਂਜੀ ਬੂਆ
0: ਬੂਆ ਬੂਆ ਹਾਂ ਬੂਆ ਬੂਆ। ਥੈਂਕ ਯੂ
1: ਥੈਂਕ ਯੂ।
0: ਤੇ ਵੱਡੀ ਦੀਦੀ
1: ਹਾਈ ਸਕੂਲ
6: ਬੂਆ ਹੌਲੀ ਮਾਰ ਮੰਮਾ ਕਹਿੰਦੇ।
0: ਹਾਂ ਮੰਮਾ ਹੌਲੀ ਮਾਰ ਭੰਨਣਾ ਹੀ
6: ਤੋੜਨਾ ਜੇ
0: ਆਹੋ ਏਦਾਂ ਹੀ ਭੰਨੂ ਤੁਹਾਨੂੰ ਮੈਂ।

0: ਹਾਲ ਹੈ?
1: ਸਾਡਾ ਵੀ ਠੀਕ ਆ। ਅੱਜ ਵਾਰੀ ਲਾਸਟ ਵਿੱਚ ਮਿਲ ਗਈ ਫਿਰ।
0: ਹਾਂਜੀ ਬਿਲਕੁਲ, ਐਸ਼ਨ ਤੇ ਵੀਰ ਜੀ ਕੋਲੇ ਬੈਠੇ ਸੀ ਤੇ ਮੈਂ ਫਰੰਟ ਸੀਟ ਤੇ ਬੈਠੇ ਸੀ ਤਾਂ।
1: ਤੁਸੀਂ ਫਿਰ ਵੱਡੇ ਹੋ ਗਏ ਨਾ?
0: ਹਾਂਜੀ ਮੈਂ ਮੰਮਾ ਦੀ ਹਾਈਟ ਹੋ ਗਈ ਹੁਣ।
1: ਹਾਂ ਮੰਮਾ ਦੀ ਹਾਈਟ ਹੋ ਗਈ ਆ।
0: ਹਾਂਜੀ
1: ਗੁੱਡ। ਤੁਸੀਂ ਤਾਂ ਪਤਾ ਨਹੀਂ ਲੱਗਦਾ ਹੁਣ ਤੇ ਪਿੱਛੋਂ ਵੀ ਮੰਮਾ ਕੌਣ ਆ ਤੇ ਤਵਨੀਤ ਕੌਣ ਹੈ, ਐਡੀ ਲੰਮੀ ਹੋ ਗਈ ਆ।
0: ਹਾਂਜੀ ਤੇ ਇੱਕ ਦਿਨ ਵੀਰ ਜੀ ਨੂੰ ਲੱਗਿਆ ਸੀ ਮੈਂ ਮੰਮਾ ਹੈਗੇ।
1: ਕਿਉਂਕਿ ਵੱਡੇ ਬੜੇ ਹੋ ਗਏ ਤੇ।
2: ਅੱਛਾ।
1: ਨਾਲੇ ਦਬਕਾ ਵੀ ਵੱਡਾ ਹੋ ਗਿਆ। ਦਬਕਾ ਬੜਾ ਮਾਰਦੇ ਮੰਮੀਆਂ ਨੂੰ।
0: ਮੈਂ ਨਹੀਂ ਮਾਰਦੇ।
1: ਦੋਵੇਂ ਜਿਹੜੇ ਭੈਣ ਭਰਾ ਨਾ ਨਿੱਕੇ,
2: ਡਰਦੇ
1: ਉਹ ਡਰਦੇ ਆ ਪੂਰੇ ਤਵਨੀਤ ਕੋਲ।
2: ਸਹੀ ਗੱਲ ਹੈ ਤਵਨੀਤ।
0: ਨਹੀਂ
1: ਹੋਰ, ਉਹ ਤਾਂ ਵਿਚਾਰੇ ਥਰ ਥਰ ਕੰਬਦੇ।
2: ਜੇ ਤੁਸੀਂ ਮੰਮੀ ਦੇ ਬਰਾਬਰ ਹੋ ਗਏ ਇਸ ਦਾ ਮਤਲਬ ਮੇਰੇ ਤੋਂ ਤੁਸੀਂ ਲੰਬੇ ਹੋ ਗਏ।
0: ਹਾਂਜੀ ਮੈਂ ਲੰਬੇ ਹੋ ਗਏ ਤੇ ਮੈਂ ਮੰਮਾ ਦੇ ਸ਼ੂਜ਼ ਵੀ ਪਾ ਲੈਂਦੇ।
1: ਇਹ ਤਾਂ ਸਾਰਾ ਕੁਝ ਕਰ ਲੈਂਦੇ ਤੇ ਕੁੜੀ ਹੁਣ ਰਿਵਿਊ ਵੀ ਦੇ ਲੈਂਦੀ ਹੈ।
0: ਹਾਂ ਨਹੀਂ ਮੇਰੇ ਕੋ ਫੋਨ ਨਹੀਂ ਹੈਗਾ।
1: ਅੱਛਾ
0: ਬਟ ਮੈਂ ਆਪਣੀ ਵੀਡੀਓ ਦੇਖੀ।
1: ਹਾਂ ਗੁੱਡ, ਤੁਸੀਂ ਤਾਂ ਬੜਾ ਸੋਹਣਾ ਬੋਲਦੇ ਹੋ ਕੁੜੀਏ।
0: ਹਾਂਜੀ
1: ਕੀ ਸੁਣਾਓਗੇ ਫਿਰ ਅੱਜ?
0: ਇੱਕ ਬੁਜਾਰਤ ਫੋਰ ਯਰ ਸਪੀਡ ਆਂਟੀ ਓਨਲੀ।
1: ਓਕੇ
0: ਕਿਹੜੀ ਚੀਜ਼ ਆ ਜੇ ਕੋ ਮੂੰਹ ਹੈਗਾ ਬਟ ਉਹ ਸਮਾਈਲ ਨਹੀਂ ਕਰ ਸਕਦਾ?
1: ਕੈਂਡਲ। ਹਾਂ ਉਹ ਮੂੰਹ ਹੈਗਾ ਪਰ ਸਮਾਈਲ ਨਹੀਂ ਕਰ ਸਕਦੇ। ਉਹ ਕਹਿੰਦੇ ਡੈਡੀ।
0: ਹਾਂਜੀ ਡੈਡੀ ਤਾਂ ਹੈਗਾ ਫੋਨ ਆਂਦਾ।
1: ਤੂੰ ਕੁੜੀਏ
2: ਡੈਡਾ ਦੇ ਪਿੱਛੇ ਪਈ
1: ਰਹੋ।
2: ਇਹਦਾ ਆਂਸਰ ਮੈਨੂੰ ਨਹੀਂ ਪਤਾ।
1: ਹਾਰ ਗਏ
0: ਫਿਰ ਜੋ ਤੰਗ ਤੁਸੀਂ ਰਸਤ।
1: ਮੈਂ ਵੀ ਹਾਰ ਗਿਆ, ਮੈਂ ਨਹੀਂ ਹੁਣ ਦੱਸ।
2: ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹਾਰ।
1: ਆਹੋ
0: ਕੜੀ।
1: ਕੜੀ ਕੀ ਹੀ ਮੂੰਹ ਹੈਗੇ ਪਰ
2: ਹੱਸਦੀ ਨਹੀਂ।
1: ਹੱਸਦੀ ਨਹੀਂ, ਇਹ ਕਿਦਾਂ ਦੀ ਕੜੀ ਹੋਈ?
0: ਮੂੰਹ ਹੈਗਾ ਉਹ ਹੱਸਦੀ ਨਹੀਂ, ਉਹ ਸਰਕਲ ਹੈਗਾ ਬਿਕੋਜ਼ ਮੂੰਹ ਸਰਕਲ ਗੋਲ ਹੁੰਦਾ ਤੇ ਉਹ ਉਹਦੇ ਕੋ ਮੂੰਹ ਉਹ ਹੱਸ ਨਹੀਂ ਸਕਦੀ।
2: ਓਕੇ ਤੁਸੀਂ ਆਪਣੇ ਹੀ
1: ਹੁਣ ਸਾਡੇ ਨਾਲ ਨੇ ਲਿਟਲ ਸਰਦਾਰ ਜੀ ਸੁਖਨ। ਸਤਿ ਸ੍ਰੀ ਅਕਾਲ ਡਰਵਾਲ ਸਾਹਿਬ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਡਰਵਾਲ ਸਾਹਿਬ ਜੀ। ਦਰਵਾਲ ਸਾਹਿਬ ਨੂੰ ਵੀ ਮਿਲੇ ਮੈਂ ਉਦਣ। ਦਰਵਾਲ ਸਾਹਿਬ ਤੇ ਘੈਂਟ ਸਰਦਾਰ ਹੈ ਤੇ।
2: ਵਾਹ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ?
3: ਬਹੁਤ ਵਧੀਆ
2: ਸੱਚੀ।
1: ਸਾਹਿਬ ਤੇ
3: ਹਾਂਜੀ
1: ਘੈਂਟ ਬੰਦੇ ਆ।
2: ਓ
1: ਮੈਨੂੰ ਤਾਂ ਬੜਾ ਵਧੀਆ ਮਿਲਿਆ, ਮਿਲ ਕੇ ਲੱਗਾ ਤੁਹਾਨੂੰ ਦਰਵਾਲ ਸਾਹਿਬ। ਮਜ਼ਾ ਆ ਗਿਆ ਤੁਹਾਡੇ ਨਾਲ ਮਿਲ ਕੇ?
3: ਮੈਨੂੰ ਵੀ।
1: ਥੈਂਕ ਯੂ। ਤੇ ਕੀ ਸੁਣਾਓਗੇ ਫਿਰ ਅੱਜ?
3: ਬੋਲੀ
1: ਓਕੇ।
3: ਬਾਰੀ ਬਰਸੀ ਖੜਨ ਗਿਆ ਸੀ, ਬਾਰੀ ਬਰਸੀ ਖੜਨ ਗਿਆ ਸੀ ਤੇ ਆਂਦਾ ਰੋਈ ਰਿਸ਼ਤੇ ਬਥੇਰੇ ਜੱਗ ਤੇ, ਪਿਓ ਵਰਗਾ ਨਾ
1: ਕੋਈ ਰਿਸ਼ਤੇ ਬਥੇਰੇ ਜੱਗ ਤੇ, ਪਿਓ ਵਰਗਾ ਨਾ ਕੋਈ
3: ਰਿਸ਼ਤੇ ਪਤੇ ਜਗਤੇ, ਪਿਓ ਵਰਗਾ ਨਾ ਕੋਈ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਆ ਤੇ ਬੜੀ
3: ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਆ ਤੇ ਬੜੀ ਬੈਸਟ ਬੋਲੀ ਸੁਣਾਈ ਤੁਸੀਂ।
3: ਕਿਸੇ ਦੇ ਘਰ ਆਈ ਜਾਣਾ ਵਾ ਬਟ ਉਹਨਾਂ ਦਾ ਬੱਚੇ ਆ।
2: ਅੱਜ ਜਾਣਾ ਵਾ
3: ਦੀਦੀ ਨਾਲ, ਆ ਗੁਰਨਾਲ ਜੀ ਦੀ ਦਾ।
1: ਓਕੇ।

0: ਓਕੇ ਓਕੇ ਅੱਜ ਤੇ ਫਿਰ ਕੇਕ ਕੇਕ ਤੇ ਸਮੋਸੇ ਤੇ ਪਕੌੜੇ ਤੇ ਫਿਰ ਯਮ ਯਮ ਹੋਊਗਾ ਅੱਜ ਤੇ ਫਿਰ
1: ਤਾਂ ਸਵੇਰ ਤੋਂ ਇੰਤਜ਼ਾਰ ਸ਼ੁਰੂ ਹੋ ਗਿਆ ਹੈ
2: ਅੱਜ ਸਾਡੇ ਕੋਲ ਇੱਕ ਸੀਕ੍ਰੇਟ ਡੋਰ ਆ
0: ਓਏ ਅੱਛਾ ਕਿਹੜਾ ਕਿਹੜਾ ਕਿਹੜਾ
2: ਸਾਡੇ ਬੈਕੀ ਆ ਜਿਹਦਾ ਫੈਂਸੀ ਆ ਜਿਹਦਾ ਫੈਂਸੀ ਆ
0: ਓਦਾਂ ਦਾ ਹੀ ਲੱਗਦਾ ਹੈ ਨਾ ਸਿਰਫ ਤੁਸੀਂ ਖੋਲਦੇ ਹੋ ਨਾ ਥੈਂਕ ਯੂ ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਡਡਵਾਲ ਸਾਹਿਬ
1: ਬਾਏ ਬਾਏ
0: ਥੈਂਕ ਯੂ ਹੈਵ ਹਾਂਜੀ ਥੈਂਕ ਯੂ
2: ਹੈਪੀ ਬਰਥਡੇ
0: ਅੱਛਾ ਹੈਪੀ ਬਰਥਡੇ ਹਾਂਜੀ ਹਾਂਜੀ ਕਿੰਨੇ ਕਿੰਨੇ ਸਾਲਾਂ ਦੇ ਹੋ ਗਏ ਦੀਦੀ ਛੇ ਸਾਲ ਦੇ ਓਕੇ ਛੇ ਸਾਲ ਦੀ ਦੀਦੀ ਹੋ ਗਈ ਹੈਪੀ ਬਰਥਡੇ ਹੈਪੀ ਬਰਥਡੇ ਕੀ ਨਾਂ ਸੀ ਦੀਦੀ ਦਾ ਗੁਰਨਾਜ਼ ਦੀਦੀ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ
1: ਥੈਂਕ ਯੂ ਇੰਜੋਏ ਯੋਰ ਡੇ
0: ਬਾਏ ਬਾਏ ਓ ਥੈਂਕ ਯੂ ਥੈਂਕ ਯੂ ਥੈਂਕ ਯੂ ਡਡਵਾਲ ਸਾਹਿਬ ਥੈਂਕ ਯੂ ਤੇ ਲਾਲ ਸਾਡੇ ਨਾਲ ਹੋਣਗੇ ਲਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ
3: ਬਸ ਵਧੀਆ ਵਧੀਆ ਬਹੁਤ ਘੈਂਟ
0: ਕੀ ਮਿਲਿਆ ਤੁਹਾਨੂੰ ਪਿਤਾ ਦਿਵਸ ਤੇ ਡੈਡੀ ਡੇ ਕਾਹਦਾ ਬਿੱਲ ਮਿਲ ਗਿਆ ਤੁਹਾਨੂੰ ਕਾਹਦਾ ਬਿੱਲ
3: ਅੱਜ ਬ੍ਰੇਕਫਾਸਟ ਬਾਹਰ ਕਰਾਂਗੇ
0: ਚਲੋ ਉਹ ਵੀ ਜਿਤਮਾਨ ਹੀ ਹੁੰਦਾ ਕਿ ਚਲੋ
3: ਆਪਣੇ ਆਪਣੇ ਟੂਰ ਸਾਹਿਬ ਨਾ ਕਹਿੰਦੇ ਮੇਰੇ ਨਾ ਮੈਂ ਪਹਿਲੇ ਆਪਣੀ ਗਰਲਫ੍ਰੈਂਡ ਨੂੰ ਮਿਲਿਆ ਓਹਨੇ ਆਪਣਾ ਹੱਥ ਮੇਰੇ ਹੱਥ ਰੱਖ ਕੇ ਬੋਲੀ ਮੈਂ ਕੀ ਬੋਲੀ ਕਹਿੰਦੀ ਮੇਰਾ ਹੱਥ ਦੇ ਰਾਤ ਨਾਲ ਗੋਰਾ
0: ਇਹ ਤੇ ਕੋਈ ਗੱਲਾਂ ਨਾ ਨਾ ਹੋਈਆਂ ਇਹ ਕੋਈ ਪਿਆਰ ਨਾ ਨਾ ਹੋਇਆ ਇਹ ਤੇ ਕੋਈ ਮੁਹੱਬਤ ਨਾ ਨਾ ਹੋਈ ਇਹ ਤੇ ਗੱਲਾਂ ਮੁੱਕੀਆਂ ਵਾਲੀਆਂ ਗੱਲਾਂ ਨੇ ਨਾ
3: ਉਦੋਂ ਕਹਿੰਦੇ ਵੀ ਜਿਹੜੀ ਛੋਟੀ ਹਾਰਟ ਦੀ ਕੁੜੀ ਹੁੰਦੀ ਇਹਨੇ ਬਚਪਨ ਹੁੰਦੀ ਹੈ ਬੀਬੀ ਹੁੰਦੀ ਆ ਨਾ ਉਹਦਾ ਪੰਗਾ ਲੈਣਾ ਇਹਦਾ ਉਹ ਜ਼ਮੀਨ ਚੋਂ ਪੱਥਰ ਬੜੀ ਜਲਦੀ ਚੱਕ ਲੈਂਦੀ
0: ਮੈਨੂੰ ਐ ਲੱਗਦਾ ਜਦੋਂ ਕੁੱਤੇ ਦੀ ਦਾਸਤਾਨ ਦੱਸਣ

0: ਜਿੱਦਾਂ ਆਪਣਾ ਨਾ ਉਦਣ ਆਪਣੀ ਫਿਲਮ ਦੇਖੀ ਸੀ ਆਪਣਾ ਬੋਲ ਭਾਵੇਂ ਨਾ ਬੋਲ ਫਿਲਮ ਵਧੀਆ ਸੀ ਬਹੁਤ ਘੈਂਟ ਫਿਲਮ ਸੀ ਤੇ ਨਾ ਉਹ ਨਾ ਆਪਾਂ ਕਹਿੰਦੇ ਆਪਣਾ ਵੀ ਕਹਿੰਦੇ ਆਪਣਾ ਵੀ ਆਪਣਾ ਬੰਦੇ ਨਾ ਸਾਰੀ ਬੀਬੀ ਸਾਰੀ ਆਪਣਾ ਬੀਬੀਆਂ ਰੋਣ ਡੀ ਹੈ ਨਾ ਬੰਦਾ ਕੋਈ ਨੀ ਰੋਣ
1: ਡਾ
0: ਮੈਂ ਕਿਹਾ ਨਹੀਂ ਬੰਦੇ ਵੀ ਰੋਣ ਡੇ ਕਹਿੰਦੇ ਬੰਦੇ ਕਹਿੰਦੇ ਨੀ ਰੋਣਾ ਉਹਨੇ ਆਪਣੀ ਗਰਲਫ੍ਰੈਂਡ ਥੋੜੀ ਜਾ ਕਰਦੇ ਨਾ ਬੰਦੇ ਉਹਦੇ ਨੀ ਰੋਣ ਦੇ ਉਹਦਾ ਟਾਈਮ ਲੰਘ ਗਿਆ ਹੁਣ ਜਾ ਕਰਨ ਬੰਦੇ ਸੀ ਕੋਲ ਰੋਣ ਡੇ ਸ਼ਾਇਦ ਸਾਡੇ ਵਾਲੇ ਵੀ ਗੁੰਗੀ ਹੁੰਦੀ
1: ਥੈਂਕ ਯੂ ਜੀ ਥੈਂਕ ਯੂ ਫਿਲਮ ਬਾਰੇ ਕਰਦੇ ਹਾਂ ਗੱਲ ਆਪਾਂ ਅਗਲੇ ਹਿੱਸੇ ਦੇ ਵਿੱਚ ਜਾ ਕੇ ਤੇ ਫਾਦਰਸ ਡੇ ਕਹਿੰਦੇ ਕਿ ਬ੍ਰੇਕਫਾਸਟ ਅਬਾਊਟ ਮਾਈ ਡਾਟਰ ਲਿਟਲ ਵਨ ਗੇਮ ਮੀ $50 ਫਰੋਮ ਹਰ ਪਿੱਗੀ ਬੈਂਕ ਅਜੀਤ ਬੁੱਟਰ ਜੀ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੇ ਮਨਦੀਪ ਜੀ ਕਹਿੰਦੇ ਅੱਜ ਇਹਨਾਂ ਦੇ ਬੇਟੇ ਦਾ ਜਨਮਦਿਨ ਹੈ ਅੱਜ ਕਹਿੰਦੇ ਕਿ ਮੇਰੇ ਪੁੱਤਰ 16ਵਾਂ ਜਨਮਦਿਨ ਆ ਅਤੇ ਮਨਰੂਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਲਦੀ ਜਲਦੀ ਡਰਾਈਵਿੰਗ ਸਿੱਖੇ ਅਤੇ ਮੈਂ ਫਿਰ ਪੈਸੰਜਰ ਸੀਟ ਦੇ ਉੱਤੇ ਬਹਿ ਕੇ ਜਾਵਾਂ ਹਾ ਹਾ ਹਾ ਹਾ ਹਾ ਹਾ ਹਾ ਹਾ ਮੇਰੇ ਕੋਲ ਬਾਕੀ ਸਾਰਾ ਕੰਮ ਦੀ ਬਾਕੀ ਸਾਰੇ ਕੰਮਾਂ ਦੀ ਵੀ ਲਿਸਟ ਕਹਿੰਦੇ ਕਿ ਰੈਡੀ ਆ
2: ਇੱਕ ਚਾਹ ਹੁੰਦਾ ਨਾ ਇਹ ਵੀ ਤੇ ਕਿੰਨਾ
1: ਤੁਸੀਂ ਸੱਸ ਬੰਦ ਦੀ ਤਿਆਰੀ ਕਰ ਰਹੇ ਹੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ Happy birthday to dear Manroop Singh. Happy birthday to you. ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਅਤੇ ਇਸ ਤਰ੍ਹਾਂ ਜਦੋਂ ਪੁੱਤ ਜਵਾਨ ਹੁੰਦਾ ਤਾਂ ਵਾਕਈ ਬੜੇ ਸਾਡੇ ਆਸ ਉਮੀਦਾਂ ਹੁੰਦੀਆਂ ਨੇ ਬੜੇ ਸਾਰੇ ਸਾਡੇ ਪਲੈਨ ਹੁੰਦੇ ਨੇ ਅਤੇ ਉਹ ਸਾਰੇ ਤੁਹਾਡੇ ਪੂਰੇ ਹੋਣ ਬਹੁਤ ਬਹੁਤ ਵਧਾਈਆਂ ਜੀ ਅਤੇ ਬਾਕੀ ਦੇ ਮੈਸੇਜ ਆਪਾਂ ਪੜ੍ਹਾਂਗੇ ਆ ਕੇ ਫਿਲਹਾਲ ਸਮਾਂ ਹੋ ਗਿਆ ਸਾਡਾ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਮਾਹਿਰ ਬੈਠੇ ਨੇ ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
3: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
3: VY Immigration and Education Consultant
4: ਹਰ ਕਦਮ ਤੁਹਾਡੇ ਨਾਲ

0: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमिग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: तुहाडा प्रभाव छोटे मौकियां विच देखा जा सकता है अते जीवन बदलन वाले मौकियां विच भी ए रोमांचक अते विहारक संपूर्ण अते उत्साहपूर्ण हो सकदा है। ए उन्ना ही निखड़वा हो सकदा है जिन्ने की तुसी हो। तां तुहाडे अपने तरीके नाल हर रोज तुहाडी चिजम दी योग्यता किसी दी जिंदगी नूं बेहतरी लई बदल सकदी है। अते तुहाडी भी सर्टिफिकेट तो लैके डिग्री तक इत्थे तुहाडे लई कोई ना कोई सही चिजम योग्यता है। हुणे अर्जी देण लई चिजम दी खोज करो। चिजम बेहतरी लई RTO 0260।
4: चलदी दा नाम गड्डी, आ ते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स लई याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tireforce.com.au।
5: सोना चाहिदा,
6: भरोसा चाहिदा,
5: क्वालिटी ते बायबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-04।
7: रेडियो हांजी 1674 समा हो चुका खबरां ते जाति मारन दा। अज 7 तरीक है, सितंबर दा महीना। हो जाणदे किहड़ियां ने खास अपडेट्स। साडे नाल इस टाइम गौतम कपिल ने फोन लाइन दे उत्ते। गौतम जी तुसीं आउंदे रहो, स्वागत तुहाडा मेलबर्न स्टूडियो।
8: हाँ जी, बहुत धन्यवाद रंजन जी और सारी स्रोतियां नूं भी प्यार भरी सत श्री अकाल। आओ सब तो पहला इंटरनेशनल न्यूज़ की शुरुआत करने हैं ते फिर भारत ते आस्ट्रेलिया दियां खबरां दे वल भी आवांगे। पर पहला एक खबर भारत दे नाल ही जुड़ी हुई है, यूनाइटेड नेशन तो यह खबर है, अहम खबर है। आने वाले दिनों दे विच काफी भारत दे समाजिक ढांचे दे उत्ते असर भी पाएगी। संयुक्त राष्ट्र दे जनरल असैम्बली सैशन दे 27 नवंबर बाल विआह की उम्र घट करन ते जबरन विआह दे खिलाफ एक कौमांतरी दिहाड़ा ऐलानन दा जिहड़ा प्रस्ताव सी उसनूं मंजूरी दे दित्ती है। ये प्रस्ताव भारत समेत 67 देशां दी हमायत दे नाल यूनाइटेड नेशन दे जनरल असैम्बली सैशन दे विच पेश कीता गया सी। 4 सितंबर नूं प्रस्ताव पास कर दिता गया। दरअसल 27 नवंबर की तरीक इसलिए भी महत्वपूर्ण है क्योंकि इसे दिन 2024 नूं भारत सरकार ने बाल विआह मुक्त भारत मुहिम की एक शुरुआत की सी। बाल विवाह या बाल विआह के अधिकारां दे नाल जिहड़े जुड़े हुए खेत्र दे विच काम करन वाले संगठन ने उहनां दे विचों एक जस्ट राइट फॉर चिल्ड्रन JRC की तरफ तो यह गल दसी गई है कि हुण सरकारां नूं 2030 तक बाल विआह नूं खत्म करन दे लई प्रभावी कदम चुकण की लोड़ पएगी। जिक्रयोग है कि भारत दे ही परिवार भलाई अंकड़े दे मुताबक 18 साल तो पहला विआह करन वालियां लड़कियां की गिणती जिहड़ी है हुण काफी पिछले कुछ समय दे विच घटी है, पर फिर भी यह चिंताजनक एक अंकड़ा है। भारत के कौमी परिवार रजिस्टर के मुताबिक साल 2019 तो 2021 के दरमियान यह अंकड़ा 23% सी, जबकि 2023-24 के विच यह घट के 20% रह गया। सो भारत ही नहीं बल्कि बहुत सारे अफ्रीकी लातीनी देश ने जिथे लड़कियां का निक्की उम्र के विच ही ब्याह कर दिता जाता, जबकि यह उन्होंने सेहत के लिए लंबे समय के चल के सही नहीं हुंदा, उन्हां दी सेहत दे उत्ते माड़े असर इस दे दिखाई पैंदे ने।
6: ਖੈਰ, ਇਸ ਤੋਂ ਇਲਾਵਾ ਹੁਣ ਦੁਨੀਆਂ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਐਤਵਾਰ ਦੇ ਦਿਨ ਕਿਹਾ ਕਿ ਇਰਾਨ ਦੇ ਖਿਲਾਫ ਕਾਰਵਾਈ ਕਰਨ ਵਾਲਿਆਂ ਨੂੰ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਤੇ ਦਰਦਨਾਕ ਜਵਾਬ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਸੀਮਤ ਜਵਾਬ ਦਾ ਦੌਰ ਖਤਮ ਹੋ ਚੁੱਕਿਆ ਹੈ ਤੇ ਖੇਡ ਦੇ ਨਿਯਮ ਹੁਣ ਬਦਲ ਗਏ ਨੇ। ਸੰਸਦ ਦੇ ਵਿੱਚ ਆਪਣੇ ਸੰਬੋਧਨ ਦੇ ਦਰਮਿਆਨ ਗਲੀਬਾਫ ਨੇ ਕਿਹਾ ਕਿ ਇਰਾਨੀ ਫੌਜੀ ਤਾਕਤਾਂ ਨੂੰ ਅਮਰੀਕੀ ਟਿਕਾਣਿਆਂ ਦੇ ਉੱਤੇ ਕੀਤੇ ਗਏ ਜ਼ੋਰਦਾਰ ਹਮਲਿਆਂ ਤੋਂ ਬਾਅਦ ਅਮਰੀਕਾ ਤੇ ਉਹਨਾਂ ਦੇ ਸਹਿਯੋਗੀ ਦੇਸ਼ਾਂ ਦੇ ਵਿੱਚ ਨਿਰਾਸ਼ਾ ਸਾਫ਼ ਦਿਖਾਈ ਦੇ ਰਹੀ ਹੈ। ਗਲੀਬਾਫ ਨੇ ਕਿਹਾ ਕਿ ਵਿਰੋਧੀ ਧਿਰ ਖਾਲੀ ਸ਼ਬਦਾਂ ਤੇ ਨਾਅਰਿਆਂ ਦਾ ਸਹਾਰਾ ਲੈ ਕੇ ਜੰਗ ਦੇ ਖੇਤਰ ਦੀਆਂ ਐਸੀਆਂ ਤਸਵੀਰਾਂ ਤੇ ਵੀਡੀਓਜ਼ ਦਾ ਇਸਤੇਮਾਲ ਕਰ ਰਿਹਾ ਜਿਨ੍ਹਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਬਣਾਇਆ ਜਾ ਰਿਹਾ। ਗਲੀਬਾਫ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੀਮਤ ਜਵਾਬ ਦਾ ਦੌਰ ਹੁਣ ਖਤਮ ਹੋ ਚੁੱਕਿਆ ਹੈ ਔਰ ਇਰਾਨ ਨੇ ਤਾਂ ਹਾਲੇ ਸਿਰਫ ਹਮਲਿਆਂ ਦੀ ਸ਼ੁਰੂਆਤ ਕੀਤੀ ਹੈ। ਹੁਣ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਹੁਣ ਸਥਿਤੀ ਨੂੰ ਨਹੀਂ ਸਮਝਿਆ ਤਾਂ ਬਹੁਤ ਦੇਰ ਹੋਣ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਖੇਡ ਹੁਣ ਪੂਰੀ ਤਰੀਕੇ ਦੇ ਨਾਲ ਬਦਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਰਾਨ ਨੇ ਸ਼ਨੀਵਾਰ ਦੇ ਦਿਨ ਵੀ ਜਹਾਜ਼ਾਂ ਦੇ ਉੱਤੇ ਇੱਕ ਦੂਸਰੇ ਦੇ ਖਿਲਾਫ ਜਵਾਬੀ ਹਮਲੇ ਕੀਤੇ ਸੀ। ਇਹ ਇੱਕ ਹਫ਼ਤੇ ਪਹਿਲਾਂ ਹੋਈ ਲੜਾਈ ਜਿਹੜੀ ਦੁਬਾਰਾ ਤੋਂ ਸ਼ੁਰੂ ਹੋਈ ਹੈ ਉਸ ਦੇ ਵਿੱਚ ਹਮਲਿਆਂ ਦਾ ਹੁਣ ਤਾਜ਼ਾ ਦੌਰ ਹੈ। ਉਧਰ ਇਰਾਨ ਦੇ ਸਦੰਜ ਹਮਦਾਨ ਹਾਈਵੇ ਦੇ ਉੱਤੇ ਇੱਕ ਫਿਊਲ ਟੈਂਕਰ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 11 ਲੋਕਾਂ ਦੀ ਮੌਤ ਹੋ ਗਈ, 7 ਹੋਰ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਕੁਰਦਿਸਤਾਨ ਦੇ ਗਵਰਨਰ ਨੇ ਪੂਰੇ ਸੂਬੇ ਦੇ ਵਿੱਚ 2 ਦਿਨਾਂ ਦੇ ਲਈ ਜਨਤਕ ਸੋਗ ਦਾ ਐਲਾਨ ਕਰ ਦਿੱਤਾ। ਖ਼ਬਰ ਏਜੰਸੀ IRNA ਦੇ ਮੁਤਾਬਕ ਕੁਰਦਿਸਤਾਨ ਨਿਆਂ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਘਟਨਾ ਸ਼ਨੀਵਾਰ ਸ਼ਾਮ 5:30 ਦੇ ਆਸ ਪਾਸ ਸੰਦੰਜ ਸ਼ਹਿਰ ਦੀ ਐਂਟਰੀ ਦੇ ਕੋਲ ਹੋਈ, ਜਿੱਥੇ 20,000 ਲੀਟਰ ਗੈਸੋਲੀਨ ਲਿਜਾ ਰਹੇ ਇੱਕ ਫਿਊਲ ਟੈਂਕਰ ਨੇ ਪਿੱਛੋਂ ਆ ਰਹੀ ਇੱਕ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ। ਵਿਸਫੋਟ ਹੋਇਆ, ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ ਬਾਕੀ ਜਿਹੜੇ ਲੋਕ ਬੱਸ ਦੇ ਵਿੱਚ ਮੌਜੂਦ ਸੀ ਉਹਨਾਂ ਦੀ ਵੀ ਮੌਤ ਹੋਈ ਦੱਸੀ ਗਈ ਹੈ। 1 ਦਰਜਨ ਦੇ ਕਰੀਬ ਮੌਤਾਂ ਤੋਂ ਬਾਅਦ ਕੁਰਦਿਸਤਾਨ ਦੇ ਚੀਫ ਜਸਟਿਸ ਮੁਹੰਮਦ ਜਬਾਰੀ ਨੇ ਕਿਹਾ ਹੈ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਉੱਚ ਪੱਧਰੀ ਤਰੀਕੇ ਦੇ ਨਾਲ ਕਰਵਾਈ ਜਾਏਗੀ। ਫਿਲਹਾਲ ਸ਼ੁਰੂਆਤੀ ਤੌਰ ਦੇ ਉੱਤੇ ਲੱਗਦਾ ਹੈ ਕਿ ਦੁਰਘਟਨਾ ਦਾ ਕਾਰਨ ਫਿਊਲ ਟੈਂਕਰ ਦੇ ਵਿੱਚ ਬ੍ਰੇਕ ਤੇ ਤਕਨੀਕੀ ਖਰਾਬੀ ਦੇ ਚੱਲਦਿਆਂ ਆਇਆ ਹੋ ਸਕਦਾ ਹੈ। ਉੱਥੇ ਯੂਕਰੇਨ ਦੇ ਨਾਲ ਜੁੜੀ ਹੋਈ ਵੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਹੁਣ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਉਹਨਾਂ ਦੇ ਦਾਮਾਦ ਜੈਰਿਡ ਕੁਸ਼ਨਰ ਤੇ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਐਤਵਾਰ ਦੇ ਦਿਨ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਵੋਲਦੀਮੀਰ ਜ਼ੇਲੈਂਸਕੀ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ। ਇਸ ਗੱਲਬਾਤ ਦੇ ਦਰਮਿਆਨ ਯੂਕਰੇਨ ਰੂਸ ਜੰਗ ਨੂੰ ਖਤਮ ਕਰਨ ਦੇ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਕੀ ਹੋਣ, ਇਹ ਮਸਲੇ ਵਿਚਾਰੇ ਗਏ। ਅਮਰੀਕੀ ਵਫਦ ਨੇ ਇੱਕ ਦਿਨ ਪਹਿਲਾਂ ਮਾਸਕੋ ਦੇ ਵਿੱਚ ਵੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਸੀ। ਉਧਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹਨਾਂ ਦਾ ਟੀਚਾ ਤਾਂ ਹੁਣ ਪੂਰੀ ਤਰ੍ਹਾਂ ਦੇ ਨਾਲ ਪੱਕੇ ਤੌਰ ਦੇ ਉੱਤੇ ਸ਼ਾਂਤੀ ਯਕੀਨੀ ਬਣਾਉਣਾ। ਥੋੜੇ ਸਮੇਂ ਦੇ ਲਈ ਜੰਗਬੰਦੀ ਸਮਝੌਤੇ ਉਹਨਾਂ ਦੇ ਇਸ ਵਕਤ ਏਜੰਡੇ ਦੇ ਵਿੱਚ ਹੀ ਨਹੀਂ ਨੇ। ਵਿਟਕੋਫ ਨੇ ਗੱਲਬਾਤ ਨੂੰ ਅਰਥਪੂਰਨ ਤੇ ਮਹੱਤਵਪੂਰਨ ਦੱਸਿਆ। ਉਹਨਾਂ ਕਿਹਾ ਕਿ ਉਹ ਉਤਸ਼ਾਹਤ ਨੇ, ਹੁਣ ਅੱਗੇ ਚੱਲ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲ ਕਰਨਗੇ। ਉਹਦਾ ਕੁਸ਼ਨਰ ਨੇ ਕਿਹਾ ਕਿ ਟਰੰਪ ਮੌਜੂਦਾ ਜੰਗ ਖਤਮ ਕਰਨ ਦੇ ਨਾਲ ਨਾਲ ਸਥਾਈ ਸ਼ਾਂਤੀ ਦੇ ਹੱਲ ਦੇ ਲਈ ਅਹਿਮੀਅਤ ਪਹਿਲਾਂ ਤੋਂ ਹੀ ਦਿੰਦੇ ਆ ਰਹੇ ਨੇ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਗੱਲਬਾਤ ਦੇ ਵਿੱਚ ਸਰਦੀਆਂ ਦੇ ਨਾਲ ਨਜਿੱਠਣ ਦੇ ਲਈ ਤੇ ਉਸ ਤੋਂ ਪਹਿਲਾਂ ਕੀਤੇ ਜਾਣ ਵਾਲੇ ਉਪਾਅ ਦੇ ਉੱਤੇ ਚਰਚਾ ਕੀਤੀ ਗਈ। ਅਮਰੀਕੀ ਦੂਤ ਸਟੀਵ ਵਿਟਕੋਫ ਤੇ ਜੈਰਿਡ ਕੁਸ਼ਨਰ ਯੂਕਰੇਨ ਦੇ ਉੱਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਇੱਥੇ ਪਹੁੰਚੇ ਸੀ। ਅੱਜ ਤੱਕ ਦੋਵੇਂ ਜਿਹੜੇ ਕਿ ਟਰੰਪ ਦੇ ਖਾਸਮ ਖਾਸ ਨੇ ਯੂਕਰੇਨ ਕਦੇ ਨਹੀਂ ਸੀ ਗਏ। ਉਹਨਾਂ ਦੀ ਇਹ ਫੇਰੀ ਦੋਹਾਂ ਧਿਰਾਂ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਦਾ ਇੱਕ ਹਿੱਸਾ ਵੀ ਮੰਨੀ ਜਾ ਰਹੀ ਹੈ। ਪਿਛਲੇ ਕਈ ਹਫ਼ਤਿਆਂ ਦੇ ਦਰਮਿਆਨ ਤੁਹਾਡੇ ਤੱਕ ਲਗਾਤਾਰ ਯੂਕਰੇਨ ਰੂਸ ਦੇ ਨਾਲ ਜੁੜੀਆਂ ਖ਼ਬਰਾਂ ਸਾਂਝੀਆਂ ਕੀਤੀਆਂ ਨੇ ਤੇ ਦੱਸਿਆ ਹੈ ਕਿ ਉੱਥੇ ਕਿਸ ਕਿਸਮ ਦਾ ਮਾਹੌਲ ਬਣਿਆ ਹੈ, ਕਿੱਦਾਂ ਯੂਕਰੇਨ ਤੇ ਰੂਸ ਦੇ ਵਿੱਚ ਲਗਾਤਾਰ ਹਮਲੇ ਹੋ ਰਹੇ ਨੇ। ਉੱਥੇ ਇੱਕ ਖਬਰ ਮਿਸਰ ਤੋਂ ਵੀ ਸਾਹਮਣੇ ਆ ਰਹੀ ਹੈ, ਜਿੱਥੇ ਮਿਸਰ ਦੀ ਟੀਵੀ ਪ੍ਰੈਜ਼ੈਂਟਰ ਸਾਰਾ ਖਲੀਫਾ ਤੇ 11 ਹੋਰਨਾਂ ਲੋਕਾਂ ਨੂੰ ਡਰੱਗਸ ਦੇ ਨਾਲ ਜੁੜੇ ਹੋਏ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਅਖਬਾਰ ਅਲ ਅਕਰਮ ਦੀ ਖਬਰ ਦੇ ਮੁਤਾਬਕ ਇਹ ਇੱਕ ਅਪਰਾਧਕ ਗੈਂਗ ਦਾ ਹਿੱਸਾ ਸੀ। ਗੈਂਗ ਦੇ ਉੱਤੇ ਦੋਸ਼ ਇਹ ਹੈ ਕਿ ਇਹ ਡਰੱਗਸ ਬਣਾਉਣ ਦੇ ਇਸਤੇਮਾਲ ਦੇ ਵਿੱਚ ਹੋਣ ਵਾਲਾ ਕੱਚਾ ਮਾਲ ਵਿਦੇਸ਼ਾਂ ਤੋਂ ਮੰਗਵਾਉਂਦੇ ਸੀ। ਉਸ ਦਾ ਇਸਤੇਮਾਲ ਨਸ਼ੀਲੇ ਪਦਾਰਥ ਤਿਆਰ ਕਰਕੇ ਵੇਚਣ ਦੇ ਲਈ ਕਰਦੇ ਸੀ ਔਰ ਇਹਨਾਂ ਦੇ ਕੋਲ ਗੈਰ ਕਾਨੂੰਨੀ ਹਥਿਆਰ ਤੇ ਗੋਲਾ ਬਰੂਦ ਵੀ ਬਰਾਮਦ ਹੋਏ ਨੇ। ਹਾਲਾਂਕਿ ਇੱਧਰ 39 ਸਾਲ ਦੀ ਸਾਰਾ ਖਲੀਫਾ ਆਪਣੇ ਟੀਵੀ ਪ੍ਰੋਗਰਾਮ ਮਿਸ਼ਨ ਇੰਪੋਸੀਬਲ ਦੇ ਜ਼ਰੀਏ ਜਾਣੀ ਜਾਂਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਪਰਾਧ ਦੇ ਨਾਲ ਜੁੜੇ ਹੋਏ ਮਾਮਲਿਆਂ ਨੂੰ ਦਿਖਾਇਆ ਜਾਂਦਾ ਹੈ। ਭਾਰਤ ਦੇ ਕ੍ਰਾਈਮ ਪੈਟਰੋਲ ਵਰਗੇ ਸੀਰੀਅਲਸ ਦੇ ਨਾਲ ਇਸ ਦੀ ਤੁਲਨਾ ਕੀਤੀ ਜਾ ਸਕਦੀ ਹੈ। ਖਲੀਫਾ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਮਾਮਲੇ ਦੇ ਵਿੱਚ ਫੈਸਲਾ ਪਹਿਲੀ ਵਾਰ ਪਿਛਲੇ ਮਹੀਨੇ ਸੁਣਾਇਆ ਗਿਆ ਸੀ। ਹਾਲਾਂਕਿ ਇਸੇ ਮਹੀਨੇ ਇੱਕ ਹੋਰ ਫੈਸਲਾ ਵੀ ਪੱਕਾ ਕੀਤਾ ਗਿਆ ਕਿਉਂਕਿ ਅਦਾਲਤ ਨੂੰ ਮਿਸਰ ਦੇ ਗ੍ਰੈਂਡ ਮੁਫਤੀ ਦੀ ਧਾਰਮਿਕ ਰਾਏ ਵੀ ਲੈਣੀ ਹੁੰਦੀ ਹੈ। ਮਿਸਰ ਦੇ ਵਿੱਚ ਮੌਤ ਦੀ ਸਜ਼ਾ ਦੇ ਮਾਮਲਿਆਂ 'ਚ ਇਹ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਔਰ ਇਸ ਫੈਸਲੇ ਦੇ ਖਿਲਾਫ ਵੈਸੇ ਅਪੀਲ ਕੀਤੀ ਜਾ ਸਕਦੀ ਹੈ। ਮੰਨਿਆ ਗਿਆ ਹੈ ਕਿ 750 ਕਿਲੋ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ, ਜਿਸ ਦੇ ਵਿੱਚ 20 ਗਵਾਹਾਂ ਨੇ ਆਪਣੀ ਸੁਣਵਾਈ ਦੇ ਦਰਮਿਆਨ ਜਾਣਕਾਰੀ ਦਿੱਤੀ। ਐਮਨੈਸਟੀ ਇੰਟਰਨੈਸ਼ਨਲ ਦੀ 2025 ਦੀ ਰਿਪੋਰਟ ਦੇ ਮੁਤਾਬਕ 492 ਲੋਕਾਂ ਨੂੰ ਮਿਸਰ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਦੇ ਵਿੱਚੋਂ 23 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ ਔਰ ਇਸ ਦੇ ਵਿੱਚ ਜ਼ਿਆਦਾਤਰ ਡਰੱਗ ਤਸਕਰੀ ਤੇ ਬਲਾਤਕਾਰ ਦੇ ਦੋਸ਼ੀ ਹੀ ਸੀ। ਮਿਸਰ ਦੇ ਵਿੱਚ ਇਸ ਕਿਸਮ ਦੇ ਕਾਨੂੰਨਾਂ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਈਏ ਤੇ ਪਹਿਲੀ ਖਬਰ ਜਿਹੜੀ ਉਹ ਪਾਕਿਸਤਾਨ ਤੋਂ ਹੈ। ਅਸਲ ਦੇ ਵਿੱਚ ਦੋਵੇਂ ਖਬਰਾਂ ਪਾਕਿਸਤਾਨ ਦੇ ਨਾਲ ਜੁੜੀਆਂ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਮਹਿਲਾ ਮਿੱਤਰ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਗੈਰ ਜਿਹੜੇ ਦੋਸਤ ਪੁਰਸ਼ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਥੈਂਕ ਯੂ ਕਿਹਾ। ਸਮਝ ਲੱਗੇਗੀ ਕਹਾਣੀ ਜਦੋਂ ਹੁਣ ਤੁਹਾਨੂੰ ਦੱਸ ਦਈਏ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੂਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਇਤਿਹਾਸ ਦੇ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਦੇ ਉੱਤੇ ਵਧਾਈ ਦਿੱਤੀ ਤੇ ਨਾਲ ਹੀ ਧੰਨਵਾਦ ਵੀ ਕਿਹਾ। ਸ਼ਹਿਬਾਜ਼ ਸ਼ਰੀਫ ਨੇ ਸ਼ੁੱਕਰਵਾਰ ਦੇ ਦਿਨ ਐਕਸ ਦੇ ਉੱਤੇ ਪੋਸਟ ਕਰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਜੋਰਜੀਆ ਮੈਲੂਨੀ ਨੂੰ ਇਟਲੀ ਦੀ ਜੰਗ ਤੋਂ ਬਾਅਦ ਇਤਿਹਾਸ ਦੇ ਵਿੱਚ ਲਗਾਤਾਰ ਸਭ ਤੋਂ ਲੰਮੇ ਸਮੇਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੀ ਨੇਤਾ ਦੇ ਤੌਰ ਦੇ ਉੱਤੇ ਵਧਾਈ। ਤੁਹਾਡੀ ਅਗਵਾਈ ਦੇ ਵਿੱਚ ਇਟਲੀ ਨੇ ਤਰੱਕੀ ਕੀਤੀ ਹੈ, ਦੁਨੀਆ ਦੇ ਵਿੱਚ ਉਹਦੀ ਪਛਾਣ ਲਗਾਤਾਰ ਵੱਧ ਰਹੀ ਹੈ ਔਰ ਮੈਂ ਪਾਕਿਸਤਾਨ ਇਟਲੀ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੇ ਅੱਗੇ ਵੀ ਕੰਮ ਕਰਨ ਦੇ ਲਈ ਉਮੀਦ ਕਰਦਾ ਰਹਾਂਗਾ। ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਡੀ ਸਫਲਤਾ ਦੇ ਲਈ ਸ਼ੁਭਕਾਮਨਾਵਾਂ। ਇਸੇ ਦੇ ਜਵਾਬ 'ਚ ਜੋਰਜੀਆ ਮੈਲੂਨੀ ਨੇ ਐਤਵਾਰ ਦੇ ਦਿਨ ਉਹਨਾਂ ਨੂੰ ਧੰਨਵਾਦ ਕਹਿੰਦੇ ਹੋਇਆ ਕਿਹਾ ਕਿ ਇਟਲੀ ਤੇ ਪਾਕਿਸਤਾਨ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਧੰਨਵਾਦ। ਇਹਨਾਂ ਸ਼ਬਦਾਂ ਦੇ ਨਾਲ ਦੋਹਾਂ ਦੇਸ਼ਾਂ ਦੀ ਅਹਿਮੀਅਤ ਤੁਸੀਂ ਬਿਆਨੀ ਆ ਔਰ ਕਈ ਖੇਤਰਾਂ ਦੇ ਵਿੱਚ ਸਹਿਯੋਗ ਮਜ਼ਬੂਤ ਕੀਤਾ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੇ ਨਵੇਂ ਮੌਕੇ ਤਲਾਸ਼ਣ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਖੈਰ, ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਹੁਣ ਪ੍ਰਧਾਨ ਮੰਤਰੀ ਤਾਂ ਨਹੀਂ ਕਹਿ ਸਕਦੇ ਪਰ ਪਾਕਿਸਤਾਨ ਦੀ ਸਰਕਾਰ ਦੀ ਤਰਫ ਤੋਂ ਹੁਣ ਭਾਰਤ ਵਾਲੇ ਪਾਸੇ ਇੱਕ ਮਸਜਿਦ ਢਾਏ ਜਾਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਗਏ। ਦੱਸ ਦਈਏ ਕਿ ਦੋਵੇਂ ਦੇਸ਼ ਲਗਾਤਾਰ ਇੱਕ ਦੂਸਰੇ ਦੇ ਖਿਲਾਫ ਇਸ ਕਿਸਮ ਦੇ ਹਥਕੰਡੇ ਵਰਤ ਰਹੇ ਨੇ। ਭਾਰਤ ਨੇ ਪਿਛਲੇ ਦਿਨ ਹੀ ਪਾਕਿਸਤਾਨ ਦੇ ਵਿੱਚ ਨਰਵਾਲ ਦੇ ਕੋਲ ਜਿਹੜਾ ਸਵਾ ਸੌ ਸਾਲ ਪੁਰਾਣਾ ਇੱਕ ਮੰਦਿਰ ਹੈ ਉਸ ਨੂੰ ਢਾਏ ਜਾਣ ਦੀ ਖਬਰ ਦੀ ਨਿੰਦਾ ਕੀਤੀ ਸੀ, ਜਦਕਿ ਪਾਕਿਸਤਾਨ ਨੇ ਬਾਅਦ ਦੇ ਵਿੱਚ ਦੱਸਿਆ ਕਿ ਉਹ ਬਾਰਿਸ਼ ਦੇ ਵਿੱਚ ਇੱਕ ਹਿੱਸਾ ਢਹਿ ਤੇ ਭਾਰਤ ਇਸ ਕਿਸਮ ਦੀਆਂ ਝੂਠੀਆਂ ਖਬਰਾਂ ਫੈਲਾ ਰਿਹਾ। ਹੁਣ ਪਾਕਿਸਤਾਨ ਵਾਲੇ ਪਾਸਿਓਂ ਇੱਕ ਖਬਰ ਸਾਹਮਣੇ ਆਈ ਹੈ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਵਿੱਚ ਇੱਕ ਮਸਜਿਦ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਢਾਏ ਜਾਣ ਦੇ ਉੱਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਜਾਦ ਹੈਦਰ ਖਾਨ ਨੇ ਕਿਹਾ ਹੈ ਕਿ ਇਸ ਇਤਿਹਾਸਕ ਇਸਲਾਮੀ ਮਸਜਿਦ ਦੇ ਖਿਲਾਫ਼ ਕੀਤੀ ਗਈ ਹੈ ਕਾਰਵਾਈ ਨਿੰਦਣਯੋਗ ਹੈ। ਇਸਲਾਮੀ ਵਿਰਾਸਤ ਨੂੰ ਮਿਟਾਉਣ ਦੇ ਲਈ ਭਾਰਤ ਦੇ ਵਿੱਚ ਲਗਾਤਾਰ ਮੁਹਿੰਮਾਂ ਚੱਲ ਰਹੀਆਂ ਨੇ ਜੋ ਕਿ ਇਸਲਾਮੋਫੋਬਿਕ ਤੇ ਹਿੰਦੂਤਵ ਦੀ ਸੋਚ ਤੋਂ ਪ੍ਰੇਰਿਤ ਨੇ। 1992 ਦੇ ਵਿੱਚ ਇਤਿਹਾਸਕ ਬਾਬਰੀ ਮਸਜਿਦ ਦਾ ਢਾਇਆ ਜਾਣਾ ਅੱਜ ਵੀ ਇੱਕ ਭੇਦਭਾਵ ਤੇ ਨਫ਼ਰਤ ਵਾਲੀ ਇੱਕ ਸੋਚ ਦਾ ਹਿੱਸਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਨਾਲ ਹੋ ਰਹੇ ਧੱਕਿਆਂ ਦੇ ਬਾਰੇ ਘਟਨਾਵਾਂ ਦੇ ਵੱਲ ਤੁਰੰਤ ਧਿਆਨ ਦੇਵੇ, ਖਾਸ ਤੌਰ ਦੇ ਉੱਤੇ ਮਸਜਿਦਾਂ ਨੂੰ ਤੋੜਨ ਦੀਆਂ ਜਿਹੜੀਆਂ ਘਟਨਾਵਾਂ ਭਾਰਤ ਦੇ ਵਿੱਚ ਵੱਧ ਰਹੀਆਂ ਨੇ। ਪਾਕਿਸਤਾਨ ਨੇ ਕਿਹਾ ਹੈ ਕਿ ਸਾਰੇ ਘੱਟ ਗਿਣਤੀ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਆਪਣੀ ਸੱਭਿਆਚਾਰਕ ਵਿਰਾਸਤ ਸੰਭਾਲਣ ਦੇ ਲਈ ਹਰ ਇੱਕ ਅਧਿਕਾਰ ਹੋਣੇ ਚਾਹੀਦੇ ਨੇ ਔਰ ਇਸ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਭਾਰਤੀ ਅਧਿਕਾਰੀ ਕਰ ਰਹੇ ਨੇ ਉਸ ਦੇ ਲਈ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਦਰਅਸਲ ਸਹਾਰਨਪੁਰ ਦੇ ਵਿੱਚ ਕਲੈਕਟਰੇਟ ਦਫ਼ਤਰ ਦੇ ਕੈਂਪਸ ਦੇ ਅੰਦਰ ਮੌਜੂਦ ਇੱਕ ਮਸਜਿਦ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਢਾਣ ਦਾ ਸਿਲਸਿਲਾ ਸ਼ਨੀਵਾਰ ਸਵੇਰ ਵੇਲੇ ਸ਼ੁਰੂ ਹੋਇਆ ਸੀ। ਇਹ ਪ੍ਰਸ਼ਾਸਨਿਕ ਕਾਰਵਾਈ 4 ਸਤੰਬਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਸਾਹਮਣੇ ਆਈ ਜਿਸ ਦੇ ਵਿੱਚ ਮਸਜਿਦ ਪ੍ਰਬੰਧਨ ਕਮੇਟੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ ਤੇ ਪਹਿਲਾਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ। ਪਹਿਲਾਂ ਦਾ ਫੈਸਲਾ ਇਸ ਨੂੰ ਢਾਣ ਦਾ। ਜ਼ਿਕਰਯੋਗ ਹੈ ਕਿ ਧਾਰਮਿਕ ਢਾਂਚੇ ਨੂੰ ਸਰਕਾਰੀ ਜ਼ਮੀਨ ਦੇ ਉੱਤੇ ਗੈਰ ਕਾਨੂੰਨੀ ਜਾਂ ਕਬਜ਼ੇ ਵਾਲੀ ਜ਼ਮੀਨ ਮੰਨ ਲਿਆ ਜਾਂਦਾ। ਸਿਟੀ ਮੈਜਿਸਟ੍ਰੇਟ ਨੇ ਜੁਲਾਈ ਮਹੀਨੇ ਦੇ ਵਿੱਚ ਇਸ ਮਸਜਿਦ ਨੂੰ ਗੈਰ ਕਾਨੂੰਨੀ ਐਲਾਨਦਿਆਂ ਹੋਇਆ ਇਸ ਨੂੰ ਢਾਣ ਦੇ ਹੁਕਮ ਦੇ ਦਿੱਤੇ ਸੀ। ਉੱਥੇ ਹੀ ਜਦੋਂ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ ਤਾਂ ਸਭ ਤੋਂ ਪਹਿਲੀ ਔਰ ਸਭ ਤੋਂ ਵੱਡੀ ਖਬਰ ਦਿੱਲੀ ਤੋਂ ਹੀ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਸੱਤਿਆ ਨਿਕੇਤਨ ਮਾਰਕੀਟ ਇਲਾਕੇ ਦੇ ਵਿੱਚ ਐਤਵਾਰ ਦੁਪਹਿਰੇ ਇੱਕ 5 ਮੰਜ਼ਿਲਾ ਪੀਜੀ ਇਮਾਰਤ ਡਿੱਗ ਪਈ ਜਿਸ ਦੇ ਚੱਲਦਿਆਂ ਕਈ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ ਹਾਲੇ ਤੱਕ ਹੈ ਔਰ ਦਿੱਲੀ ਦੇ ਐਡੀਸ਼ਨਲ DCP ਦੀ ਤਰਫ ਤੋਂ ਦੱਸਿਆ ਗਿਆ ਕਿ 9 ਬੱਚਿਆਂ ਨੂੰ ਹੁਣ ਤੱਕ ਬਾਹਰ ਕੱਢ ਲਿਆ ਗਿਆ ਪਰ ਮੰਦਭਾਗੀ ਗੱਲ ਇਹ ਹੈ ਕਿ ਹੁਣ ਤੱਕ 3 ਬੱਚਿਆਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ। ਇਮਾਰਤ ਦੇ ਮਾਲਕ ਤੋਂ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ ਅਰੈਸਟ ਕਰਨ ਦਾ ਕੰਮ ਵੀ ਕੀਤਾ ਜਾਏਗਾ ਪਰ ਇਸ ਦੇ ਦਰਮਿਆਨ ਇੱਕ ਲਾਪਰਵਾਹੀ ਵਾਲਾ ਮਾਮਲਾ ਦਰਜ ਕਰ ਲਿਆ ਗਿਆ। ਬਚਾਏ ਗਏ ਬੱਚਿਆਂ ਦੇ ਵਿੱਚੋਂ ਇੱਕ ਨੇ ਦੱਸਿਆ ਕਿ ਇਮਾਰਤ ਦੇ ਅੰਦਰ 15 ਤੋਂ 16 ਦੇ ਕਰੀਬ ਬੱਚੇ ਮੌਜੂਦ ਸੀ। ਹਾਲੇ ਜਾਣਕਾਰੀ ਪੱਕੀ ਨਹੀਂ ਹੈ ਪਰ NDRF ਦੀ ਟੀਮਾਂ ਮੌਕੇ ਦੇ ਉੱਤੇ ਮੌਜੂਦ ਹੋਈਆਂ ਸੀ ਆ ਗਈਆਂ ਸੀ ਔਰ ਦੱਸਿਆ ਗਿਆ ਕਿ ਇਹ 40 ਤੋਂ 50 ਸਾਲ ਪੁਰਾਣੀ ਇੱਕ ਇਮਾਰਤ ਸੀ ਜਿਸ ਦੇ ਇੱਕ ਬੇਸਮੈਂਟ ਤੇ 5 ਮੰਜ਼ਰਾਂ ਉੱਪਰ ਸੀ ਔਰ ਇਸਦਾ ਇਸਤੇਮਾਲ PG ਹੋਸਟਲ ਦੇ ਤੌਰ ਦੇ ਉੱਤੇ ਕੀਤਾ ਜਾ ਰਿਹਾ ਸੀ। ਘਟਨਾ ਦੇ ਸਮੇਂ ਬੇਸਮੈਂਟ ਦੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹਾਦਸਾ ਮੋਤੀਬਾਗ 2 ਸਥਿਤ ਸ਼ਿਵ ਮੰਦਿਰ ਦੇ ਕੋਲ ਹੋਇਆ। ਗਵਾਹਾਂ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਸਟੂਡੈਂਟ ਇਸੇ ਇਮਾਰਤ ਦੇ ਵਿੱਚ ਦਿਨ ਰਾਤ ਰਹਿ ਕੇ ਪੜ੍ਹਦੇ ਸੀ ਔਰ ਇੱਥੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਨੇ ਜਿੱਥੇ PG ਹੋਸਟਲ ਜਿਹੜੇ ਚਲਾਏ ਜਾਂਦੇ ਨੇ। ਇਸ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੰਵੇਦਨਾ ਜ਼ਾਹਰ ਕਰਦੇ ਹੋਏ ਰਾਹਤ ਤੇ ਬਚਾਅ ਦੇ ਕੰਮਾਂ ਦੇ ਵਿੱਚ ਹੋਰ ਤੇਜ਼ੀ ਲਿਆਉਣ ਦੀ ਵਾਅਦਾ ਕੀਤਾ ਹੈ। ਜਦਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ, ਕਾਂਗਰਸ ਨੇਤਾ ਮਲਿਕਾਰਜੁਨ ਖੜਗੇ, ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ, ਪੱਪੂ ਯਾਦਵ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਸਨੇ, ਆਮ ਆਦਮੀ ਪਾਰਟੀ ਦੇ ਵੀ ਕਈ ਨੇਤਾਵਾਂ ਨੇ ਇਸ ਮਾਮਲੇ ਦੇ ਉੱਤੇ ਚਿੰਤਾ ਜਤਾਉਂਦੇ ਹੋਏ ਜ਼ਿੰਮੇਦਾਰ ਲੋਕਾਂ ਨੂੰ ਜਿਹੜੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ ਮੰਗ ਕੀਤੀ ਹੈ। ਦੱਸ ਦਈਏ ਕਿ ਦੁਪਹਿਰ ਵੇਲੇ ਇਸ ਵੀਕਐਂਡ ਦੇ ਦਰਮਿਆਨ 1:30 ਵਜੇ ਇਸ ਇਮਾਰਤ ਦੇ ਡਿੱਗਣ ਦੀ ਸੂਚਨਾ ਹਾਸਲ ਹੋਈ ਸੀ। ਇਮਾਰਤ ਡਿੱਗਦੇ ਇਲਾਕੇ ਦੇ ਵਿੱਚ ਜ਼ੋਰਦਾਰ ਧਮਾਕਾ ਵੀ ਸੁਣਾਈ ਦਿੱਤਾ। ਉਸ ਤੋਂ ਬਾਅਦ ਧੂੜ ਤੇ ਮਲਬੇ ਦਾ ਇੱਕ ਢੇਰ ਬਣ ਗਿਆ। ਕਿਹਾ ਜਾ ਰਿਹਾ ਸੀ ਕਿ 25 ਤੋਂ 30 ਬੱਚੇ ਜਿਹੜੇ ਇਸ ਇਮਾਰਤ ਦੇ ਅੰਦਰ ਉਸ ਵਕਤ ਜਦੋਂ ਇਹ ਹਾਦਸਾ ਹੋਇਆ ਮੌਜੂਦ ਹੋਣਗੇ, ਜਿਹਨਾਂ ਨੂੰ ਨਿਕਲਣ ਦਾ ਕੋਈ ਸਮਾਂ ਹੀ ਨਹੀਂ ਲੱਗ ਸਕਿਆ। ਫਿਲਹਾਲ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੱਤਿਆ ਨਿਕੇਤਨ ਦਿੱਲੀ ਦੇ ਇਸ ਇਲਾਕੇ ਦੇ ਵਿੱਚ ਇਮਾਰਤ ਡਿੱਗਣ ਦੀ ਘਟਨਾ ਦੇ ਉੱਤੇ ਬੇਹੱਦ ਦੁੱਖ, ਇਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੋਇਆ ਉਹਨਾਂ ਦੇ ਪ੍ਰਤੀ ਮੇਰੀ ਸੰਵੇਦਨਾ ਔਰ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਉਮੀਦ ਵੀ ਕਰਦਾ। ਉੱਥੇ ਕਾਕਰੇਜ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਇਸ ਦੇ ਬਾਰੇ ਸਰਕਾਰ ਨੂੰ ਘੇਰਿਆ। ਉਹਨਾਂ ਲਿਖਿਆ ਕਿ ਸਟੂਡੈਂਟਸ ਮਲਬੇ ਦੇ ਥੱਲੇ ਦਬੇ ਨੇ, ਸਥਾਨਕ ਲੋਕ ਆਪਣੇ ਹੱਥਾਂ ਦੇ ਨਾਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪ੍ਰਸ਼ਾਸਨ ਦਾ ਇੱਕ ਵੀ ਵਿਅਕਤੀ ਨਜ਼ਰ ਨਹੀਂ ਸੀ ਆਇਆ ਸ਼ੁਰੂਆਤੀ ਕੁਝ ਘੰਟਿਆਂ ਦੇ ਵਿੱਚ, ਜਦਕਿ ਜ਼ਿੰਦਗੀ ਬਚਾਉਣ ਦੇ ਲਈ ਹਰ ਮਿੰਟ ਕੀਮਤੀ ਹੁੰਦਾ। ਪ੍ਰਧਾਨ ਮੰਤਰੀ ਨੇ DU ਦਾ ਦੌਰਾ ਕੀਤਾ, ਸਿਆਸੀ ਭਾਸ਼ਣ ਦਿੱਤੇ, ਦਿਮਾਗੀ ਨਕਸਲ ਸ਼ਬਦ ਦਾ ਇਸਤੇਮਾਲ ਇੱਕ ਵਾਰ ਫਿਰ ਤੋਂ ਕੀਤਾ, ਜਦਕਿ ਉਹਨਾਂ ਨੇ ਸਾਡੀ ਸਿੱਖਿਆ ਵਿਵਸਥਾ ਦੇ ਖਰਾਬ ਹਾਲਾਤ ਦੇ ਉੱਤੇ ਹਾਲੇ ਤੱਕ ਕੋਈ ਵੀ ਗੱਲ ਨਹੀਂ ਕੀਤੀ। ਸਾਊਥ ਕੈਂਪਸ ਦੇ ਵਿੱਚ ਇੱਕ ਹੋਸਟਲ ਦੀ ਇਮਾਰਤ ਡਿੱਗ ਪਈ, ਉਸ ਦੇ ਉੱਤੇ ਕੋਈ ਗੱਲ ਨਹੀਂ ਕੀਤੀ। ਸ਼ੰਕਾ ਹੈ ਕਿ ਹੁਣ ਇਸ ਮਲਬੇ ਦੇ ਥੱਲੇ ਵੀ ਕਈ ਫਸੇ ਹੋਏ ਸਟੂਡੈਂਟ ਨੇ ਔਰ ਕਿੰਨਿਆਂ ਦੀ ਜਾਨ ਚਲੀ ਗਈ ਹੈ, ਇਸ ਦੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਆਖਿਰਕਾਰ ਕਦੋਂ ਤੱਕ ਇਸ ਦੇਸ਼ ਦੇ ਸਟੂਡੈਂਟ ਖਰਾਬ ਵਿਵਸਥਾ ਲਾਪਰਵਾਹੀ ਦੀ ਕੀਮਤ ਚੁਕਾਉਂਦੇ ਰਹਿਣਗੇ? ਆਦਿਵਾਸ ਇਲਾਕਿਆਂ ਦੇ ਵਿੱਚ ਦੇਖਭਾਲ ਤੇ ਮਦਦ ਦੀ ਕਮੀ ਦੇ ਕਾਰਨ ਆਦਿਵਾਸੀ ਸਟੂਡੈਂਟਸ ਦੀ ਵੀ ਜਾਨ ਜਾ ਰਹੀ ਹੈ। ਉਧਰ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਵੀ ਇਹੀ ਲਿਖਿਆ ਕਿ ਹਾਦਸੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਹੋਸਟਲ ਨੂੰ ਸਹੀ ਢੰਗ ਦੇ ਨਾਲ ਚਲਾਇਆ ਜਾ ਰਿਹਾ ਸੀ ਤੇ ਜੇਕਰ ਨਹੀਂ ਤਾਂ ਕਿਹੜੇ ਅਧਿਕਾਰੀ ਇਸ ਦੀ ਜਿਹੜੀ ਪ੍ਰਵਾਨਗੀ ਸੀ ਉਸਦੇ ਲਈ ਜ਼ਿੰਮੇਦਾਰ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਭਾਰਤ ਦੇ ਵਿੱਚ ਚੀਨ ਦੇ ਨਾਲ ਜਿਹੜੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਹੋਣੀ ਹੈ, ਮੀਟਿੰਗ ਉਸ ਦੇ ਦਰਮਿਆਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਸਲ ਕੰਟਰੋਲ ਰੇਖਾ ਯਾਨੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਸ਼ਾਂਤੀ ਬਰਕਰਾਰ ਰੱਖੇ ਜਾਣ ਦੇ ਮਸਲੇ ਦੇ ਉੱਤੇ ਹੁਣ ਦੋਵੇਂ ਦੇਸ਼ ਲਗਾਤਾਰ ਬੈਠਕਾਂ ਦਾ ਦੌਰ ਅੱਗੇ ਵਧਾ ਰਹੇ ਨੇ। ਚੀਨ ਦੇ ਸਦਰ ਸੀ ਜਿਨਪਿੰਗ ਨੇ ਭਾਰਤ ਦੇ ਸੰਭਾਵੀ ਦੌਰੇ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨੇੜੇ ਆਪਣਾ ਇੱਕ ਵਫਦ ਭੇਜਿਆ ਤਾਂ ਕਿ ਉਹ ਭਾਰਤ ਦੇ ਸੀਨੀਅਰ ਫੌਜੀ ਕਮਾਂਡਰਾਂ ਦੇ ਨਾਲ ਮੀਟਿੰਗ ਕਰ ਸਕੇ। ਖ਼ਬਰਾਂ ਇਹ ਵੀ ਨੇ ਕਿ ਇਸ ਮੀਟਿੰਗ ਦੇ ਚੱਲਦਿਆਂ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕ ਬਾਰਡਰ ਪਰਸੋਨਲ ਮੀਟਿੰਗ ਪੁਆਇੰਟ ਹੈ ਉਸ ਦੇ ਵਿੱਚ ਇਹ ਗੱਲਬਾਤ ਹੋਈ ਹੈ। ਅਰੁਣਾਚਲ ਪ੍ਰਦੇਸ਼ ਨੂੰ ਜਾਂ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ਨੂੰ ਚੀਨ ਕਈ ਵਾਰ ਆਪਣਾ ਦੱਸਦਾ ਰਿਹਾ ਜਦਕਿ ਭਾਰਤ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਇੱਕ ਅਨਿੱਖੜ ਵਾਂਗ ਦੱਸਦਾ ਰਿਹਾ ਹੈ। ਉੱਥੇ ਚੰਡੀਗੜ੍ਹ ਦੀ ਹੱਦ ਦੇ ਉੱਤੇ 1 ਸਤੰਬਰ ਤੋਂ ਧਰਨਾ ਲਗਾਈ ਬੈਠੀਆਂ ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਦੇ ਵਿਚਕਾਰ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਕੱਲ੍ਹ ਦੇ ਦਿਨ ਸ਼ਾਮ 6 ਵਜੇ ਤੋਂ 8:30 ਵਜੇ ਤੱਕ ਮੀਟਿੰਗ ਚੱਲੀ। ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਵੱਖ ਵੱਖ ਮੰਗਾਂ ਦੇ ਬਾਰੇ ਸਹਿਮਤੀ ਬਣੀ ਹੈ। ਮੀਟਿੰਗ ਬੇਹੱਦ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ। ਮੀਟਿੰਗ ਦੇ ਵਿੱਚ ਸਹਿਮਤੀ ਦੇ ਅਨੁਸਾਰ ਪੰਜਾਬ ਦੇ ਵਿੱਚ ਪਾਣੀਆਂ ਦੇ ਨਾਲ ਸੰਬੰਧਿਤ ਹੋਏ ਗੈਰ ਸੰਵਿਧਾਨਕ ਸਮਝੌਤੇ ਰੱਦ ਕਰਨ ਦੀ ਧਾਰਾ 78, 79 ਤੇ 80 ਰੱਦ ਕਰਨ, ਬੀਜ ਸੋਧ ਬਿੱਲ ਤੇ ਬਿਜਲੀ ਬਿੱਲਾਂ ਨੂੰ ਰੱਦ ਕਰਨ ਸੰਬੰਧੀ ਪੰਜਾਬ ਸਰਕਾਰ ਵੱਲੋਂ ਸਤੰਬਰ 'ਚ ਹੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਏਗਾ। ਇਸ ਦੇ ਬਾਰੇ ਵੀ ਸਹਿਮਤੀ ਬਣੀ ਹੈ। ਹਾਲਾਂਕਿ ਪੰਜਾਬ ਸਰਕਾਰ ਦੀ ਤਰਫ ਤੋਂ ਕਿਸਾਨਾਂ ਦੇ ਨਾਲ ਤਾਂ ਤੁਰੰਤ ਮੀਟਿੰਗ ਕਰ ਲਈ ਗਈ ਹੈ, ਪਰ ਮੁਲਾਜ਼ਮ ਜਥੇਬੰਦੀਆਂ ਹਾਲੇ ਵੀ ਡੀਏ ਮਸਲੇ ਦੇ ਉੱਤੇ ਪੰਜਾਬ ਸਰਕਾਰ ਦੀ ਮੀਟਿੰਗ ਦੀ ਉਮੀਦ ਕਰ ਰਹੀਆਂ ਨੇ। ਬੇਸ਼ੱਕ ਪੰਜਾਬ ਸਰਕਾਰ ਇਹ ਕਹਿ ਚੁੱਕੀ ਹੈ ਕਿ ਮਾਹੌਲ ਜਿਹੜਾ ਇਸ ਕਿਸਮ ਦਾ ਹੋਣਾ ਚਾਹੀਦਾ ਜਿੱਥੇ ਗੱਲਬਾਤ ਹੋਵੇ, ਪਰ ਪੰਜਾਬ ਸਰਕਾਰ ਵੱਲੋਂ ਖੁਦ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਹੁਣ ਲਿਜਾ ਕੇ ਇਸ ਜਿਹੜਾ ਡੀਏ ਦੇ ਉੱਤੇ ਫਿਲਹਾਲ ਕੋਈ ਵੀ ਗੱਲਬਾਤ ਅੱਗੇ ਨਹੀਂ ਤੋਰੀ ਗਈ ਹੈ। ਉਧਰ ਪੰਜਾਬ ਸਕੇਲ ਪੁਰਾਣੀ ਪੈਨਸ਼ਨ ਤੇ ਭੱਤਿਆਂ ਦੀ ਬਹਾਲੀ ਦੇ ਲਈ ਸੰਘਰਸ਼ ਕਰ ਰਹੇ ਅਲੱਗ ਅਲੱਗ ਮੋਰਚਿਆਂ ਦੀ ਤਰਫ ਤੋਂ ਅਲੱਗ ਅਲੱਗ ਮੰਗਾਂ ਕੀਤੀਆਂ ਗਈਆਂ ਨੇ। ਕੱਲ ਦੇ ਦਿਨ ਵੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਮੁਲਾਜ਼ਮ ਆਗੂਆਂ ਦੀ ਤਰਫ ਤੋਂ ਉਹਨਾਂ ਦੇ ਅਲੱਗ ਅਲੱਗ ਜਥੇਬੰਦੀਆਂ ਦੀ ਤਰਫ ਤੋਂ ਕੀਤੀ ਗਈ। ਕਿਹਾ ਗਿਆ ਕਿ ਪੰਜਾਬ ਦੇ 6 ਤਨਖਾਹ ਕਮਿਸ਼ਨਾਂ ਦੇ ਵੱਲੋਂ ਦੇਸ਼ ਦੇ ਫੈਡਰਲ ਢਾਂਚੇ ਤੇ ਸੂਬੇ ਦੀ ਵਿਲੱਖਣ ਸਥਿਤੀ ਦੇ ਮੁਤਾਬਕ ਪਿਛਲੇ 60 ਸਾਲਾਂ ਦੇ ਦਰਮਿਆਨ ਸੰਵਿਧਾਨਕ ਤਰੀਕੇ ਦੇ ਨਾਲ ਮਿਲੇ ਜਿਹੜੇ ਤਨਖਾਹ ਸਕੇਲ ਨੇ ਉਹਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕੋਈ ਵੀ ਜਵਾਬ ਨਹੀਂ ਦਿੱਤਾ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਡੀਏ ਦਾ ਭੱਤਾ ਜਿਹੜਾ ਮੁਲਾਜ਼ਮਾਂ ਦਾ ਉਹ ਰੋਕ ਕੇ ਰੱਖਿਆ ਹੋਵੇ। ਮੁਲਾਜ਼ਮਾਂ ਦੀ ਤਰਫ ਤੋਂ ਅਲੱਗ ਅਲੱਗ ਜਥੇਬੰਦੀਆਂ ਜਿਹੜੀਆਂ ਨੇ ਉਹ ਮੋਹਾਲੀ ਦੇ ਵਿੱਚ ਇੱਕ ਭੁੱਖ ਹੜਤਾਲ ਵੀ ਸ਼ੁਰੂ ਕਰ ਰਹੀਆਂ ਨੇ। ਇਸ ਦੇ ਵਿੱਚ ਜਿਹੜੀ ਸਿੱਖਿਆ ਮਹਿਕਮਾ ਜਾਂ ਟਰਾਂਸਪੋਰਟ ਮਹਿਕਮਾ ਜਾਂ ਬਿਜਲੀ ਮਹਿਕਮਾ ਇਸ ਦੇ ਕਰਮਚਾਰੀ ਇਹ ਸ਼ਾਮਲ ਨੇ ਜਿਹੜੇ ਅਲੱਗ ਅਲੱਗ ਜਥੇਬੰਦੀਆਂ ਦੇ ਝੰਡੇ ਦੇ ਹੇਠ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਨੇ। ਹਾਲਾਂਕਿ ਪੰਜਾਬ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਇਸ ਮਸਲੇ ਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਸਭ ਤੋਂ ਪਹਿਲੀ ਖਬਰ ਤਾਂ ਵਨ ਨੇਸ਼ਨ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ, ਜਿਨ੍ਹਾਂ ਦੀ ਤਰਫ ਤੋਂ ਚੁਣਾਵੀ ਵਾਅਦਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਵੈਸੇ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਤੁਸੀਂ ਗੁਜ਼ਰ ਰਹੇ ਹੋਵੋਗੇ, ਸ਼ਹਿਰੀ ਗੈਰ ਸ਼ਹਿਰੀ ਇਲਾਕਿਆਂ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਜਿਹੜੇ ਅਲੱਗ ਅਲੱਗ ਹਲਕਿਆਂ ਤੋਂ ਉਮੀਦਵਾਰ ਨੇ ਉਹਨਾਂ ਦੇ ਬੋਰਡ ਹੋਲਡਿੰਗਸ ਦਿਖਣੇ ਸ਼ੁਰੂ ਹੋ ਗਏ ਨੇ, ਇੰਡੀਪੈਂਡੈਂਟਸ ਦੇ ਵੀ ਦਿਖਣੇ ਸ਼ੁਰੂ ਹੋ ਗਏ ਨੇ। ਯਾਨੀ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਫੈਡਰਲ ਚੋਣਾਂ ਦਾ ਮਾਹੌਲ ਹੁਣੇ ਤੋਂ ਹੀ ਬਣ ਗਿਆ ਹੈ। ਹਾਲਾਂਕਿ ਸਟੇਟ ਇਲੈਕਸ਼ਨ ਦੇ ਕਰਕੇ ਵਿਕਟੋਰੀਆ ਦੇ ਵਿੱਚ ਤੁਹਾਨੂੰ ਬੜੀ ਥਾਵਾਂ ਦੇ ਉੱਤੇ ਬੋਰਡ ਵੀ ਦਿਖ ਰਹੇ ਹੋਣਗੇ, ਪਰ ਉਹ ਇੱਕ ਵੱਖਰੀ ਗੱਲ ਹੈ। ਖੈਰ, ਬੋਰਡਾਂ ਤੋਂ ਜਾਂ ਇਸ਼ਤਿਹਾਰਬਾਜ਼ੀ ਤੋਂ ਹਟ ਕੇ ਇੱਕ ਖਬਰ ਇਹ ਸਾਹਮਣੇ ਆਈ ਹੈ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਸੁਪਰ ਐਨੂਏਸ਼ਨ ਮਸਲੇ ਨੂੰ ਲੈ ਕੇ ਆਪਣੀ ਇੱਕ ਪਾਲਿਸੀ ਦਾ ਇਜ਼ਹਾਰ ਕੀਤਾ ਗਿਆ। ਕਿਹਾ ਗਿਆ ਹੈ ਕਿ ਸੁਪਰ ਐਨੂਏਸ਼ਨ ਭੱਤਾ ਜਿਹੜਾ ਉਹ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਪੌਲਿਨ ਹੈਂਸਨ ਇੱਕ ਵਿਸ਼ੇਸ਼ ਰਣਨੀਤੀ ਲੈ ਕੇ ਆਏ ਨੇ, ਖਾਸ ਤੌਰ ਦੇ ਉੱਤੇ ਰੈਂਟਰਸ ਤੇ ਮੋਰਗੇਜ ਹੋਲਡਰਸ, ਯਾਨੀ ਕਿ ਜਿਹੜੇ ਘਰਾਂ ਦੇ ਕਰਜ਼ੇ ਲਈ ਬੈਠੇ ਨੇ ਉਹਨਾਂ ਲੋਕਾਂ ਦੇ ਲਈ, ਤੇ ਜਿਹੜੇ ਕਿਰਾਏ ਦੇ ਉੱਤੇ ਘਰ ਲਈ ਬੈਠੇ ਨੇ ਉਹਨਾਂ ਲੋਕਾਂ ਦੀ ਰਾਹਤ ਦੇ ਲਈ ਇਸ ਕਿਸਮ ਦੇ ਜਿਹੜੇ ਸਕੀਮਾਂ ਜਿਹੜੀਆਂ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਐਲਾਨੀਆਂ ਗਈਆਂ, ਤਾਂ ਕਿ ਉਹਨਾਂ ਦੇ ਸੁਪਰ ਐਨੂਏਸ਼ਨ ਦੇ ਵਿੱਚੋਂ ਕੁਝ ਪੈਸਾ ਉਹਨਾਂ ਲੋਕਾਂ ਦੀ ਆਪਣੀ ਮਦਦ ਦੇ ਲਈ ਵਰਤਿਆ ਜਾ ਸਕੇ। ਹੁਣ ਤੱਕ ਮੌਜੂਦਾ ਲੇਬਰ ਪਾਰਟੀ ਸਰਕਾਰ ਕਹਿੰਦੀ ਰਹੀ ਹੈ ਕਿ ਸੁਪਰ ਐਨੂਏਸ਼ਨ ਇੰਡਸਟਰੀ ਆਸਟ੍ਰੇਲੀਆ ਦੀ ਰੀੜ੍ਹ ਦੀ ਹੱਡੀ ਹੈ, ਇਸ ਦੇ ਵਿੱਚ ਛੇੜਛਾੜ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਆ ਦੇ ਨਿਯਮ ਦੇ ਮੁਤਾਬਕ ਰਿਟਾਇਰ ਹੋਣ ਦੇ ਉੱਤੇ ਹੀ ਕੋਈ ਵਿਅਕਤੀ ਸੁਪਰ ਐਨੂਏਸ਼ਨ ਦੀ ਵਰਤੋਂ ਕਰਦੇ ਨੇ, ਜਾਂ ਫਿਰ ਉਹ ਨੌਕਰੀ ਖਤਮ ਹੋਣ ਦੇ ਹਾਲਾਤਾਂ ਦੇ ਵਿੱਚ ਜਾਂ ਦੇਸ਼ ਛੱਡ ਜਾਣ ਤੋਂ ਦੇ ਹਾਲਾਤਾਂ ਦੇ ਵਿੱਚ ਇਸ ਕਿਸਮ ਦੇ ਸੂਰਤ ਹਾਲ ਆ। ਕੁਝ ਇੱਕ ਐਕਸੈਪਸ਼ਨ ਹੁੰਦੀਆਂ ਨੇ ਜਿੱਥੇ ਸੁਪਰ ਐਨੂਏਸ਼ਨ ਦੀ ਵਰਤੋਂ ਕਰ ਲਈ ਜਾਂਦੀ ਹੈ, ਪਰ ਹੁਣ ਵਨ ਨੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਉਹ ਜੋੜੇ ਜਿਹੜੇ ਸਾਲਾਨਾ ਰਲ ਕੇ $1,68,000 ਜਾਂ ਇਸ ਤੋਂ ਘੱਟ ਕਮਾਈ ਕਰਦੇ ਨੇ ਉਹਨਾਂ ਨੂੰ ਸਾਲ ਦੇ ਵਿੱਚ $4,300 ਤੱਕ ਦਾ ਸੁਪਰ ਐਨੂਏਸ਼ਨ ਵਰਤਣ ਦੀ ਇਜਾਜ਼ਤ ਦਿੱਤੀ ਜਾਏਗੀ, ਯਾਨੀ ਕਿ $82 ਹਰ ਹਫਤੇ ਦਾ। ਤੇ ਜੇ ਕੋਈ ਕਹਿਰਾ ਵਿਅਕਤੀ $90,000 ਸਾਲਾਨਾ ਦੀ ਕਮਾਈ ਕਰਦਾ ਜਾਂ ਇਸ ਤੋਂ ਘੱਟ, ਤਾਂ ਉਹਨੂੰ $2,300 ਆਪਣੇ ਸੁਪਰ ਐਨੂਏਸ਼ਨ ਦੇ ਵਿੱਚੋਂ ਵਰਤਣ ਦੀ ਇਜਾਜ਼ਤ ਮਿਲ ਸਕੇਗੀ, ਯਾਨੀ ਕਿ ਸਾਲਾਨਾ ਔਰ $44 ਹਫਤੇ ਦੇ ਹੋ ਗਏ। ਪਾਲਿਸੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੁਪਰ ਐਨੂਏਸ਼ਨ ਦੀ ਸਕੀਮ ਨੂੰ ਕੁਝ ਇੱਕ ਹਾਲਾਤਾਂ ਦੇ ਵਿੱਚ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਕਿਉਂਕਿ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਬਿਜਲੀ ਦੇ ਬਿੱਲ ਜ਼ਿਆਦਾ ਵੱਧ ਰਹੇ ਨੇ, ਹੋਰਨਾਂ ਖਰਚਿਆਂ ਨੂੰ ਵੀ ਚੁਕਾਉਣ ਦੇ ਲਈ ਇਹੋ ਜਿਹੇ ਕਾਰਨ ਦੇ ਕੇ ਆਪਣੇ ਸੁਪਰ ਐਨੂਏਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੇਬਰ ਸਰਕਾਰ ਦਾ ਕਹਿਣਾ ਹੈ ਕਿ ਰਿਟਾਇਰਮੈਂਟ ਉਮਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੁਪਰ ਐਨੂਏਸ਼ਨ ਦੀ ਜ਼ਰੂਰਤ ਪੈਂਦੀ ਹੈ, ਜੇਕਰ ਇਸ ਤਰੀਕੇ ਦੇ ਨਾਲ ਬਾਰ ਬਾਰ ਛੇੜਛਾੜ ਹੁੰਦੀ ਹੈ ਤਾਂ ਰਿਟਾਇਰਮੈਂਟ ਉਮਰ ਦੇ ਵਿੱਚ ਇੱਕ ਘੱਟ ਰਕਮ ਦੇ ਉੱਤੇ ਆਸਟ੍ਰੇਲੀਅਨ ਲੋਕ ਆਪਣਾ ਜੀਵਨ ਬਸਰ ਨਹੀਂ ਕਰ ਸਕਦੇ, ਇਸ ਕਰਕੇ ਇਸ ਰਕਮ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਵਨ ਨੇਸ਼ਨ ਪਾਰਟੀ ਨੇ ਇਹ ਵੀ ਕਿਹਾ ਕਿ ਹਰ ਇੱਕ ਕਰਮਚਾਰੀ ਨੂੰ ਘੱਟੋ ਘੱਟ 12% ਤੱਕ ਸੁਪਰ ਐਨੂਏਸ਼ਨ ਜਿਹੜਾ 12% ਤੱਕ ਸੁਪਰ ਐਨੂਏਸ਼ਨ ਅੱਜ ਤੱਕ ਜਿਹੜਾ ਦਿੱਤਾ ਜਾ ਰਿਹਾ ਹੈ, ਔਰ ਉਹ ਲੇਬਰ ਸਰਕਾਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਉਹ ਕੰਪਲਸਰੀ ਹਰ ਇੱਕ ਰੁਜ਼ਗਾਰਦਾਤਾ ਦੇ ਲਈ ਆਪਣੇ ਕਰਮਚਾਰੀ ਨੂੰ ਦੇਣ, ਔਰ ਬੜੀ ਛੇਤੀ ਉਸ ਤੇ ਜਿਹੜੇ ਉਹਦੇ ਨਿਯਮ ਵੀ ਜਿਹੜੇ ਤਬਦੀਲੀਆਂ ਕੀਤੀਆਂ ਗਈਆਂ ਨੇ ਕਿ ਉਹਨਾਂ ਨੂੰ ਇੱਕ ਕਰਮਚਾਰੀ ਦੇ ਬੈਂਕ ਖਾਤੇ ਦੇ ਵਿੱਚ ਉਸੇ ਹਫ਼ਤਿਆਂ ਦੇ ਦਰਮਿਆਨ ਟ੍ਰਾਂਜੈਕਟ ਕਰਨਾ ਜਿਹਨਾਂ ਹਫ਼ਤਿਆਂ ਦੇ ਵਿੱਚ ਉਸਦੀ ਤਨਖਾਹ ਗਈ ਹੈ। ਹੁਣ ਵਨ ਨੇਸ਼ਨ ਪਾਰਟੀ ਇਸ ਪ੍ਰਪੋਜ਼ਲ ਦੇ ਉੱਤੇ ਵੀ ਨਿਗਾਹ ਟਿਕਾਈ ਬੈਠੀ ਹੈ, ਕਹਿਣਾ ਹੈ ਕਿ ਜੇਕਰ ਉਹ ਸੱਤਾ ਦੇ ਵਿੱਚ ਜਿੱਤ ਕੇ ਆਉਂਦੇ ਨੇ ਤਾਂ ਇਸ ਪ੍ਰਪੋਜ਼ਲ ਦੇ ਵਿੱਚ ਵੀ ਤਬਦੀਲੀ ਕਰਨ ਦੇ ਉੱਤੇ ਵਿਚਾਰ ਕਰ ਰਹੇ ਨੇ। ਖੈਰ, ਮਾਈਗ੍ਰੇਸ਼ਨ ਨੂੰ ਲੈ ਕੇ ਬੜੀਆਂ ਸਾਰੀਆਂ ਖਬਰਾਂ ਵਨ ਨੇਸ਼ਨ ਨੇ ਆਪਣੀਆਂ ਪਿਛਲੇ ਦਿਨਾਂ ਦੇ ਦਰਮਿਆਨ ਸਾਂਝੀਆਂ ਕੀਤੀਆਂ ਨੇ, ਪਰ ਉਸ ਦੇ ਅਸਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਦਿਖਣਗੇ। ਜਦੋਂ ਪ੍ਰਵਾਸ ਆਸਟ੍ਰੇਲੀਆ ਚ ਘੱਟ ਹੋਏਗਾ ਉਸ ਦਾ ਇੱਕ ਸਭ ਤੋਂ ਵੱਡਾ ਅੰਦਾਜ਼ਾ ਜਾਂ ਉਸਦੀ ਇੱਕ ਮਿਸਾਲ ਤਾਂ ਇਹ ਅਗਲੀ ਖਬਰ ਹੈ। ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਚ ਸਾਲ 2035 ਦੇ ਅਖੀਰ ਤੱਕ ਜਾਂਦਿਆਂ ਜਾਂਦਿਆਂ 9,35,000 ਤੋਂ ਵਧੇਰੇ ਕੰਸਟਰਕਸ਼ਨ ਵਰਕਰ ਦੇ ਨਾਲ ਜੁੜੇ ਹੋਏ ਜਿਹੜੇ ਕਾਮੇ ਨੇ ਅਲੱਗ ਅਲੱਗ ਖੇਤਰਾਂ ਚ ਕੰਮ ਕਰਦੇ, ਉਹਨਾਂ ਦੀ ਕਮੀ ਮਹਿਸੂਸ ਹੋਏਗੀ ਔਰ ਇੰਨੇ ਵਿਅਕਤੀਆਂ ਦੀ ਲੋੜ ਹੋਏਗੀ ਅਲੱਗ ਅਲੱਗ। ਜੇਕਰ ਸਪਲਾਈ ਲੈਵਲ ਦੇ ਉੱਤੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਾਲਾਨਾ ਕੰਸਟਰਕਸ਼ਨ ਵਰਕਰ ਦੀ ਗਿਣਤੀ ਜਿਹੜੀ ਹੈ ਘਟਦੀ ਜਾ ਰਹੀ ਹੈ ਕੁਝ ਇੱਕ ਖਿੱਤਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ ਮਾਸਟਰ ਬਿਲਡਰਸ ਫਿਊਚਰ ਵਰਕਫੋਰਸ ਬਲੂ ਪ੍ਰਿੰਟ ਇਹ ਅੱਜ ਦੇ ਦਿਨ ਰਿਲੀਜ਼ ਕੀਤਾ ਜਾਣਾ ਹੈ, ਜਿਸ ਦੇ ਵਿੱਚ ਦੱਸਿਆ ਜਾਏਗਾ ਕਿ ਦੇਸ਼ ਦੇ ਅੰਦਰ $242 billion ਦੇ ਜਿਹੜੇ ਵੱਡੇ ਪਬਲਿਕ ਇਨਫਰਾਸਟ੍ਰਕਚਰ ਪ੍ਰੋਜੈਕਟ ਚੱਲ ਰਹੇ ਨੇ, $12 million ਘਰ ਬਣਨੇ ਨੇ ਆਸਟ੍ਰੇਲੀਆ ਦੇ ਵਿੱਚ, ਔਰ ਫਿਰ ਵੱਡੇ ਵੱਡੇ ਡੇਟਾ ਸੈਂਟਰਸ ਵੀ ਬਣ ਰਹੇ ਨੇ। ਕੰਸਟਰਕਸ਼ਨ ਵਰਕਰ ਕਿੱਥੋਂ ਆਣਗੇ? ਹਰ ਸਾਲ ਜੇਕਰ 1,16,000 ਵਰਕਰਸ ਦੀ ਸ਼ਾਰਟੇਜ ਕਾਊਂਟ ਕੀਤੀ ਜਾਵੇ ਤੇ 2027 ਦੇ ਮੱਧ ਤੱਕ ਜਾਂਦਿਆਂ ਜਾਂਦਿਆਂ ਹੀ 3,00,000 ਕਾਮਿਆਂ ਦੀ ਕਮੀ ਸਿੱਧੇ ਤੌਰ ਦੇ ਉੱਤੇ ਪੈਦਾ ਹੋ ਰਹੀ ਹੈ ਕੰਸਟਰਕਸ਼ਨ ਖੇਤਰ ਦੇ ਵਿੱਚ, ਔਰ ਇਸ ਦੇ ਲਈ ਇੱਕ ਵੱਡੀ ਪਾਲਿਸੀ ਜਿਹੜੀ ਐਲਾਨਣ ਦੀ ਲੋੜ ਹੈ। ਹਾਲਾਂਕਿ ਮੌਜੂਦਾ ਲੇਬਰ ਪਾਰਟੀ ਸਰਕਾਰ ਦੀ ਤਰਫ ਤੋਂ ਅਪ੍ਰੈਂਟਿਸ਼ਿਪ ਪ੍ਰੋਗਰਾਮ ਐਲਾਨੇ ਗਏ ਸੀ, ਪਰ ਜਿਹੜਾ ਮਾਸਟਰ ਬਿਲਡਰਸ ਨਾਂ ਦਾ ਅਦਾਰਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਾਸਤੇ ਇੱਕ ਕੀ ਅਪ੍ਰੈਂਟਿਸ਼ਿਪ ਪ੍ਰੋਗਰਾਮ ਐਲਾਨਣਾ ਹੋਏਗਾ। ਵੈਸੇ 32 ਦੇ ਕਰੀਬ ਮਸ਼ਵਰੇ ਦਿੱਤੇ ਗਏ ਨੇ ਕਿ ਅਪ੍ਰੈਂਟਿਸ਼ਿਪ ਪ੍ਰੋਗਰਾਮ ਦੇ ਤਹਿਤ ਅਪ੍ਰੈਂਟਿਸ ਨੂੰ $10,000 तक का जेड़ा वो हर जा पत्ता जेड़ा एक तरह का मिले ता ही फिर वो इस इंडस्ट्री दे विच काम करना शुरू करनगे। पर यह काफी नहीं है, आस्ट्रेलिया नू अपनी पॉलिसी दे विच तब्दीलियां लियानियां होनगियां, खास तौर दे उते फाइनेंशियल ईयर 2031 तो पहला पहला नहीं तो फिर 2035 तक जांदियां जांदियां हालात अजे होणगे कि देश दे विच कंस्ट्रक्शन सैक्टर दे अंदर कामियां दी भारी कमी महसूस होएगी और इस दे असर एक दूसरे तरीके दे नाल जेड़ा जेड़ी देश की आर्थिकता दे उत्ते भी देखने को मिलेंगे। वैसे वन नेशन पार्टी ने पिछे जे एक गल कही जरूर सी कि 67,000 पाम वर्कर्स नू आस्ट्रेलिया दे विच सद्या जाना है, पर यह गिणती इस अज दे दिन दसी जाने वाली गिणती दे नाल रलदी मिलदी नहीं है, यानी कि एक बड़े पद्धर दे उत्ते देश नू इलैक्ट्रीशियन कारपेंटर ब्रिकलेयर्स हर एक ट्रेड सैक्टर दे नाल जुड़े हुए कंस्ट्रक्शन दे नाल जुड़े हुए कामियां दी जरूरत महसूस होएगी। ऑस्ट्रेलिया सरकार बड़ियां जड़ियां टेक कंपनीज ने मीडिया जायंट्स ने उन्हां दे उत्ते अपना दबदबा बनाना चाहेगी। सोशल मीडिया कंपनीज नू हुण ऑस्ट्रेलिया दे विच $100 मिलियन दे हरजाने चुकाने पै सकते ने जेकर अलगोरिदम दे विच तब्दीलियां हुंदियां ने। तां दस दईए कि अलगोरिदम दे विच तब्दीलियां नहीं करदियां इह कंपनियां। तां फैडरल सरकार ने यह गल कही है कि ऑनलाइन सेफ्टी नू ध्यान दे विच रखदिया होया बेहद जरूरी है कि एक डिजिटल ड्यूटी ऑफ केयर लॉ दे तहत जिहड़ियां इह टैक कंपनीज ने अपने अलगोरिदम च बदलाव कर लैण। इत्थे यह गल बड़ी खास है क्योंकि आस्ट्रेलिया दे प्रधानमंत्री एंथनी अल्बनीज बड़ी जल्द जांच कह लिए कि इस महीने के अखीर दे विच अमरीकी राष्ट्रपति दे नाल मुलाकात करन जा रहे ने, ते आस्ट्रेलिया पहला ही ओह कानून लैके आया जो कि अमरीकी कंपनियां नू या अमरीका दे विच आधारित जिहड़ियां वड्डियां टैक कंपनियां ने चाहे गूगल है चाहे फेसबुक है और जिन्नियां भी कंपनीज ने उहनां नू उहनां दे खिलाफ एक किस्म की मुहिम जिहड़ी शुरू हुई है कि 16 साल तो घट उम्र के बच्चे उन्हां दे खाते नहीं होने चाहिए। ते हुण एलगोरिदम दे विच तब्दीलियां करन वाला एक कानून कि जेकर ये तब्दीलियां ना कीतियां तां आस्ट्रेलिया च $100 मिलियन दे जुर्माने तक तुहानू झलने पै सकदे ने। ऐसियां गल्लां जिहड़ियां ने अमरीका दे राष्ट्रपति नू नाराज़ जरूर करनगियां क्योंकि वह चाहते ने अक्सर के उत्थों दियां जिहड़ियां अमरीका दे विच रेवन्यू दे अंदर हिस्सा पा रही ने टैक कंपनीज ਉਹ ਅਮਰੀਕਾ ਨੂੰ ਛੱਡ ਕੇ ਬਾਕੀ ਦੁਨੀਆ ਭਰ ਦੇ ਵਿੱਚ ਜੋ ਮਰਜ਼ੀ ਕੰਮ ਕਰਨ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ ਸਿਰਦਰਦੀ ਦਾ ਵਿਸ਼ਾ ਨਹੀਂ ਹੈ, ਪਰ ਉਹਨਾਂ ਕੰਪਨੀਆਂ ਦੇ ਰੈਵਨਿਊ ਦੇ ਵਿੱਚ ਕਿਸੇ ਕਿਸਮ ਦੇ ਨਾਲ ਕਟੌਤੀ ਨਹੀਂ ਹੋਣੀ ਚਾਹੀਦੀ। ਉਧਰ ਇਸ ਦਰਮਿਆਨ ਐਲਗੋਰਿਦਮ ਦੇ ਮਸਲੇ ਦੇ ਉੱਤੇ ਗ੍ਰੀਨਸ ਪਾਰਟੀ ਦੀ ਕਮਿਊਨੀਕੇਸ਼ਨ ਮਹਿਕਮੇ ਦੀ ਬੁਲਾਰਾ ਸਾਰਾ ਹੈਂਸਨ ਯੰਗ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਉੱਤੇ ਪਹਿਲਾਂ ਹੀ ਲੇਬਰ ਪਾਰਟੀ ਦੇ ਨਾਲ ਕਈ ਵਾਰ ਗੱਲ ਕਰ ਚੁੱਕੇ ਨੇ, ਬਲਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਉੱਤੇ ਦਬਾਅ ਪਾਉਣਗੇ ਕਿ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਦੇ ਉੱਤੇ ਇੱਕ ਫਰੇਮਵਰਕ ਲਿਆਂਦਾ ਜਾਵੇ ਤਾਂ ਕਿ ਸਾਰੀਆਂ ਹੀ ਕੰਪਨੀਆਂ ਨੂੰ ਇੱਕ ਦਾਇਰੇ ਦੇ ਵਿੱਚ ਬੰਨਿਆ ਜਾ ਸਕੇ, ਇੱਕ ਪੈਨਲਟੀ ਕਿੰਨੀ ਹੈ ਉਹ ਤੈਅ ਕੀਤੀ ਜਾ ਸਕੇ। ਈ ਸੇਫਟੀ ਕਮਿਸ਼ਨਰ ਦੀ ਤਰਫੋਂ ਪਿਛਲੇ ਦਿਨਾਂ ਦੇ ਦਰਮਿਆਨ ਕੁਝ ਇੱਕ ਦਸਤਾਵੇਜ਼ ਜਿਹੜੇ ਉਹ ਜਾਰੀ ਕੀਤੇ ਗਏ ਸੀ, ਹਾਲਾਂਕਿ ਇਹਨਾਂ ਨੂੰ ਜਨਤਕ ਹਾਲੇ ਤੱਕ ਨਹੀਂ ਕੀਤਾ ਗਿਆ। ਕੀ ਜਾਣਕਾਰੀਆਂ ਨੇ ਕੀ ਮਸ਼ਵਰੇ ਨੇ ਜਿਹੜੇ ਉਹ ਸਰਕਾਰ ਨੂੰ ਦਿੱਤੇ ਜਾ ਰਹੇ ਨੇ ਇਹ ਹਾਲੇ ਸਾਂਝੇ ਨਹੀਂ ਕੀਤੇ ਗਏ ਨੇ, ਪਰ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਗਲੇ 2 ਮਹੀਨਿਆਂ ਦੇ ਵਿੱਚ ਸਰਕਾਰ ਵੱਡੇ ਫੈਸਲੇ ਜਿਹੜੇ ਨੇ ਉਹ ਚੁੱਕਣ ਜਾ ਰਹੀ ਹੈ ਤਾਂ ਕਿ ਆਸਟ੍ਰੇਲੀਅਨ ਬੱਚੇ ਤੇ ਮਾਪੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਨੁਕਸਾਨ ਤੋਂ ਬਚੇ ਰਹਿ ਸਕਣ। ਉੱਥੇ ਹੀ ਮੈਲਬਨ ਦੇ ਨਾਲ ਜੁੜੀ ਹੋਈ ਇੱਕ ਖਬਰ, ਤਰੱਕੀ ਦੇ ਨਾਲ ਜੁੜੀ ਹੋਈ ਇੱਕ ਖਬਰ, ਸਿਡਨੀ ਦੇ ਨਾਲ ਜੁੜੀ ਹੋਈ ਵੀ ਹੈ, ਤਰੱਕੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ। ਸਭ ਤੋਂ ਪਹਿਲਾਂ ਮੈਲਬਨ ਹਵਾਈ ਅੱਡੇ ਦੇ ਨਾਲ ਜੁੜੀ ਇੱਕ ਖਬਰ ਸੁਣ ਲਵੋ। ਮੈਲਬਨ ਦੇ ਏਅਰਪੋਰਟ ਦੇ ਉੱਤੇ ਹੁਣ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਤੁਸੀਂ ਪਿਕਅਪ ਤੇ ਡਰੋਪ ਆਫ ਜ਼ੋਨ ਦੇ ਵਿੱਚ ਜਾਣਾ ਚਾਹੁੰਦੇ ਹੋ। ਮੈਲਬਨ ਏਅਰਪੋਰਟ ਦੇ ਮੁੱਖ ਰਸਤੇ ਦੇ ਵਿੱਚ ਪਿਛਲੇ 50 ਤੋਂ ਵੀ ਵੱਧ ਸਾਲਾਂ ਤੋਂ ਇਹ ਸਭ ਤੋਂ ਵੱਡਾ ਬਦਲਾਅ ਕਿਹਾ ਜਾ ਰਿਹਾ ਹੈ। ਹੁਣ 6 ਅਕਤੂਬਰ ਤੋਂ ਇੱਥੇ ਨਵੇਂ ਡਰੋਪ ਆਫ ਤੇ ਪਿਕਅਪ ਜ਼ੋਨ ਖੁੱਲਣਗੇ। ਇਹ ਨਵੀਆਂ ਮੁਫ਼ਤ ਸਹੂਲਤਾਂ ਏਅਰਪੋਰਟ ਦੇ ਮੌਜੂਦਾ ਮਲਟੀ ਲੈਵਲ ਕਾਰ ਪਾਰਕ ਦੇ ਦੋ ਅਲੱਗ ਅਲੱਗ ਮੰਜ਼ਿਲਾਂ ਵਾਲਾ ਜਿਹੜਾ ਇੱਕ ਇੱਕ ਡਿਪਾਰਚਰ ਹੈ ਤੇ ਇੱਕ ਅਰਾਈਵਲ ਹੈ ਉਹਨੂੰ ਦੋ ਅਲੱਗ ਅਲੱਗ ਮੰਜ਼ਿਲਾਂ ਚ ਬਣਦੇ ਨੇ। ਹੁਣ ਜਿੱਥੋਂ ਯਾਤਰੀ ਹੁਣ 19 ਮੀਟਰ ਚੌੜੇ ਪੈਦਲ ਪੁਲ ਦੇ ਰਾਹੀਂ ਟਰਮੀਨਲ ਤੱਕ ਆ ਜਾ ਸਕਣਗੇ। 6 ਅਕਤੂਬਰ ਤੋਂ ਟੁਲਾ ਮਰੀਨ ਫ੍ਰੀਵੇ ਦੇ ਉੱਤੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਨੌਵੇ ਦੇ ਰਾਹੀਂ ਇੱਕ ਨਵਾਂ ਤੇ ਪਹਿਲਾਂ ਵਾਲਾ ਐਗਜ਼ਿਟ ਜਿਹੜਾ ਉਹ ਲੈਣਾ ਹੋਏਗਾ। ਇਹ ਰਸਤਾ ਇੱਕ ਉੱਚੀ ਸੜਕ ਦੇ ਵਿੱਚ ਬਦਲ ਜਾਂਦਾ ਜੋ ਕਿ ਮੌਜੂਦਾ ਡਿਪਾਰਚਰ ਲੇਨਸ ਦੇ ਉੱਪਰੋਂ ਲੰਘਦੀ ਹੈ ਤੇ ਟਰਮੀਨਲ 1, 2 ਤੇ 3 ਇਹ ਕਾਰ ਪਾਰਕ ਦੇ ਨਾਲ ਸਿੱਧੇ ਇਹਨੂੰ ਜੋੜਦੇ ਨੇ। ਸੋ ਜਿਹੜੇ ਲੋਕ ਆਪਣੀ ਕਾਰ ਉਸ ਕਾਰ ਪਾਰਕ ਦੇ ਵਿੱਚ ਖੜੀ ਕਰਕੇ ਜਾਣਾ ਚਾਹੁੰਦੇ ਨੇ ਉਹ ਮੌਜੂਦਾ ਡਿਪਾਰਚਰ ਡਰਾਈਵ ਦੀ ਵਰਤੋਂ ਜਾਰੀ ਰੱਖ ਸਕਦੇ ਨੇ, ਪਰ ਏਅਰਪੋਰਟ ਦੇ ਉੱਤੇ ਆਪਣੇ ਪਰਿਵਾਰ ਨੂੰ ਛੱਡ ਕੇ ਆਉਣ ਵਾਲੇ, ਆਪਣੇ ਦੋਸਤਾਂ ਨੂੰ ਛੱਡਣ ਵਾਲੇ, ਡਿਪਾਰਚਰ ਕਰਨ ਵਾਲੇ ਜਿਹੜੇ ਡਰਾਈਵਰ ਨੇ ਉਹ ਨੌਵੇ ਦੇ ਨਾਲ ਨਾਲ ਚੱਲਣਗੇ, ਲੈਵਲ 3 ਦੇ ਉੱਤੇ ਬਣੇ ਨਵੇਂ ਡ੍ਰੌਪ ਆਫ ਪੁਆਇੰਟ ਤੇ ਜਾ ਸਕਣਗੇ। ਯਾਤਰੀਆਂ ਨੂੰ ਪਿਕਅਪ ਕਰਨ ਦੇ ਲਈ ਡਰਾਈਵਰਸ ਨੂੰ ਲੈਵਲ 2 ਦੇ ਉੱਤੇ ਜਾਣਾ ਪਏਗਾ ਜਿੱਥੇ 100 ਤੋਂ ਵੱਧ ਕਾਰਾਂ ਦੀ ਜਗ੍ਹਾ ਬਣੀ ਹੋਈ ਹੈ। ਵੈਸੇ ਇੱਥੇ ਟਾਇਲਟਸ ਦੀ ਸਹੂਲਤ ਵੀ ਹੁਣ ਦਿੱਤੀ ਗਈ ਹੈ ਤੇ ਮਰਸਰ ਡਰਾਈਵ ਦੇ ਕੋਲ ਮੌਜੂਦਾ 60 ਮਿੰਟ ਦਾ ਜਿਹੜਾ ਮੁਫ਼ਤ ਵੇਟਿੰਗ ਜ਼ੋਨ ਹੈ ਉਹ ਚਾਲੂ ਰਹੇਗਾ। ਡ੍ਰੌਪ ਆਫ ਤੇ ਪਿਕਅਪ ਜ਼ੋਨਾਂ ਦੇ ਵਿੱਚ ਇਹ ਬਦਲਾਅ ਦਾ ਮਤਲਬ ਇਹ ਹੈ ਕਿ ਕਾਰਾਂ ਨੂੰ ਹੁਣ ਕਈ ਪੈਦਲ ਯਾਤਰੀ ਕਰੋਸਿੰਗਾਂ ਦੇ ਉੱਤੇ ਨਹੀਂ ਰੁਕਣਾ ਪਏਗਾ। ਇਸ ਕਰਕੇ ਏਅਰਪੋਰਟ ਦੇ ਜਿਹੜਾ ਮੌਜੂਦਾ ਫੋਰਕੋਰਟ, ਜਿਹੜਾ ਮੂਲਲਾ ਬੇੜਾ ਜਿਹਨੂੰ ਕਿਹਾ ਜਾਂਦਾ, ਉਹਦੀ ਕਾਰ ਪਾਰਕਿੰਗ ਜਿਹੜੀ ਉਹ ਬੰਦ ਕਰਨ ਦੀ ਇਜਾਜ਼ਤ ਮਿਲ ਸਕੇਗੀ। ਵੈਸੇ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਮੈਲਬਰਨ ਹਵਾਈ ਅੱਡੇ ਦਾ ਕਾਇਆ ਕਲਪ ਹੋਣਾ ਹੈ। $4.5 ਅਰਬ ਦੇ ਵੱਡੇ ਪ੍ਰੋਜੈਕਟ ਨੇ ਜਿਸ ਦੇ ਚੱਲਦਿਆਂ ਇਸ ਇੰਟਰਨੈਸ਼ਨਲ ਏਅਰਪੋਰਟ ਦਾ ਵਿਸਤਾਰ ਕਹਿ ਲਵੋ, ਰੀਵੈਂਪ ਕਹਿ ਲਵੋ, ਬੜੇ ਸਾਰੇ ਅੱਖਰ ਵਰਤੇ ਜਾ ਰਹੇ ਨੇ। ਹਾਲਾਂਕਿ ਦੂਜਾ ਹਵਾਈ ਅੱਡਾ ਤਾਂ ਸਿਡਨੀ ਦੀ ਤਰ੍ਹਾਂ ਮਿਲਦਾ ਨਜ਼ਰ ਨਹੀਂ ਆਉਂਦਾ ਮੈਲਬਰਨ ਨੂੰ, ਪਰ ਇਸੇ ਹਵਾਈ ਅੱਡੇ ਦੇ ਉੱਤੇ ਕਿਹਾ ਜਾ ਰਿਹਾ ਸੀ ਕਿ ਜਿਹੜਾ ਇਸ ਹਵਾਈ ਅੱਡੇ ਦੇ ਉੱਤੇ ਹਵਾਈ ਪੱਟੀਆਂ ਨੇ ਉਹਨਾਂ ਨੂੰ ਚੌੜਾ ਕੀਤਾ ਜਾਣਾ। ਦੱਸਿਆ ਜਾ ਰਿਹਾ ਹੈ ਕਿ ਹਰ ਸਾਲ 1 ਲੱਖ ਦੇ ਆਸ ਪਾਸ ਨਵੇਂ ਲੋਕ ਜੁੜ ਜਾਂਦੇ ਨੇ ਜਦੋਂ ਮੈਲਬਰਨ ਹਵਾਈ ਅੱਡੇ ਦਾ ਜਿਹੜੇ ਇਸਤੇਮਾਲ ਕਰ ਰਹੇ ਨੇ। ਵੈਸੇ 1970 ਤੋਂ ਕਾਰ ਪਾਰਕਿੰਗ ਦੇ ਹੀ ਤਰੀਕੇ ਮੈਲਬਰਨ ਹਵਾਈ ਅੱਡੇ ਦੇ ਉੱਤੇ ਵਰਤੇ ਜਾ ਰਹੇ ਸੀ ਔਰ ਅੰਦਾਜ਼ਾ ਇਹ ਲੱਗ ਰਿਹਾ ਕਿ ਸਾਲ 2047 ਤੱਕ ਜਾਂਦਿਆਂ 75 ਮਿਲੀਅਨ ਲੋਕ ਜਿਹੜੇ ਨੇ ਉਹ ਮੈਲਬਰਨ ਹਵਾਈ ਅੱਡੇ ਦਾ ਇਸਤੇਮਾਲ ਕਰਨਗੇ ਆਉਣ ਜਾਣ ਦੇ ਲਈ, ਆਪਣੇ ਸਫ਼ਰ ਦੇ ਲਈ। ਔਰ ਇਸ ਕਰਕੇ ਇਹ ਜ਼ਰੂਰੀ ਹੈ ਕਿ ਮੈਲਬਰਨ ਹਵਾਈ ਅੱਡੇ ਦੇ ਕਾਇਆ ਕਲਪ ਕੀਤਾ ਜਾਵੇ ਔਰ ਇਸ ਦੀ ਸ਼ੁਰੂਆਤ ਪਾਰਕਿੰਗ ਸਹੂਲਤਾਂ ਤੋਂ ਹੀ ਕੀਤੀ ਜਾ ਰਹੀ ਹੈ। ਵੈਸੇ ਦੱਸ ਦਈਏ ਕਿ 2 ਸਟੇਜਿਸ ਦੇ ਵਿੱਚ ਬਣਾਇਆ ਗਿਆ ਇਹ ਨਾਰਮਵੇ ਪ੍ਰੋਜੈਕਟ ਜਿਹੜਾ, ਪਹਿਲਾਂ ਇਹਦੀ 2023 ਦੇ ਵਿੱਚ ਓਪਨਿੰਗ ਕੀਤੀ ਗਈ ਸੀ ਤੇ $500 ਮਿਲੀਅਨ ਦਾ ਇਸ ਦੇ ਉੱਤੇ ਖਰਚਾ ਆ ਚੁੱਕਿਆ ਹੈ। ਦੂਜੀ ਖਬਰ ਸਿਡਨੀ ਦੀ ਤਰੱਕੀ ਦੇ ਨਾਲ ਜੁੜੀ ਹੋਈ, ਅਸਲ ਦੇ ਵਿੱਚ ਇਹਨੂੰ ਤਰੱਕੀ ਕਹਿ ਲਓ ਜਾਂ ਪਿੱਛੇ ਨੂੰ ਜਾਣ ਵਾਲਾ ਇੱਕ ਫੈਸਲਾ ਕਹਿ ਲਓ, ਹੁਣ ਆਖਿਰਕਾਰ ਉਸ ਮਾਮਲੇ ਦੇ ਵਿੱਚ ਉਮੀਦ ਬੱਝੀ ਹੈ ਜਿੱਥੇ ਸਿਡਨੀ ਦੀ ਜਿਹੜੀ ਸਿਟੀ ਆਫ ਸਿਡਨੀ ਦੀ ਕੌਂਸਲਰ ਨੇ ਕਲੋਵਰ ਮੁਰੇ, ਆਪ ਤਾਂ ਉਹ ਰਿਟਾਇਰ ਹੋ ਕੇ ਬੜੀ ਛੇਤੀ ਘਰੇ ਬੈਠਣਗੇ, ਪਰ ਉਹ ਸਿਟੀ ਦਾ ਇੱਕ ਐਸਾ ਪ੍ਰੋਜੈਕਟ ਜਿਸਦੇ ਲਈ ਬੜੇ ਚਿਰ ਤੋਂ ਜੋੜ ਲਗਾ ਰਹੇ ਨੇ, ਜਿਸਦੇ ਵਿੱਚ 7 ਇਮਾਰਤਾਂ ਢਾ ਦਿੱਤੀਆਂ ਜਾਣੀਆਂ ਨੇ ਤੇ ਇੱਕ 15 ਮੈਦਾਨ ਤਿਆਰ ਕਰ ਦਿੱਤਾ ਜਾਣਾ ਟਾਊਨ ਹਾਲ ਸਕੇਅਰ ਦੇ ਸਾਹਮਣੇ। ਉਸ ਮਸਲੇ ਨੂੰ ਲੈ ਕੇ ਹੁਣ NSW ਸਰਕਾਰ ਦੇ 2 ਮੰਤਰੀ ਇਸ ਮਾਮਲੇ ਦੇ ਵਿੱਚ ਕੁੱਦ ਪਏ ਨੇ। ਅਸਲ ਦੇ ਵਿੱਚ ਇੰਡਸਟਰੀ ਗਰੁੱਪਸ ਦੀ ਤਰਫ ਤੋਂ NSW ਦੀ ਜਿਹੜੀ ਪੁਲਿਸ ਮਿਨਿਸਟਰ ਨੇ ਯਾਸਮਿਨ ਕੇਤਲੀ, ਇਹਨਾਂ ਨੂੰ ਖਤ ਲਿਖਿਆ ਗਿਆ। ਇਹਨਾਂ ਦੇ ਸੰਦਰਭ ਦੇ ਵਿੱਚ, ਇਹਨਾਂ ਦੇ ਕੰਟੈਕਸਟ ਦੇ ਵਿੱਚ ਇਹ ਗੱਲ ਲਿਆਂਦੀ ਗਈ ਹੈ ਜਾਂ ਨਜ਼ਰ ਦੇ ਵਿੱਚ ਕਿ ਜਿਹੜਾ $150 ਮਿਲੀਅਨ ਦਾ ਸਿਡਨੀ ਸਿਟੀ ਪਲਾਨ ਕਿਹਾ ਜਾ ਰਿਹਾ, ਜਿਹਨੂੰ ਕਲੋਵਰ ਮੁਰੇ ਆਪਣਾ ਰਿਟਾਇਰਮੈਂਟ ਪ੍ਰੋਜੈਕਟ ਤੱਕ ਦੱਸ ਚੁੱਕੇ, ਉਸ ਪ੍ਰੋਜੈਕਟ ਦੀਆਂ ਖਾਮੀਆਂ ਕੀ ਨੇ ਔਰ ਇਸ ਦੇ ਨਾਲ ਸਾਲਾਂ ਬੱਧੀ ਕੰਸਟਰਕਸ਼ਨ ਚੱਲਦੀ ਰਹੇਗੀ ਜਿਹਦੇ ਚੱਲਦਿਆਂ ਟਰਾਂਸਪੋਰਟੇਸ਼ਨ ਤੇ ਸ਼ਹਿਰ ਦੇ ਜਿਹੜੀ ਹੋਰ ਵਪਾਰਕ ਗਤੀਵਿਧੀਆਂ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੀਆਂ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਪ੍ਰੋਜੈਕਟ ਪੂਰਾ ਹੋ ਵੀ ਗਿਆ, ਯਾਨੀ ਇਮਾਰਤਾਂ ਢਾ ਕੇ ਇੱਕ 15 ਮੈਦਾਨ ਤਿਆਰ ਵੀ ਕਰ ਦਿੱਤਾ ਗਿਆ, ਤਾਂ ਵੀ ਇੱਥੇ ਜਿਹੜੇ ਅਪਰਾਧ ਨੇ ਉਹ ਹੋਰ ਜ਼ਿਆਦਾ ਵਧਣਗੇ, ਠੀਕ ਧੁਰ ਵਿਚਕਾਰ ਸ਼ਹਿਰ ਦੇ ਬਿਲਕੁਲ ਮੱਧ ਦੇ ਵਿੱਚ, ਜੋ ਕਿ ਪੁਲਿਸ ਤਾਂ ਘੱਟੋ ਘੱਟ ਅਜਿਹਾ ਨਹੀਂ ਦੇਖਣਾ ਚਾਹੇਗੀ। ਦੱਸ ਦਈਏ ਕਿ ਅੰਦਾਜ਼ਾ ਇਹ ਲੱਗ ਰਿਹਾ ਹੈ ਕਿ 1,90,000 ਦੇ ਆਸ ਪਾਸ ਲੋਕ ਨੇ ਜਿਹੜੇ ਟਾਊਨ ਹਾਲ ਨੂੰ ਹਰ ਰੋਜ਼ ਪਬਲਿਕ ਟਰਾਂਸਪੋਰਟੇਸ਼ਨ ਨੂੰ ਵਰਤਦੇ ਨੇ, ਉੱਥੇ ਟ੍ਰੇਨ ਜਾਂ ਲਾਈਟ ਰੇਲ ਇਹਨਾਂ ਦਾ ਇਸਤੇਮਾਲ ਕਰਦੇ ਨੇ ਰੋਜ਼ਾਨਾ, ਔਰ ਇਹ ਗਿਣਤੀ ਜਿਹੜੀ ਇਸ ਦੇ ਉੱਤੇ ਅਸਰ ਪਏਗਾ। ਇਸ ਦੇ ਨਾਲ ਸਥਾਨਕ ਵਪਾਰ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ, ਪਰ ਜੇਕਰ ਇਸ ਇਹਨਾਂ ਇਮਾਰਤਾਂ ਨੂੰ ਢਾ ਦਿੱਤਾ ਜਾਂਦਾ ਤਾਂ ਸਥਾਨਕ ਵਪਾਰ ਜਿਹੜੇ ਪਹਿਲਾਂ ਲਾਈਟ ਰੇਲ ਦੇ ਨਿਰਮਾਣ ਕਾਰਜਾਂ ਦੇ ਚੱਲਦਿਆਂ ਪ੍ਰਭਾਵਿਤ ਰਹੇ, ਹੁਣ ਇਸ ਪ੍ਰੋਜੈਕਟ ਦੇ ਚੱਲਦਿਆਂ, ਕਿਉਂਕਿ ਜਾਰਜ ਸਟ੍ਰੀਟ ਸਿਡਨੀ ਦੀ ਇੱਕ ਕਿਸਮ ਦੀ ਦਿਲ ਮੰਨ ਲਿਆ ਜਾਂਦਾ ਸਿਟੀ ਇਲਾਕੇ ਦੀ, ਤੇ ਉਸ ਦਿਲ ਦੇ ਉੱਤੇ ਇਹ ਬਹੁਤ ਵੱਡਾ ਅਸਰ ਪਏਗਾ ਜੇਕਰ ਇਹ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਤਾਂ। ਸਾਊਥ ਆਸਟ੍ਰੇਲੀਆ ਦੇ ਵਿੱਚ ਬਿੱਲੀਆਂ ਦੇ ਮਾਲਕਾਂ ਦੇ ਲਈ ਜੁੜੀ ਇੱਕ ਖਬਰ ਹੈ ਜਿੱਥੇ ਘੱਟੋ ਘੱਟ 21 ਦੇ ਆਸ ਪਾਸ ਅਲੱਗ ਅਲੱਗ ਵਾਲੰਟੀਅਰ ਇਨਵਾਇਰਮੈਂਟਲ ਗਰੁੱਪਸ ਜਿਹੜੇ ਨੇ ਉਹਨਾਂ ਨੇ ਐਡੀਲੈਡ ਹਿਲਸ ਦੇ ਇੱਕ ਵੱਡੇ ਇਲਾਕੇ ਦੇ ਵਿੱਚ, ਜਾਂ ਇੰਜ ਕਹਿ ਲਈਏ ਕਿ ਸਾਊਥ ਆਸਟ੍ਰੇਲੀਆ ਦੇ ਰਾਜਧਾਨੀ ਖੇਤਰ ਦੇ ਵੱਡੇ ਇਲਾਕੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਮਕਾਨ ਮਾਲਕ ਜਿਹਨਾਂ ਨੇ ਬਿੱਲੀਆਂ ਰੱਖੀਆਂ ਹੋਈਆਂ ਨੇ ਉਹ ਸੰਭਾਲ ਕੇ ਰੱਖਣ, ਕਿਉਂਕਿ ਜਿਹੜਾ ਬਰਡ ਫਲੂ ਦਾ ਖਤਰਾ ਉਹ ਹੁਣ ਬਿੱਲੀਆਂ ਤੱਕ ਜਾਂਦਾ ਜਾ ਰਿਹਾ। ਬਿੱਲੀਆਂ ਬਹੁਤ ਛੇਤੀ ਜਿਹੜੀ ਇਨਫੈਕਟਿਡ ਐਨੀਮਲਸ ਨੇ ਉਹਨਾਂ ਨੂੰ ਫੜ ਲੈਂਦੀਆਂ ਨੇ, ਮਾਰ ਦਿੰਦੀਆਂ ਨੇ, ਖਾ ਜਾਂਦੀਆਂ ਨੇ, ਔਰ ਇੱਥੋਂ ਇਹ ਜਿਹੜਾ ਜਾਨਵਰਾਂ ਦੇ ਵਿੱਚ ਵੱਧ ਫੁੱਲ ਰਿਹਾ ਏਵੀਅਨ ਇਨਫਲੂਐਂਜ਼ਾ, ਇਸ ਦੇ ਅਸਰ ਘੱਟ ਕਰਨ ਦੇ ਲਈ ਇਹ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਜਾਣ। ਹਾਲਾਂਕਿ ਐਡੀਲੇਡ ਦੀ ਕਿਸੇ ਵੀ ਕੌਂਸਲ ਦੀ ਤਰਫ ਤੋਂ ਇਹਨਾਂ ਹਦਾਇਤਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ, ਪਰ ਫਿਰ ਵੀ ਇਸ ਕਿਸਮ ਦੇ ਸਲਾਹ ਮਸ਼ਵਰੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕਿ H5 ਇਨਫਲੂਐਂਜ਼ਾ ਲਗਾਤਾਰ ਆਪਣਾ ਪ੍ਰਕੋਪ ਬਣਾ ਰਿਹਾ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
9: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं, आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
10: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
12: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
13: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0206।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਰਨ ਅੱਜ ਦਿਨ ਸੋਮਵਾਰ ਦਾ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਗਾਣਾ ਤੁਸੀਂ ਸੁਣ ਰਹੇ ਸੀ ਮਹਿਸੂਸ ਹੋਇਆ ਫਿਲਮ ਬੋਲ ਭਾਵੇਂ ਨਾ ਬੋਲ ਸੋ ਫਿਲਹਾਲ ਫਿਲਮ ਇਸ ਸ਼ੁੱਕਰਵਾਰ ਦੇ ਦਿਨ ਰਿਲੀਜ਼ ਹੋਈ ਆ ਅਤੇ ਜਿਨ੍ਹਾਂ ਜਿਨ੍ਹਾਂ ਨੇ ਵੇਖ ਲਈ ਆ ਉਹ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਜਾਣ ਮੇਰੇ ਨਾਲ ਨੇ ਜਸ਼ਪ੍ਰੀਤ
1: ਹਾਂਜੀ ਬਿਲਕੁਲ ਮੂਵੀ ਤਾਂ ਮਤਲਬ ਮੈਂ ਨਹੀਂ ਦੇਖ ਪਾਈ ਅਜੇ ਤੱਕ ਪਰ ਜਿੰਨਾ ਇੱਕ ਮੈਂ ਸੁਣਿਆ ਜਿੰਨਾ ਇੱਕ ਮੈਂ ਰਿਵਿਊਜ਼ ਦੇਖ ਰਹੀ ਹਾਂ ਅਤੇ ਜਿੰਨਾ ਇੱਕ ਪ੍ਰੋਮੋ ਅਤੇ ਥੋੜ੍ਹੇ ਬਹੁਤੇ ਗਾਣਿਆਂ ਤੋਂ ਪਤਾ ਲੱਗਿਆ ਨਾ ਮੂਵੀ ਬੜੀ ਵਧੀਆ ਲੱਗ ਰਹੀ ਹੈ ਅਤੇ ਮੈਂ ਛੇਤੀ ਛੇਤੀ ਆਵੇ ਵੀਕਐਂਡ ਅਤੇ ਮੈਂ ਵਾਪਸ ਜਾਵਾਂ ਅਤੇ ਦੇਖੀਏ ਮੂਵੀ ਤੁਹਾਨੂੰ ਕਿੱਦਾਂ ਲੱਗੀ
0: ਦੇਖੋ ਮੈਂ ਇਨ ਸ਼ੋਰਟ ਮੈਂ ਇਹੋ ਕਹੂੰਗਾ ਵੀ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਓਵਰਆਲ ਹੀ ਬਾਕੀ ਤਾਂ ਬਹੁਤ ਵਧੀਆ ਵਧੀਆ ਫਿਲਮਾਂ ਵੀ ਬਣੀਆਂ ਨੇ ਕੋਈ ਕੰਸੈਪਟ ਕੋਈ ਜਾਂ ਕਿੱਦਾਂ ਆਪਾਂ ਕਿਸੇ ਚੀਜ਼ ਨੂੰ ਕ੍ਰਿਟਰਾਈਜ਼ ਆਪਾਂ ਚਲੋ ਰਿਦਮ ਬੋਇਜ਼ ਦੀ ਰਿਦਮ ਬੋਇਜ਼ ਨਾਲ ਹੀ ਜੇ ਕੰਪੈਰੀਜ਼ਨ ਕਰੀਏ ਮੈਨੂੰ ਲੱਗਦਾ ਰਿਦਮ ਬੋਇਜ਼ ਦੀਆਂ ਜਿਹੜੀਆਂ ਕੋਈ ਦੋ ਚਾਰ ਗਿਣਤੀ ਚੁਣਤੀ ਦੀਆਂ ਕੋਈ ਫਿਲਮਾਂ ਉਹਨਾਂ ਦੇ ਵਿੱਚੋਂ ਇੱਕ ਫਿਲਮ ਆ ਕਈਆਂ ਪੱਖਾਂ 'ਚ ਤਾਂ ਸਭ ਤੋਂ ਮੈਂ ਬਿਹਤਰ ਕਹੂੰਗਾ ਪਹਿਲੀਆਂ ਨਾਲੋਂ
1: ਤੁਸੀਂ ਲਾਸਟ ਟਾਈਮ ਅੰਗਰੇਜ਼ ਨਾਲ ਕੰਪੇਅਰ ਕਰ ਰਹੇ ਸੀਗੇ ਅਤੇ ਉਹ ਮੂਵੀ ਵਨ ਆਫ ਦਾ ਬੈਸਟ ਹੈ ਨਾ ਉਹ ਜਦੋਂ ਯਾਦ ਕਰਦਾ ਕਿ
0: ਖੈਰ ਆਪਾਂ ਜਿਹੜਾ ਲਾਸਟ ਟਾਈਮ ਕੰਪੇਅਰ ਕਰ ਰਹੇ ਹਾਂ ਉਹ ਕਿਸੇ ਹੋਰ ਲਿਹਾਜ਼ ਦੇ ਨਾਲ
1: ਉਹ ਤੇ ਹਾਂ ਤੁਸੀਂ ਕਿਹਾ ਸੀਗਾ ਮੈਨੂੰ ਇਦਾਂ ਦੀ ਮਤਲਬ ਉਹ ਫੀਲਿੰਗ ਜੀ ਆ ਰਹੀ ਹੈ ਕਿ ਉਸ ਲੈਵਲ ਦਾ ਮਤਲਬ ਹਾਂ ਉਹ ਤੁਸੀਂ ਕੰਪੈਰੀਜ਼ਨ ਐਜ਼ ਅ ਮਤਲਬ ਮੈਨੂੰ ਲੱਗਦਾ ਐਕਟਰ ਕੀਤਾ ਸੀਗਾ
0: ਐਕਟਰ ਵੀ ਨਹੀਂ ਮਤਲਬ ਨਵੇਂਪਨ ਦੇ ਨਾਲ ਹਾਂ ਕਿਉਂਕਿ ਬੜਾ ਔਖਾ ਹੋ ਜਾਂਦਾ ਵਾ ਕਿ ਇਹਨੂੰ ਸਮਝਣਾ ਕੋਈ ਅੰਗਰੇਜ਼ ਵੀ ਇੱਕ ਐਸੀ ਫਿਲਮ ਸੀ ਜਿਹੜੀ ਓਪਨਿੰਗ ਕੋਈ ਖਾਸ ਵਧੀਆ ਨਹੀਂ ਹੋਈ ਅਤੇ ਉਸ ਤੋਂ ਬਾਅਦ ਫਿਰ ਸੋਮਵਾਰ ਜਾ ਕੇ ਅਪ ਹੋਈ ਸੀ ਫਿਲਮ
1: ਮੈਨੂੰ ਲੱਗਦਾ ਇੱਕ ਨਾ ਇੱਕ ਇਹ ਲੋਕਾਂ ਦੀ ਮਤਲਬ ਕਹਿ ਲਓ ਇੱਕ ਮਾਹੌਲ ਇਸ ਤਰੀਕੇ ਦਾ ਹੁੰਦਾ ਕਿ ਜਿਹੜੀ ਚੀਜ਼ ਚੱਲ ਰਹੀ ਹੁੰਦੀ ਨਾ ਜਿਵੇਂ ਮਤਲਬ ਕੋਮੇਡੀ ਆ ਰਹੀ ਹੈ ਤਾਂ ਸਾਰੀ ਕੋਮੇਡੀ ਕੋਮੇਡੀ ਲੀਕ ਤੋਂ ਹਟ ਕੇ ਜਿਹੜੀ ਚੀਜ਼ ਹੁੰਦੀ ਨਾ ਇੱਕਦਮ ਤੋਂ ਐਕਸੈਪਟੈਂਸ ਨਹੀਂ ਮਿਲਦੀ ਫਿਰ ਧੀਰੇ ਧੀਰੇ ਸਲੋਲੀ ਸਲੋਲੀ ਫਿਰ ਉਹ ਇੱਕਦਮ ਖਿੱਚਦੀ ਹੈ ਕੰਮ
0: ਹਾਂ ਕਹਿ ਲਓ ਬੜੇ ਸਾਰੇ ਫੈਕਟਰ ਚਲੋ ਆਪਾਂ ਇਸ 'ਤੇ ਗੱਲ ਕਰ ਲੈਂਦੇ ਪਹਿਲਾਂ ਕਿ ਬੜੇ ਸਾਰੇ ਫੈਕਟਰ ਇਸ ਚੀਜ਼ ਦੇ ਵਿੱਚ ਇਨਵੋਲਵ ਨੇ ਮੈਂ ਤਾਂ ਜਦੋਂ ਇਹਨੂੰ ਅਨੈਲਿਸਿਸ ਕਰਦਾ ਕਿਤੇ ਨਾ ਕਿਤੇ ਆਪਾਂ ਵੀ ਉਸੇ ਚੀਜ਼ ਦਾ ਪਾਰਟ ਹਾਂ ਕਿ ਆਪਾਂ ਸਾਰੇ ਜਾਂ ਆਪਾਂ ਵੀ ਜਿੰਨੇ ਵੀ ਪ੍ਰਮੋਸ਼ਨ ਦੇ ਵਿੱਚ ਜੁਟੇ ਹੁੰਦੇ ਨੇ ਕਿਉਂਕਿ ਵੇਖੋ ਜਦੋਂ ਜਿੰਨਾ ਚਿਰ ਫਿਲਮ ਆਈ ਨਹੀਂ ਹੁੰਦੀ ਕੋਈ ਵੀ ਐਨੀ ਔਫ ਅਤੇ ਉਦੋਂ ਆਪਾਂ ਹਰ ਇੱਕ ਫਿਲਮ ਨੂੰ ਪ੍ਰਮੋਟ ਕਰਨਾ ਹੁੰਦਾ ਵਾ ਅਤੇ ਹਰ ਇੱਕ ਫਿਲਮ ਦਾ ਇਹੋ ਦਾਅਵਾ ਹੁੰਦਾ ਵੀ ਇਹ ਆਮ ਨਾਲੋਂ ਹਟ ਕੇ ਆ ਇਹ ਵੱਖਰਾ ਕੰਸੈਪਟ ਆ ਇੱਦਾਂ ਦਾ ਤੁਸੀਂ ਪਹਿਲਾਂ ਕਿਤੇ ਕੁਛ ਨਹੀਂ ਵੇਖਿਆ ਇਹਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਆ ਹੁਣ ਮੰਨ ਲਓ ਤੁਸੀਂ ਇੱਕ ਦੇ ਉੱਤੇ ਕੀਤੀ ਗਈ ਆ ਇੱਕ ਦੇ ਉੱਤੇ ਬਿਲਕੁਲ ਨਹੀਂ ਕੀਤੀ ਗਈ ਤੁਸੀਂ ਇਹ ਚੀਜ਼ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੁੜ ਕੇ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਸ਼ੁਰੂਆਤ ਉੱਥੋਂ ਹੀ ਹੋਣੀ ਹੁੰਦੀ ਹੈ ਰਹੀ ਗੱਲ ਮੁੜ ਕੇ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪਰਫੋਰਮੈਂਸ ਤੋਂ ਬਾਅਦ ਦੀ ਫਿਰ ਵੀ ਉਹੀ ਮਜਬੂਰੀਆਂ ਨੇ ਹੁਣ ਮੰਨ ਲਓ ਜਿਹੜਾ ਬੰਦਾ ਵੇਖ ਰਿਹਾ ਵਾ ਉਹਨੇ ਉਹਨੂੰ ਇਹੋ ਹੀ ਕਹਿਣਾ ਵਾ ਵੀ ਹਾਂਜੀ ਬਹੁਤ ਵਧੀਆ ਜਿਹੜੀ ਬਹੁਤ ਵਧੀਆ ਵਾ ਉਹਦੇ ਲਈ ਵੀ ਉਹੀ ਆ ਕਿ ਬਹੁਤ ਵਧੀਆ ਫਰਕ ਜਾ ਕੇ ਸਿਰਫ ਇੱਕ ਚੀਜ਼ ਦਾ ਮੈਨੂੰ ਲੱਗਦਾ ਫਰਕ ਇੱਕ ਚੀਜ਼ ਦਾ ਪੈਂਦਾ ਵਾ ਆਪਾਂ ਜਿੰਨੇ ਵੀ ਮੀਡੀਆ ਹਾਊਸਿਸ ਨੇ ਜਿੰਨੀਆਂ ਵੀ ਅੱਜ ਕੱਲ੍ਹ ਪੋਡਕਾਸਟ ਹੁੰਦੀਆਂ ਨੇ ਪ੍ਰਮੋਸ਼ਨ ਦੇ ਲਈ ਜਿੰਨੇ ਵੀ ਸੋਰਸਿਸ ਵਰਤੇ ਜਾਂਦੇ ਨੇ ਇਨਫਲੂਐਂਸਰਸ ਨੇ ਜੋ ਵੀ ਸੋ ਉੱਥੇ ਮੰਨ ਲਓ ਜਿੱਥੇ ਪੈਸਾ ਇਨਵੋਲਵ ਹੋ ਗਿਆ ਉੱਥੇ ਹੁਣ ਕੋਈ ਇਹ ਥੋੜ੍ਹੀ ਕਹੂਗਾ ਵੀ ਨਹੀਂ
1: ਉਹ ਤਾਂ ਹੈ
0: ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਹੈ ਹੁਣ ਇਸ ਚੀਜ਼ ਨੂੰ ਆਪਾਂ ਆਈਡੈਂਟੀਫਾਈ ਕਿੱਦਾਂ ਕਰ ਸਕਦੇ ਮੰਨ ਲਓ ਹੁਣ ਜੇ ਆਪਾਂ ਵੀ ਪ੍ਰਮੋਟ ਕਰਨੇ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂਜੀ ਆਪਾਂ ਵਧੀਆ ਹੀ ਕਹਾਂਗੇ ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਹੈ ਹੁਣ ਜਿੱਦਾਂ ਇਸ ਫਿਲਮ ਵਾਰੀ ਵੀ ਮੈਂ ਵੇਖ ਰਿਹਾ ਕਿ ਜਿਹੜੀ ਆਮ ਲੋਕਾਂ ਦੀ ਆਵਾਜ਼ ਹੈ ਜਾਂ ਆਮ ਲੋਕਾਂ ਦੇ ਜੋ ਰਿਵਿਊ ਨੇ ਉਹਨਾਂ ਦੇ ਜੋ ਕਮੈਂਟਸ ਨੇ ਉਹਨਾਂ